ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ। ਅੱਜ ਦਿਨ ਮੰਗਲਵਾਰ, ਸ਼ੱਕ ਸੰਵਤ 1948 ਦੇ ਭਾਦੋ ਮਹੀਨੇ ਦੀ 1 ਤਾਰੀਖ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 25 ਤਾਰੀਖ ਹੈ ਅਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 5:58 ਅਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 6:10 ਅਤੇ ਹੁਣ ਜਾਣਦੇ ਹਾਂ ਅੱਜ ਦੇ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਹੋਵੇਗਾ ਪ੍ਰੋਗਰਾਮ ਸਜਰੀ ਸਵੇਰ। ਅੱਜ ਦਾ ਸਿਲਸਿਲਾ ਰਹੇਗਾ ਅਚੀਵਰਸ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 8:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਤੇ ਪ੍ਰੋਗਰਾਮ ਰਹੇਗਾ ਮਹਿਕ ਪੰਜਾਬ ਦੀ। 9 ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਨਾਂ ਦਾ। 9 ਚਿੱਤਰਲੋਕ ਅਤੇ 9:30 ਆਜ ਕੇ ਫਨਕਾਰ। 10 ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਪਿਟਾਰਾ। 11 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 11:05 ਤੇ ਰਿਲੇ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ। ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12 ਹੋਏਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਰਾਂ ਵੱਜ ਕੇ 10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਸੰਚਾਲਕ ਹੋਣਗੇ ਸੀਮਾ ਮਹਿਰਾ। 12:30 ਹੋਏਗਾ ਪੈਣਾ ਦਾ ਪ੍ਰੋਗਰਾਮ ਘਰ ਪਰਿਵਾਰ, ਜਿਸ ਤਹਿਤ ਸਿਲਸਿਲਾ ਹੋਏਗਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਮਹਿਮਾਨ ਹੋਣਗੇ ਸੇਵਾ ਮੁਕਤ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਕੇਵਲ ਅਰੋੜਾ। ਮੇਜ਼ਬਾਨ ਹੋਣਗੇ ਆਕਾਂਕਸ਼ਾ ਅਰੋੜਾ। ਇੱਕ ਵੱਜ ਕੇ 10 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਹੋਏਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜਿਸ ਤਹਿਤ ਤੁਸੀਂ ਫੋਨ ਕਾਲਾਂ ਮਿਲਾ ਸਕਦੇ ਹੋ। 2 ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਢਾਈ ਵਜੇ ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਅਤੇ ਫਿਰ 3-5 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਨਾਂ ਦਾ। 5 ਆਕਾਸ਼ਵਾਣੀ ਬਠਿੰਡਾ ਫਿਰ ਤੋਂ ਹਾਜ਼ਰ ਹੋਏਗਾ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ। ਵਿਸ਼ਾ ਹੋਏਗਾ ਨਰਮੇ ਦੀ ਫਸਲ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਈਏ। ਮਹਿਮਾਨ ਹੋਣਗੇ ਡਾਕਟਰ ਰਣਵੀਰ ਸਿੰਘ, ਮੇਜ਼ਬਾਨੀ ਕਰਨਗੇ ਕੁਲਦੀਪ ਕੌਰ। 5:30 ਪ੍ਰੋਗਰਾਮ ਹੋਏਗਾ ਗੱਲਾਂ ਚੋਂ ਗੱਲ। ਸਿਲਸਿਲਾ ਰਹੇਗਾ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ। ਵਾਚਕ ਤੇ ਨਿਰਮਾਤਾ ਨਿਰਦੇਸ਼ਕ

ਦੀ ਬਲਜੀਤ ਸ਼ਰਮਾ। ਛੇ ਵੱਜ ਕੇ 20 ਮਿੰਟ ਤੇ ਰਿਲੇਅ ਕਰਾਂਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਤੇ ਰਹੇਗਾ ਪ੍ਰੋਗਰਾਮ ਯੋਗ ਵਾਣੀ। 7 ਹੋਏਗਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ। 8 ਸੁਣੋਗੇ ਪ੍ਰੋਗਰਾਮ ਉਮੰਗ, ਜਿਸ ਤਹਿਤ ਅੱਜ ਤੁਸੀਂ ਸੁਣੋਗੇ ਇਸ ਦੀ 1357 ਕੜੀ। 8:30 ਸੁਣਾਵਾਂਗੇ ਪੰਜ ਪਾਣੀਆਂ ਦੇ ਗੀਤ। 8:45 ਤੇ ਹੋਏਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9:15 ਤੇ ਆਪ ਕੇ ਲੀਏ 9:30 ਛਾਇਆ ਗੀਤ, 10 ਆਜ ਕੇ ਫਨਕਾਰ ਅਤੇ 10:30 ਢਲਤੀ ਜਾਏ ਰਾਤ। ਅਤੇ 11 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ।

FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 6:15 ਅਤੇ ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਤੁਸੀਂ ਇਸ ਪ੍ਰੋਗਰਾਮ ਨੂੰ ਸਰਵਣ ਕਰੋਗੇ ਮੇਰੇ ਨਾਲ, ਯਾਨੀ ਅੰਮ੍ਰਿਤ ਨਾਲ। ਅਤੇ ਆਓ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ।

ਜੀ ਸਰੋਤਿਓ, ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਸਜਰੀ ਸਵੇਰ ਇੱਕ ਸ਼ਾਇਰੀ ਦੇ ਨਾਲ। ਕਹਿੰਦੇ, ਭੂਲ ਜਾ ਆਪਣੇ ਬੀਤੇ ਹੋਏ ਕੱਲ ਕੋ, ਤੂੰ ਖੁਦ ਪਰ ਵਿਸ਼ਵਾਸ ਕਰ, ਤੇਰਾ ਆਨੇ ਵਾਲਾ ਕੱਲ ਖੁਦ ਬ ਖੁਦ ਬਦਲੇਗਾ, ਤੂੰ ਬਸ ਮਿਹਨਤ ਕਰ ਆਪਣੇ ਆਜ ਪਰ, ਤੇਰਾ ਆਨੇ ਵਾਲਾ ਕੱਲ ਖੁਦ ਬ ਖੁਦ ਬਦਲੇਗਾ, ਤੂੰ ਬਸ ਮਿਹਨਤ ਕਰ ਆਪਣੇ ਆਜ ਪਰ। ਆਕਾਸ਼ਵਾਣੀ ਐਫ ਐਮ ਬਠਿੰਡਾ ਸੁੰਦਰੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਅਤੇ ਵੈਰੀ ਗੁੱਡ ਮੋਰਨਿੰਗ। ਮੈਂ ਹਾਂ ਤੁਹਾਡੇ ਨਾਲ ਤੁਹਾਡਾ ਰੇਡੀਓ ਦੋਸਤ ਅੰਮ੍ਰਿਤ ਢਿੱਲੋਂ। ਦੋਸਤੋ, ਨਵੀਂ ਸਵੇਰ, ਨਵੀਂ ਤਾਰੀਖ ਅਤੇ ਜਾਣਨ ਲਈ ਨਵੀਆਂ ਗੱਲਾਂ, ਅਤੇ ਅੱਜ ਵੀ ਕੋਸ਼ਿਸ਼ ਇਹੀ ਰਹੇਗੀ ਕਿ ਅਗਲੇ ਕੁਝ ਮਿੰਟ ਵਿੱਚ ਤੁਸੀਂ ਨਵਾਂ ਸਿੱਖੋ, ਨਵਾਂ ਜਾਣੋ ਅਤੇ ਅੱਜ ਦਾ ਦਿਨ ਆਨੰਦਮਈ ਤਰੀਕੇ ਦੇ ਨਾਲ ਸ਼ੁਰੂ ਕਰੋ। ਤੇ ਦੋਸਤੋ, ਸ਼ੁਰੂਆਤ ਕਰਦੇ ਹਾਂ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ। ਕਹਿੰਦੇ ਨੇ ਕਿ ਜ਼ਿੰਦਗੀ ਤੁਹਾਡੇ ਪਸੰਦੀਦਾ ਗੀਤਾਂ ਦੀ ਰਿਕਾਰਡਿੰਗ ਨਹੀਂ ਹੈ, ਜ਼ਿੰਦਗੀ ਇੱਕ ਰੇਡੀਓ ਹੈ ਜਿਸ ਵਿੱਚ ਕੋਈ ਵੀ ਗੀਤ ਕਦੋਂ ਵੀ ਬੱਜ ਸਕਦਾ ਹੈ। ਭਾਵ ਜ਼ਿੰਦਗੀ ਵਿੱਚ ਕਦੇ ਖੁਸ਼ੀ ਦੇ ਗੀਤ ਵੱਜਦੇ ਨੇ, ਕਦੇ ਇਮਤਿਹਾਨਾਂ ਦੇ। ਇਸ ਲਈ ਜੋ ਵੀ ਗੀਤ ਵੱਜੇ ਉਸਨੂੰ ਦਿਲ ਨਾਲ ਸੁਣੋ, ਕਿਉਂਕਿ ਹੋ ਸਕਦਾ ਜਿਹੜਾ ਗੀਤ ਅੱਜ ਤੁਹਾਨੂੰ ਪਸੰਦ ਨਹੀਂ ਆ ਰਿਹਾ, ਕੱਲ ਉਹੀ ਤੁਹਾਡੀ ਜ਼ਿੰਦਗੀ ਦਾ ਖੂਬਸੂਰਤ ਗੀਤ ਬਣ ਜਾਵੇ। ਆਓ ਹੁਣ ਆਨੰਦ ਮਾਣਦੇ ਹਾਂ ਇੱਕ ਖੂਬਸੂਰਤ ਗੀਤ ਦਾ।

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਨਿਰਮਾਤਾ ਅਤੇ ਨਿਰਦੇਸ਼ਕ ਰਾਜੀਵ ਕਪੂਰ ਦਾ ਵੀ ਜਨਮ 25 ਅਗਸਤ 1962 ਨੂੰ ਹੋਇਆ। ਹੁਣ ਗੱਲ ਕਰਦੇ ਹਾਂ ਇਸ ਸੰਸਾਰ ਤੋਂ ਵਿਦਾ ਹੋਣ ਵਾਲੀਆਂ ਹਸਤੀਆਂ ਬਾਰੇ। 25 ਅਗਸਤ 1819 ਨੂੰ ਭਾਫ਼ ਦੇ ਇੰਜਨ ਦੀ ਖੋਜ ਕਰਕੇ ਉਦਯੋਗਿਕ ਕ੍ਰਾਂਤੀ ਲਿਆਉਣ ਵਾਲੇ ਸਕੌਟਿਕ ਖੋਜਕਰਤਾ ਜੇਮਸ ਵਾਰਡ ਦਾ ਵੀ ਦੇਹਾਂਤ ਹੋਇਆ ਸੀ। 83 ਸਾਲ ਦੀ ਉਮਰ ਵਿੱਚ ਉਹ ਬਰਮਿੰਗਮ ਇੰਗਲੈਂਡ ਵਿਖੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ। ਜੇਮਸ ਦੇ ਭਾਫ਼ ਇੰਜਨ ਨੇ ਦੁਨੀਆ ਵਿੱਚ ਉਦਯੋਗਿਕ ਕ੍ਰਾਂਤੀ ਦੀ ਨੀਂਹ ਰੱਖੀ। ਇਸ ਦੀ ਮਦਦ ਨਾਲ ਕੱਪੜਾ ਮਿੱਲਾਂ, ਕੋਲੇ ਦੀਆਂ ਖਾਣਾਂ ਅਤੇ ਕਾਰਖਾਨਿਆਂ ਅਤੇ ਬਾਅਦ ਵਿੱਚ ਸਮੁੰਦਰੀ ਜਹਾਜ਼ਾਂ ਅਤੇ ਰੇਲ ਇੰਜਨਾਂ ਨੂੰ ਚਲਾਉਣ ਵਿੱਚ ਸਫਲਤਾ ਹਾਸਲ ਹੋਈ। ਬਿਜਲੀ ਅਤੇ ਚੁੰਬਕਤਾ ਦੇ ਖੇਤਰ ਵਿੱਚ ਵੱਡੀਆਂ ਖੋਜਾਂ ਕਰਨ ਵਾਲੇ ਮਸ਼ਹੂਰ ਭੌਤਿਕ ਵਿਗਿਆਨੀ ਮਾਈਕਲ ਫਰਾਡੇ ਦਾ ਅੱਜ ਹੀ ਦੇ ਦਿਨ 25 ਅਗਸਤ 1867 ਨੂੰ ਦੇਹਾਂਤ ਹੋਇਆ। ਉਹਨਾਂ ਨੇ ਇਲੈਕਟ੍ਰਿਕ ਮੋਟਰ ਦਾ ਮੁੱਢਲਾ ਮਾਡਲ ਤਿਆਰ ਕੀਤਾ। ਅਤੇ ਦੋਸਤੋ, ਅੱਜ ਹੀ ਦੇ ਦਿਨ ਚੰਦਰਮਾ 'ਤੇ ਕਦਮ ਰੱਖਣ ਵਾਲੇ ਪਹਿਲੇ ਪੁਲਾੜ ਯਾਤਰੀ ਨੀਲ ਆਰਮਸਟਰੋਂਗ ਦਾ ਦੇਹਾਂਤ 25 ਅਗਸਤ 2012 ਨੂੰ ਹੋਇਆ।

ਆਕਾਸ਼ਵਾਣੀ ਦੇ ਸੂਝਵਾਨ ਨੇ ਸਰੋਤਿਓ, ਮਿਤੀ 26 ਅਗਸਤ 2026, ਦਿਨ ਬੁੱਧਵਾਰ, ਸ਼ਾਮ 5:30 ਵਜੇ ਅੱਖਰ ਬੋਲਦੇ ਨੇ ਪ੍ਰੋਗਰਾਮ ਦੇ ਵਿੱਚ। ਦੋਸਤੋ, ਸਾਡਾ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ।

ਵਾਚਕ ਸੁਖਜੀਤ ਕੌਰ ਸੁਖਨ ਤੇ ਬਲਜੀਤ ਸ਼ਰਮਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਸੁਖਨ। ਦੋਸਤੋ, ਬਹੁਤ ਹੀ ਪਿਆਰਾ ਵਿਸ਼ਾ ਏ, ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਸਮਾਂ ਦੁਬਾਰਾ ਨੋਟ ਕਰ ਲਓ, ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ, ਦਿਨ ਹੋਵੇਗਾ ਬੁੱਧਵਾਰ।

0: ਜੀ ਦੋਸਤੋ, ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ ਸਿਲਸਿਲਾ ਅਚੀਵਰਸ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਸੁਮਨਪ੍ਰੀਤ ਕੌਰ, ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਵੈਰੀ ਗੁੱਡ ਮੋਰਨਿੰਗ। ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੰਗਲਵਾਰ ਦੇ ਦਿਨ ਅਸੀਂ ਕਰਦੇ ਹਾਂ ਜੀ ਕਿਸੇ ਅਜਿਹੀ ਸ਼ਖਸੀਅਤ ਦੇ ਨਾਲ ਗੱਲਬਾਤ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ, ਪੜ੍ਹਾਈ ਦੇ ਖੇਤਰ ਵਿੱਚ ਜਾਂ ਕਿਸੇ ਹੋਰ ਖੇਤਰ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਹੁੰਦੀ ਹੈ। ਅਤੇ ਅੱਜ ਵੀ ਅਸੀਂ ਗੱਲਬਾਤ ਕਰਾਂਗੇ ਇੱਕ ਅਜਿਹੇ ਖਿਡਾਰੀ ਦੇ ਨਾਲ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ ਪੰਜਾਬ ਦਾ ਅਤੇ ਬਠਿੰਡੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਜੀ ਸਰੋਤਿਓ, ਅੱਜ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ ਟ੍ਰਿਪਲ ਜੰਪ ਯਾਨੀ ਕਿ ਤੀਰੀ ਛਾਲ ਦੇ ਖਿਡਾਰੀ ਨਰਪਿੰਦਰ ਸਿੰਘ ਮਾਨ, ਅਤੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਅਤੇ ਜਾਣਦੇ ਹਾਂ ਉਹਨਾਂ ਦੇ ਇਸ ਸਫ਼ਰ ਬਾਰੇ। ਹੈਲੋ
1: ਹੈਲੋ
0: ਹੈਲੋ, ਨਮਸਕਾਰ ਨਰਪਿੰਦਰ ਸਿੰਘ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਨਰਪਿੰਦਰ ਸਿੰਘ ਮਾਨ ਜੀ, ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ ਪੂਰੀ ਆਕਾਸ਼ਵਾਣੀ ਟੀਮ ਬਠਿੰਡਾ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ।
0: ਨਰਪਿੰਦਰ ਸਿੰਘ ਜੀ, ਤੁਸੀਂ ਟ੍ਰਿਪਲ ਜੰਪ ਯਾਨੀ ਕਿ ਤੀਰੀ ਛਾਲ ਦੇ ਖਿਡਾਰੀ ਹੋ।
1: ਹਾਂਜੀ।
0: ਤੇ ਸਭ ਤੋਂ ਪਹਿਲਾਂ ਅਸੀਂ ਮਤਲਬ ਸ਼ੁਰੂਆਤ ਤੋਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਤਾਂ ਕਿ ਸਾਡੇ ਸਰੋਤਿਆਂ ਨੂੰ ਤੁਹਾਡੇ ਬਾਰੇ ਥੋੜੀ ਜਾਣਕਾਰੀ ਹਾਸਲ ਹੋ ਸਕੇ।
1: ਹਾਂਜੀ।
0: ਸਭ ਤੋਂ ਪਹਿਲਾਂ ਅਸੀਂ ਪੁੱਛਣਾ ਚਾਹਾਂਗੇ ਕਿ ਤੁਹਾਡੀ ਜਿਹੜੀ ਸਕੂਲੀ ਸਿੱਖਿਆ ਹੈ, ਮਤਲਬ ਉਹ ਕਿੱਥੋਂ ਹੈ, ਤੁਸੀਂ ਆਪਣੀ ਸਕੂਲਿੰਗ ਕਿੱਥੋਂ ਕੀਤੀ ਹੈ?
1: ਹਾਂਜੀ, ਮੈਂ 9ਵੀਂ ਕਲਾਸ ਤੱਕ ਸਨਾਵਰ ਸਕੂਲ 'ਚ ਪੜ੍ਹਿਆਗਾ।
0: ਹਾਂਜੀ
1: ਜੀ। ਉਸ ਤੋਂ ਬਾਅਦ ਮੈਂ ਸਪੋਰਟਸ ਸ਼ੁਰੂ ਕਰ ਦਿੱਤੀ ਸੀਗੀ, ਤਾਂ 10ਵੀਂ 11ਵੀਂ 12ਵੀਂ ਮੈਂ ਸਪੋਰਟਸ ਸਕੂਲ ਘੁੱਦਾ ਵਿਖੇ ਕੀਤੀ ਹੈ।
0: ਠੀਕ ਹੈ ਜੀ
1: ਜੀ। ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ।
0: ਵਾਹ ਜੀ ਵਾਹ, ਬਹੁਤ ਵਧੀਆ।
1: ਫਿਰ ਮੈਂ ਬੀਪੀਐਡ ਕਰ ਰਿਹਾ ਗੁਰਕਾਸ਼ੀ ਯੂਨੀਵਰਸਿਟੀ ਦੇ ਅੰਦਰ।
0: ਠੀਕ ਹੈ ਜੀ, ਬਹੁਤ ਵਧੀਆ, ਯਾਨੀ ਕਿ ਤੁਸੀਂ ਆਪਣੀ ਪੜ੍ਹਾਈ ਵੀ ਨਾਲ ਨਾਲ ਜਾਰੀ ਰੱਖੀ ਹੋਈ ਹੈ।
1: ਹਾਂਜੀ ਹਾਂਜੀ।
0: ਠੀਕ ਹੈ ਜੀ, ਤੇ ਅਸੀਂ ਤੁਹਾਡੀ ਗੇਮ ਬਾਰੇ ਗੱਲ ਕਰਨਾ ਚਾਹਾਂਗੇ ਕਿ ਜੋ ਤੁਹਾਡੀ ਗੇਮ ਹੈ ਟ੍ਰਿਪਲ ਜੰਪ, ਤੇ ਕਿਸ ਪ੍ਰਕਾਰ ਦਾ ਇਵੈਂਟ ਹੈ, ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ।
1: ਹਾਂਜੀ, ਇਹ ਐਥਲੈਟਿਕਸ ਇਵੈਂਟ ਦੇ ਫੀਲਡ ਇਵੈਂਟ ਦੇ ਵਿੱਚ ਆਉਂਦਾ ਹੈ।
0: ਠੀਕ
1: ਹੈ,

0: ਫਿਰ ਦੋਨੋਂ ਪੈਰ ਤੇ ਪਿੱਠ ਦੇ ਵਿੱਚ ਲੈਂਡ ਹੋਣਾ ਹੁੰਦਾ।
1: ਠੀਕ ਹੈ ਜੀ।
0: ਹਾਂਜੀ, ਜਿੱਥੋਂ ਆਪਣਾ ਪਹਿਲਾ ਜੰਪ ਚੱਕਿਆ ਹੁੰਦਾ ਉੱਥੋਂ ਹੀ ਇਹਨੂੰ ਮੈਜ਼ਰ ਕਰਦੇ ਨੇ।
1: ਠੀਕ ਹੈ ਜੀ। ਤੇ
0: ਹਾਂਜੀ,
1: ਤੁਹਾਡੀ ਇਸ ਗੇਮ ਦੀ ਸ਼ੁਰੂਆਤ ਕਦੋਂ ਤੋਂ ਹੋਈ, ਭਾਵ ਕਿੰਨੇ ਸਾਲ ਦੀ ਉਮਰ ਵਿੱਚ ਤੁਸੀਂ ਇਹ ਗੇਮ ਮਤਲਬ ਖੇਡਣੀ ਸ਼ੁਰੂ ਕਰ ਦਿੱਤੀ ਸੀ?
0: ਮੈਂ 15 ਸਾਲ ਦੀ ਉਮਰ ਵਿੱਚ ਕਰ ਦਿੱਤੀ ਸੀ
1: ਠੀਕ
0: ਖੇਡਣੀ।
1: ਹੈ ਜੀ। 15 ਸਾਲ ਦੀ ਉਮਰ ਵਿੱਚ ਤੁਸੀਂ ਇਸ ਗੇਮ ਦੀ ਸ਼ੁਰੂਆਤ ਕੀਤੀ?
0: ਹਾਂਜੀ ਹਾਂਜੀ
1: ਹਾਂਜੀ। ਤੇ ਨਰਪਿੰਦਰ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਹਾਨੂੰ ਇਸ ਗੇਮ ਦੀ ਇਨਸਪੀਰੇਸ਼ਨ ਹੈ ਜਿਹੜੀ, ਕੋਈ ਪ੍ਰੇਰਣਾ ਕਿੱਥੋਂ ਮਿਲੀ? ਤੁਸੀਂ ਮਤਲਬ ਕਿਸੇ ਨੂੰ ਖੇਡਦੇ ਦੇਖਿਆ ਜਾਂ ਮਤਲਬ ਕਿਸੇ ਅਧਿਆਪਕ ਨੇ ਤੁਹਾਨੂੰ ਇਸ ਗੇਮ ਬਾਰੇ ਜਾਣਕਾਰੀ ਦਿੱਤੀ? ਕਿਉਂਕਿ ਆਮ ਮਤਲਬ ਸਾਡੇ ਜਾਣਕਾਰੀ ਵਿੱਚ ਇਹ ਗੇਮ ਬਾਰੇ ਅਸੀਂ ਨਹੀਂ ਇੰਨਾ ਸੁਣਿਆ ਹੁੰਦਾ, ਤਾਂ ਮਤਲਬ ਆਮ ਸਰੋਤਿਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ।
0: ਹਾਂਜੀ, ਮੈਂ ਸਨਾਵਰ ਸਕੂਲ ਚ ਪੜ੍ਹਦਾ ਜਦੋਂ 9th ਕਲਾਸ ਦੇ ਵਿੱਚ,
1: ਹਾਂਜੀ
0: ਤੇ ਹਾਂਜੀ ਸਾਡੀ ਬਲਾਕ ਲੈਵਲ ਵਾਸਤੇ ਟੀਮ ਲੈ ਕੇ ਗਏ ਸਾਡੇ
1: ਹਾਂਜੀ
0: DP ਜੀ।
1: ਹਾਂਜੀ
0: ਹਾਂਜੀ, ਉੱਥੇ ਮੇਰਾ ਇਵੈਂਟ ਸੀ, ਪਹਿਲਾਂ 100 ਮੀਟਰ ਤੇ ਇੱਕ ਹਾਈ ਜੰਪ ਮੈਂ ਖੇਡਣਾ ਸੀਗਾ। ਤੇ ਇੱਕ ਬੱਚਾ 3 ਇਵੈਂਟ ਖੇਡ ਸਕਦਾ ਇੱਕ ਸਕੂਲ ਵਿੱਚੋਂ।
1: ਹਾਂਜੀ
0: ਮੇਰੇ ਦੋਨੇ ਇਵੈਂਟ ਖੇਡੇ, ਮੇਰੇ ਦੋਨੇ ਇਵੈਂਟ ਚ ਬ੍ਰੋਂਜ਼ ਮੈਡਲ ਆਏ।
1: ਵਾਹ ਜੀ। ਅੱਛਾ,
0: ਹਾਂਜੀ
1: ਪਹਿਲੀ ਵਾਰ ਤੁਸੀਂ ਉੱਥੇ ਖੇਡਣ ਲਈ ਗਏ ਤੇ ਫਸਟ ਟਾਈਮ ਹੀ ਤੁਹਾਡੇ ਬ੍ਰੋਂਜ਼ ਮੈਡਲ ਆ ਗਏ?
0: ਹਾਂਜੀ,
1: ਹਾਂਜੀ
0: ਪਰ ਡਿਸਟ੍ਰਿਕਟ ਦੇ ਵਿੱਚ ਫਸਟ ਸੈਕੰਡ ਦੀ ਹੀ ਸਿਲੈਕਸ਼ਨ ਹੁੰਦੀ ਹੈ।
1: ਠੀਕ ਹੈ ਜੀ।
0: ਮੇਰੇ ਕੋਲ ਇੱਕ
1: ਥਰਡ
0: ਇਵੈਂਟ
1: ਪੋਜੀਸ਼ਨ
0: ਹੋਰ ਵੀ
1: ਵਾਲੇ ਨੂੰ
0: ਅੱਗੇ
1: ਨਹੀਂ ਲੈ ਕੇ ਜਾਇਆ ਜਾਂਦਾ?
0: ਹਾਂਜੀ
1: ਹਾਂਜੀ, ਥਰਡ ਪੋਜੀਸ਼ਨ ਵਾਲੇ ਨੂੰ ਅੱਗੇ ਨਹੀਂ ਲੈ ਕੇ ਜਾਇਆ ਜਾਂਦਾ ਖੇਡਣ ਲਈ?
0: ਹਾਂਜੀ, ਥਰਡ ਪੋਜੀਸ਼ਨ ਨੂੰ ਨਹੀਂ ਲੈ ਕੇ ਜਾਇਆ ਜਾਂਦਾ ਅੱਗੇ।
1: ਠੀਕ ਹੈ ਜੀ।
0: ਹਾਂਜੀ, ਫਿਰ ਉੱਥੇ ਬੋਲੇ ਵੀ ਟ੍ਰਿਪਲ ਜੰਪ ਇਵੈਂਟ ਹੈ 17।
1: ਹਾਂਜੀ
0: ਹਾਂਜੀ, ਤੇ ਉੱਥੇ ਮੈਨੂੰ ਪਤਾ ਨਹੀਂ ਸੀ, ਪਰ ਮੈਨੂੰ ਇਦਾਂ ਸੀਗਾ ਵੀ ਜੰਪ ਹੈ ਤਾਂ ਮੈਂ ਕਰ ਲੂੰਗਾ, ਕਿਉਂਕਿ ਥੋੜਾ ਬਹੁਤ ਛਾਲਾਂ ਸ਼ੁਰੂ ਤੋਂ ਲਾਉਂਦੇ ਰਹੇ ਹਾਂ।
1: ਹਾਂਜੀ,
0: ਨਿੱਕੀ
1: ਪਿੰਡਾਂ
0: ਮੋਟੀ।
1: ਵਿੱਚ ਇਹ ਅਕਸਰ ਆਮ ਹੀ ਹੁੰਦਾ ਕਿਉਂਕਿ ਬੱਚੇ ਖੇਡਦੇ ਕੁੱਦੇ ਰਹਿੰਦੇ ਆ, ਤਾਂ ਹਨਾ ਛਾਲਾਂ ਛੁਲਾਂ ਤਾਂ ਆਮ ਹੀ ਚੱਲਦੀਆਂ ਹੀ ਰਹਿੰਦੀਆਂ ਨੇ।
0: ਹਾਂਜੀ ਹਾਂਜੀ ਹਾਂਜੀ, ਮੈਂ ਉੱਥੇ ਫਿਰ DP ਤੋਂ ਪੁੱਛਿਆ ਵੀ ਸਰ ਮੈਂ ਖੇਲਣਾ,
1: ਹਾਂਜੀ
0: ਉਹ ਕਹਿੰਦੇ ਵੀ ਫਿਰ ਲਾਉਣਾ ਹੁੰਦਾ ਤਾਂ ਜੰਪ ਤਾਂ ਖੇਲ ਲਾ।
1: ਹਾਂਜੀ,
0: ਉੱਥੇ ਇੱਕ ਮੁੰਡਾ ਸੀਗਾ ਉਹ ਥੋੜਾ ਜਿਹਾ ਮਤਲਬ ਵੀ ਠੀਕ ਸੀਗਾ, ਉਹਨੂੰ ਕਰਨਾ ਹੁੰਦਾ ਸੀਗਾ ਟ੍ਰਿਪਲ ਜੰਪ ਕਿਵੇਂ ਕਰਦੇ ਆ। ਮੈਂ ਉਹਦੇ ਤੋਂ ਪੁੱਛਿਆ ਜਾ ਕੇ ਵੀ ਕਿੱਦਾਂ ਹੁੰਦਾ, ਉਹਨੇ ਦੱਸਿਆ ਵੀ ਇੱਕ ਪੈਰ ਤੇ ਛਾਲ ਮਾਰਨੀ ਫਿਰ ਦੂਜਾ ਪੈਰ ਰੱਖਣਾ ਫਿਰ ਤੀਜਾ,
1: ਹਾਂਜੀ
0: ਫਿਰ ਮੈਂ ਕਰਕੇ ਦਿਖਾਇਆ, ਕਹਿੰਦਾ ਹਾਂ ਇੱਦਾਂ ਹੀ ਕਰਨਾ।
1: ਹਾਂਜੀ,
0: ਉਸ ਤੋਂ ਬਾਅਦ ਮੇਰਾ ਫਸਟ ਪੋਜੀਸ਼ਨ ਆ ਗਈ, ਉਸਦੀ ਥਰਡ ਆ ਗਈ ਵਿਚਾਰੇ ਦੀ।
1: ਵਾਹ ਜੀ ਵਾਹ। ਤੇ ਤੁਸੀਂ ਫਸਟ ਟਾਈਮ ਹੀ ਮਤਲਬ ਰੱਬ ਵੱਲੋਂ ਹੀ ਇਹ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਬਖਸ਼ਿਸ਼ ਹੋਈ ਕਿ ਤੁਸੀਂ ਇਸ ਗੇਮ ਦੇ ਵੱਲ ਆਉਣਾ ਸੀ, ਕਿ ਪਹਿਲਾਂ ਆਪਾਂ ਨੂੰ ਇਸ ਬਾਰੇ ਨੌਲੇਜ ਨਹੀਂ ਸੀ, ਪਰ ਉੱਥੇ ਜਾ ਕੇ
0: ਹਾਂਜੀ
1: ਤੁਹਾਨੂੰ ਪਤਾ ਲੱਗਿਆ ਤੇ ਤੁਸੀਂ ਮਤਲਬ ਫਸਟ ਪੋਜੀਸ਼ਨ ਹਾਸਲ ਕੀਤੀ।
0: ਹਾਂਜੀ, ਬਲੌਕ ਲੈਵਲ
1: ਇਹ
0: ਦੀ ਫਸਟ ਟਾਈਪ
1: ਤੁਹਾਡੀ
0: ਮੇਰੀ।
1: ਹਾਂਜੀ, ਇਹ ਤੁਹਾਡੀ ਪਹਿਲੀ ਜਿੱਤ ਸੀ ਤੇ ਇਸ ਲਈ ਵੀ ਅਸੀਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ।
0: ਹਾਂਜੀ ਹਾਂਜੀ, ਧੰਨਵਾਦ ਜੀ।
1: ਹਾਂਜੀ, ਤੇ ਤੁਸੀਂ ਫਿਰ ਇਸ ਗੇਮ ਵਿੱਚ ਹੀ ਜਾਣ ਬਾਰੇ ਕਿਉਂ ਸੋਚਿਆ, ਕਿ ਤੁਸੀਂ ਮਤਲਬ ਵੀ ਇਸ ਗੇਮ ਦੇ ਵਿੱਚ ਹੀ ਆਪਣੇ ਭਵਿੱਖ ਨੂੰ ਕਿਉਂ ਚੁਣਿਆ, ਕਿ ਤੁਸੀਂ ਇਸ ਗੇਮ ਦੇ ਵਿੱਚ ਹੀ ਅੱਗੇ ਜਾਣਾ ਹੈ?
0: ਇਸ ਤੋਂ ਬਾਅਦ ਮੇਰੀ ਡਿਸਟ੍ਰਿਕਟ ਹੋਈ ਸੀਗੀ 1 ਮਹੀਨੇ ਬਾਅਦ।
1: ਹਾਂਜੀ,
0: ਤੇ ਮੈਨੂੰ ਨਹੀਂ ਪਤਾ ਹੁੰਦਾ ਸੀ ਕਿੱਦਾਂ ਕਰਨਾ, ਕੋਈ ਵਾਰਮ ਪਤਾ ਨਹੀਂ ਪਤਾ ਸੀਗਾ ਵੀ ਕੋਈ ਸਰੀਰ ਗਰਮ ਕਰਨਾ ਜਾਂ ਕੋਈ ਨਵੇਂ ਇਹਦੇ ਵਾਸਤੇ ਸ਼ੂਜ਼ ਹੁੰਦੇ ਆਪਣੇ ਸਪਾਈਕਸ ਹੁੰਦੇ ਆ।
1: ਹਾਂਜੀ,
0: ਮੈਂ ਆਪਣੇ ਪਿੰਡ ਜਾਂਦਾ ਨੰਗੇ ਪੈਰੀ ਭੱਜ ਕੇ ਸਿੱਧਾ ਜੰਪ ਲਾਉਣ ਲੱਗ ਜਾਂਦਾ।
1: ਹਾਂਜੀ,
0: ਵਿੱਚ ਦੀ ਮੇਰੇ 15 ਦਿਨ ਬੈਕ ਦੀ ਇੰਜਰੀ ਵੀ ਰਹੀ ਉਸ ਟਾਈਮ,
1: ਹਾਂਜੀ,
0: ਪਰ ਫਿਰ ਵੀ ਮੇਰਾ ਉੱਥੇ 2nd ਮੈਡਲ ਆ ਗਿਆ ਸਿਲਵਰ, ਬਿਨਾਂ ਮਤਲਬ ਕੁਛ ਬਿਲਕੁਲ ਵੀ ਉਹਦੀ ਨੌਲੇਜ ਨਹੀਂ ਸੀ ਟ੍ਰਿਪਲ ਜੰਪ ਦੀ, ਇੰਨਾ ਨਾ ਕੋਈ ਟ੍ਰੇਨਿੰਗ ਸੀ ਉਹਦੀ।
1: ਹਾਂਜੀ,
0: ਫਿਰ ਵੀ ਮੈਂ ਸਟੇਟ ਲੈਵਲ ਤੱਕ ਪਹੁੰਚ ਗਿਆ। ਉਸ ਤੋਂ ਬਾਅਦ ਮੈਂ ਸੋਚਿਆ ਵੀ ਇਹਦੇ ਵਿੱਚ ਹੀ ਕਿਉਂ ਨਾ ਅੱਗੇ ਅਜਮਾਇਆ ਜਾਵੇ ਹੱਥ।
1: ਹਾਂਜੀ ਹਾਂ, ਮਤਲਬ ਤੁਸੀਂ ਸੋਚਿਆ ਕਿ ਮਤਲਬ 2 ਵਾਰੀ ਤੁਸੀਂ ਜਿੱਤ ਪ੍ਰਾਪਤ ਕੀਤੀ ਤਾਂ ਤੁਹਾਨੂੰ ਲੱਗਿਆ ਕਿ ਇਸ ਗੇਮ ਦੇ ਵਿੱਚ ਤੁਹਾਨੂੰ ਅੱਗੇ ਆਪਣਾ ਹਨਾ ਫਿਊਚਰ ਦੇਖਣਾ ਚਾਹੀਦਾ ਹੈ।
0: ਹਾਂਜੀ
1: ਹਾਂਜੀ,
0: ਹਾਂਜੀ।
1: ਤੇ ਮੈਂ ਸਰੋਤਿਆਂ ਨੂੰ ਇਹ ਵੀ ਦੱਸਦਾ ਕਿ ਮਤਲਬ ਜੇ ਕੋਈ ਵੀ ਖਿਡਾਰੀ ਇਸ ਤਰ੍ਹਾਂ ਕਿਸੇ ਗੇਮ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ, ਤਾਂ ਮਤਲਬ ਥੋੜੀ ਬਹੁਤੀ ਨੌਲੇਜ ਉਸ ਗੇਮ ਦੇ ਬਾਰੇ ਤੁਸੀਂ ਲੈ ਕੇ ਕਿਸੇ ਸੀਨੀਅਰ ਤੋਂ ਫੇਰ ਹੀ ਸ਼ੁਰੂਆਤ ਕਰੋ, ਕਿਉਂਕਿ ਇਦਾਂ ਤੁਹਾਨੂੰ ਕੋਈ ਇੰਜਰੀ ਵੀ ਆ ਸਕਦੀ ਹੈ ਤੇ ਉਹਦੇ ਨਾਲ ਕਈ ਵਾਰ ਆਪਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਜਿਹੜੀ ਹੋ ਸਕਦੀ ਹੈ। ਤੇ ਸਰ, ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡਾ ਪਹਿਲਾ ਨੈਸ਼ਨਲ ਗੋਲਡ ਮੈਡਲ ਕਿਹੜੇ ਸਾਲ ਵਿੱਚ ਆਇਆ ਸੀ, ਤੇ ਉਸ ਤੋਂ ਪਹਿਲਾਂ ਤੁਸੀਂ ਕਿਸ ਪ੍ਰਕਾਰ ਦੀ ਤਿਆਰੀ ਕੀਤੀ ਸੀ?
0: ਹਾਂਜੀ, ਮੈਂ ਉਸ ਤੋਂ ਬਾਅਦ ਪਹਿਲੇ ਸਾਲ ਜਦੋਂ ਮੈਂ 15 ਸਾਲ ਦੀ ਉਮਰ ਦਾ ਸੀਗਾ ਉਦੋਂ ਮੈਂ ਸਪੋਰਟਸ ਸਕੂਲ ਕੁੱਦਾ ਟ੍ਰਾਇਲ ਦਿੱਤੇ।
1: ਹਾਂਜੀ
0: ਹਾਂਜੀ, ਤੇ ਉੱਥੇ ਜਦੋਂ ਟ੍ਰਾਇਲ ਦਿੱਤੇ ਜੰਪ ਇੰਨਾ ਨਹੀਂ ਸੀਗਾ ਮੇਰਾ ਉਸ ਟਾਈਮ, ਕਿਉਂਕਿ ਕੋਈ ਪ੍ਰੈਕਟਿਸ ਨਹੀਂ ਸੀਗੀ ਇੰਨੀ।
1: ਹਾਂਜੀ, ਕਿਉਂਕਿ ਕੋਈ
0: ਪਰ
1: ਟ੍ਰੇਨਰ ਤੁਹਾਡੇ ਕੋਲ ਨਹੀਂ ਸੀਗਾ।
0: ਹਾਂਜੀ ਹਾਂਜੀ, ਪਰ ਮੈਨੂੰ ਕੋਚ ਨੇ ਇਦਾਂ ਦੇਖ ਕੇ ਲਿੱਤਾ ਵੀ ਮੈਂ ਜਦੋਂ ਮੈਂ ਜੰਪ ਕੀਤਾ ਪਹਿਲਾਂ ਜੰਪ ਕੀਤਾ ਟ੍ਰਾਇਲ ਦੇ ਵਿੱਚ,
1: ਹਾਂਜੀ
0: ਉਸ ਤੋਂ ਬਾਅਦ ਮੈਡਮ ਨੇ ਦੱਸਿਆ ਮੈਨੂੰ ਵੀ ਇਹਦੇ ਵਿੱਚ ਆਹ ਕਮੀ ਤੂੰ ਇਦਾਂ ਕਰਕੇ ਆ ਅਗਲੀ ਵਾਰ।
1: ਹਾਂਜੀ,
0: ਮੈਂ ਨੈਕਸਟ ਅਟੈਂਪਟ ਦੇ ਵਿੱਚ ਉਦਾਂ ਹੀ ਕਰ ਦਿੱਤਾ। ਜੰਪ ਤਾਂ ਥੋੜਾ ਸੀ ਪਰ ਮੈਡਮ ਨੂੰ ਇਦਾਂ ਲੱਗਿਆ ਵੀ ਜਲਦੀ ਸਿੱਖਦਾ ਗਾ, ਲਰਨਿੰਗ ਪਾਵਰ ਵਧੀਆ।
1: ਹਾਂਜੀ,
0: ਤੇ ਮੇਰੀ ਸਿਲੈਕਸ਼ਨ ਹੋ ਗਈ ਸਪੋਰਟਸ ਸਕੂਲ ਕੁੱਦਾ ਚ।
1: ਚਲੋ,
0: 10th ਕਲਾਸ ਦੇ ਵਿੱਚ।
1: ਹਾਂਜੀ
0: ਹਾਂਜੀ, ਉਸ ਤੋਂ ਬਾਅਦ ਮੈਂ ਉੱਥੇ 2 ਸਾਲ ਟ੍ਰੇਨਿੰਗ ਕੀਤੀ।
1: ਹਾਂਜੀ
0: ਵਧੀਆ, ਤੇ ਮੇਰਾ ਸਟੇਟ ਮੈਡਲ ਆਇਆ ਫਸਟ।
1: ਵਾਹ ਜੀ ਵਾਹ।
0: ਗੋਲਡ।
1: ਹਾਂਜੀ,
0: ਉਸ ਤੋਂ ਬਾਅਦ ਮੈਂ ਨੈਸ਼ਨਲ ਗਿਆ।
1: ਠੀਕ ਹੈ ਜੀ।
0: ਨੈਸ਼ਨਲ ਤੋਂ ਸਕੂਲ ਨੈਸ਼ਨਲ ਦੇ ਵਿੱਚ ਟੌਪ 6 ਤੋਂ ਬਾਅਦ ਖੇਲਣ ਦੀ ਐਂਟਰੀ ਹੋਈ।
1: ਠੀਕ ਹੈ ਜੀ
0: ਜੀ, 2019

0: बारे भी सानू थोड़ी जानकारी दियो, किस जगह
1: हाँ,
0: ते?
1: उस तो बाद 2023 दे 24 दे विच मेरे गोल्ड मेडल आए।
0: हाँ जी
1: खेल दो मेडल मेरे खेलो इंडिया यूनिवर्सिटी गेम्स चाहे हुए हैं,
0: हाँ जी
1: एक खेलो इंडिया हुई सी गुवाहाटी दे विच 2024 दे विच। हाँ
0: ठीक है जी
1: जी, उत्थे गोल्ड आया सी, पंजाब यूनिवर्सिटी वालों खेलिया सी मैं।
0: ठीक है जी
1: 2025 दे विच लास्ट ईयर राजस्थान दे विच खेलो इंडिया यूनिवर्सिटी गेम्स हुई सी,
0: हाँ जी
1: उत्थे मेरा गोल्ड आया सीगा गुरुकाशी यूनिवर्सिटी वालों।
0: ठीक है जी
1: हाँ
0: वाह
1: जी,
0: जी वाह
1: ते पंजाब वालों मैं अंडर 23 नेशनल खेलिया सी 2024 दे विच
0: हाँ जी
1: पटना 2000 दे विच, उत्थे मेरा गोल्ड मेडल आया सी।
0: वाह जी वाह, बहुत सारियां जित्तां जिहड़ियां ट्रिपल जंप खेड दे विच तुसीं अपने नाम दर्ज कीतियां होईयां ने, है
1: हाँ
0: ना?
1: जी
0: हाँ जी। ते सर जदों मतलब तुसीं 2017 दे विच, है ना, नेशनल खेडे सी, है ना, गोल्ड मेडल तुहाडा आया, ते
1: हाँ
0: उस
1: जी,
0: टाइम तुहानूं किस तरह दा, मतलब जदों तुहाडा गोल्ड मेडल आ गया, किस तरह दा महसूस होया कि इस जित दी उम्मीद सी, या पहलां तुसीं ऐदां सोचिया सी कि गोल्ड आ जाऊगा या नहीं, या तुहाडा ओह परफॉर्मेंस जंप सी जिहड़ा ओह किन्ना सी, किन्ने मीटर सी?
1: हाँ जी, मैं उस तो पहला 14 मीटर ट्रेनिंग दे विच जंप कर रहा सीगा।
0: हाँ जी
1: ਤੇ ਮੈਂ ਸਕੂਲ ਨੈਸ਼ਨਲ ਸਭ ਤੋਂ ਕੰਪੀਟੀਸ਼ਨ ਨੈਸ਼ਨਲ ਦਾ ਮੈਂ ਸਕੂਲ ਨੈਸ਼ਨਲ ਖੇਡਿਆ ਸੀ, ਉੱਥੇ ਮੈਂ 6th ਪੋਜੀਸ਼ਨ ਤੇ ਰਿਹਾ ਸੀਗਾ।
0: ਠੀਕ ਹੈ ਜੀ
1: ਹਾਂਜੀ, ਉੱਥੇ ਮੇਰੀ ਸਿਲੈਕਸ਼ਨ ਹੋਈ ਸੀ ਖੇਲੋ ਇੰਡੀਆ ਦੇ ਵਿੱਚ।
0: ਠੀਕ ਹੈ ਸਰ
1: ਤੇ ਪਰ ਉਸ ਟਾਈਮ ਖੇਲੋ ਇੰਡੀਆ ਮਤਲਬ ਸਟਾਰਟ ਹੋਇਆ ਸੀ ਕਿਉਂਕਿ ਉਸ ਟਾਈਮ ਬਹੁਤ ਚੜ੍ਹਾਈ ਸੀ ਖੇਲੋ ਇੰਡੀਆ ਦੀ, ਟੀਵੀ ਵਿੱਚ ਆਉਂਦਾ ਸੀਗਾ ਤੇ
0: ਹਾਂ
1: ਬਹੁਤ
0: ਜੀ
1: ਜ਼ਿਆਦਾ ਚੜ੍ਹਾਈ ਸੀਗੀ,
0: ਹਾਂ ਜੀ
1: ਤੇ ਉਦੋਂ ਘਰਦਿਆਂ ਨੂੰ ਵੀ ਨਹੀਂ ਇੰਨਾ ਸੀਗਾ ਤੇ ਕੋਚਸ ਨੂੰ ਵੀ ਨਹੀਂ ਹੈਗਾ ਸੀ ਵੀ ਚੱਲ ਪਹਿਲੀ ਨੈ ਦੂਜੀ ਨੈਸ਼ਨਲ ਆ, ਹਜੇ ਇੰਨੀ
0: ਹਾਂ
1: ਜਲਦੀ ਨੈਸ਼ਨਲ ਮੈਡਲ ਨਹੀਂ ਆਉਂਦੇ ਕਿਸੇ ਦੇ,
0: ਹਾਂ ਜੀ
1: ਮਤਲਬ 3-4 ਬੰਦਾ ਨੈਸ਼ਨਲ ਖੇਡਦਾ 2-3 ਸਾਲ ਲੱਗਦੇ ਆ ਫਿਰ ਉਸ ਤੋਂ ਬਾਅਦ ਨੈਸ਼ਨਲ ਮੈਡਲ ਆਉਣ ਲੱਗਦਾ ਕੋਈ,
0: ਹਾਂ ਜੀ
1: ਕਿਸੇ ਨੂੰ ਵੀ ਨਹੀਂ ਹੈ ਨਹੀਂ ਸੀ, ਪਰ ਮੈਨੂੰ ਤਾਂ ਲੱਗਦਾ ਸੀ ਅੰਦਰ ਵੀ ਮੈਂ ਮੈਡਲ ਲੈ ਕੇ ਆਊਂਗਾ,
0: ਹਾਂ ਜੀ ਮਤਲਬ
1: ਮੈਂ
0: ਤੁਹਾਡੇ
1: ਦਿਮਾਗ
0: ਅੰਦਰ
1: ਵਿੱਚ।
0: ਇਹ
1: ਹਾਂਜੀ
0: ਲਗਨ ਸੀਗੀ, ਤੁਸੀਂ ਆਪਣੀ ਮਿਹਨਤ ਨੂੰ ਜਾਰੀ ਰੱਖਿਆ, ਇਹ ਤੁਹਾਡੇ ਅੰਦਰ ਇੱਛਾ ਸੀ ਕਿ ਤੁਸੀਂ ਗੋਲਡ ਮੈਡਲ ਲੈਣਾ,
1: ਹਾਂ ਜੀ,
0: ਤੇ
1: ਫਿਰ
0: ਹਾਂਜੀ
1: ਮੈਂ ਉੱਥੇ ਫਸਟ ਜੰਪ ਮਾਰਿਆ, ਮੇਰਾ ਫਸਟ ਜੰਪ ਵੀ ਪਰਸਨਲ ਬੈਸਟ ਹੋਇਆ
0: ਹਾਂਜੀ
1: ਉਹ ਵੀ 30 ਸੈਂਟੀਮੀਟਰ ਦੇ ਨਾਲ, 14.55 ਮੀਟਰ ਮੈਂ ਜੰਪ ਕੀਤਾ ਉੱਥੇ ਅੰਡਰ 17 ਦੇ ਵਿੱਚ।
0: ਵਾਹ ਜੀ ਵਾਹ, ਠੀਕ
1: ਹਾਂ
0: ਹੈ
1: ਜੀ,
0: ਜੀ
1: ਤੇ ਮੇਰਾ ਬ੍ਰੌਂਜ ਮੈਡਲ ਆਇਆ ਉੱਥੇ ਫਿਰ।
0: ਠੀਕ ਹੈ ਜੀ।
1: ਹਾਂ
0: ਤੇ
1: ਜੀ
0: ਸਰ ਇਹ ਜੋ ਤੁਹਾਡੀ ਗੇਮ ਹੈ ਟ੍ਰਿਪਲ ਜੰਪ, ਯਾਨੀ ਕਿ 30 ਛਾਲ, ਇਸ
1: ਹਾਂ
0: ਲਈ
1: ਜੀ,
0: ਮਤਲਬ ਕਿਸ ਪ੍ਰਕਾਰ ਦਾ ਗਰਾਊਂਡ ਚਾਹੀਦਾ ਹੈ, ਤੇ ਪੰਜਾਬ ਵਿੱਚ ਇਹ ਗਰਾਊਂਡ ਕਿੱਥੇ ਕਿੱਥੇ ਨੇ, ਸਾਡੇ ਸਰੋਤਿਆਂ ਨੂੰ ਇਹ ਵੀ ਜ਼ਰੂਰ ਦੱਸ ਦਿਓ।
1: ਹਾਂ ਜੀ, ਇਹ ਇਵੈਂਟ ਇਦਾਂ ਦਾ ਜੀ, ਇਹ ਟੈਕਨੀਕਲ ਇਵੈਂਟ ਹੈ, ਇਹ ਅੰਡਰ 18 ਦੇ ਵਿੱਚ ਨਹੀਂ ਹੁੰਦਾ ਹੈਗਾ, ਮਤਲਬ 18 ਸਾਲ ਤੋਂ ਨੀਚੇ ਵਾਲਾ ਹੁਣ ਨਹੀਂ ਖੇਡ ਸਕਦਾ, ਪਹਿਲਾਂ ਹੁੰਦਾ ਸੀ ਜਦੋਂ ਮੈਂ ਖੇਡਦਾ ਸੀ,
0: ਹਾਂ ਜੀ
1: 2020 ਤੋਂ ਪਹਿਲਾਂ ਟ੍ਰਿਪਲ ਜੰਪ ਹੁੰਦਾ ਸੀ ਅੰਡਰ 18 ਤੱਕ,
0: ਠੀਕ ਹੈ
1: ਪਰ
0: ਜੀ
1: ਹੁਣ ਅੰਡਰ 20 ਚ ਹੀ ਕਰਤਾ ਕਿਉਂਕਿ ਇਹ ਚ ਇੰਜਰੀ ਜ਼ਿਆਦਾ ਆਉਂਦੀ ਹੈ, ਟੈਕਨੀਕਲ ਇਵੈਂਟ ਜ਼ਿਆਦਾ ਹੈਗਾ।
0: ਹਾਂਜੀ, ਕਿਉਂਕਿ ਮਤਲਬ ਤੁਹਾਡੇ ਸਰੀਰ ਤੇ, ਮਤਲਬ ਜਦੋਂ ਤੁਸੀਂ ਜੰਪ ਕਰਦੇ ਹੋ ਤਾਂ ਤੁਹਾਡੀਆਂ ਲੈਗਸ ਤੇ, ਹਨਾ, ਬਹੁਤ ਜ਼ਿਆਦਾ ਭਾਰ ਆਉਂਦਾ, ਇਸ ਲਈ ਇੰਜਰੀ ਦਾ ਕਰਕੇ ਉਹਨਾਂ ਨੇ
1: ਹਾਂ
0: ਕੀਤਾ।
1: ਜੀ, ਇੱਕ ਪੈਰ ਤੇ ਸਰੀਰ ਦਾ 22 ਗੁਣਾ ਵੇਟ ਆਉਂਦਾ ਜਦੋਂ ਆਪਾਂ ਜੰਪ ਕਰਦੇ ਹਾਂ।
0: ਠੀਕ ਹੈ ਜੀ, ਬਹੁਤ
1: ਹਾਂ ਜੀ,
0: ਜ਼ਿਆਦਾ ਵੇਟ ਇੱਕ, ਹਨਾ, ਲੱਤ ਨੂੰ ਸਹਿਣਾ ਪੈਂਦਾ, ਤੇ ਮਤਲਬ ਇੰਨਾ ਭਾਰ ਸਰੀਰ ਲਈ ਸਹਿਣਾ ਛੋਟੀ ਉਮਰ ਦੇ ਵਿੱਚ ਕਈ ਵਾਰ ਇੰਜਰੀ ਦਾ ਕਾਰਨ ਬਣ ਸਕਦਾ ਹੈ, ਹਨਾ?
1: ਹਾਂ ਜੀ, ਇਸ ਲਈ ਉਹ ਤਾਈਓ ਇਸ ਲਈ ਅੰਡਰ 18 ਚ ਹਟਾ ਦਿੱਤਾ ਟ੍ਰਿਪਲ ਜੰਪ, ਅੰਡਰ 20 ਚ ਸ਼ੁਰੂ ਕੀਤਾ ਉਹਨਾਂ ਨੇ ਟ੍ਰਿਪਲ ਜੰਪ, ਲੌਂਗ ਜੰਪ ਕਰ ਸਕਦੇ ਆਪਾਂ ਅੰਡਰ 18 ਦੇ ਵਿੱਚ, ਹਾਈ ਜੰਪ ਕਰ ਸਕਦੇ ਹਾਂ।
0: ਠੀਕ ਹੈ ਜੀ,
1: ਹਾਂ ਜੀ,
0: ਹਾਂਜੀ
1: ਇਹਦੇ ਵਿੱਚ ਗਰਾਊਂਡ ਸਿੰਥੈਟਿਕ ਗਰਾਊਂਡ ਹੁੰਦੇ ਆ
0: ਠੀਕ ਹੈ ਜੀ,
1: ਜੀ,
0: ਸਿੰਥੈਟਿਕ
1: ਰਬੜ ਦੇ
0: ਗਰਾਊਂਡ,
1: ਬਣੇ ਹੁੰਦੇ ਆ। ਹਾਂ ਜੀ, ਆਪਣੇ ਇੱਥੇ ਘੁੱਡਾ ਸਪੋਰਟਸ ਸਕੂਲ ਘੁੱਡਾ ਦੇ ਵਿੱਚ ਹੈਗਾ,
0: ਹਾਂਜੀ
1: ਬਾਦਲ ਹੈਗਾ ਸਟੇਡੀਅਮ
0: ਠੀਕ ਹੈ ਜੀ,
1: ਸਿੰਥੈਟਿਕ ਦਾ, ਉਸ ਤੋਂ ਬਾਅਦ ਆਪਣੇ ਸੰਗਰੂਰ ਆ ਨੇੜੇ,
0: ਠੀਕ ਹੈ
1: ਉਸ
0: ਜੀ,
1: ਤੋਂ ਬਾਅਦ ਇੱਧਰ ਫਿਰੋਜ਼ਪੁਰ ਦੇ ਵਿੱਚ ਗੁਰੂ ਹਰਸਾਏ ਹੈ,
0: ਠੀਕ ਹੈ
1: ਬਸ
0: ਜੀ,
1: ਇਹੀ ਨੇੜੇ ਆ, ਸਿੰਥੈਟਿਕ ਟਰੈਕ ਇੰਨੇ ਹੈ ਨਹੀਂ ਆਪਣੇ ਪਿੰਡ, ਆਪਣੀ ਸਾਈਡ
0: ਹਾਂਜੀ
1: 3-4 ਹੀ ਹੈ।
0: ਠੀਕ ਹੈ ਜੀ।
1: ਹਾਂ
0: ਤੇ ਸਰ ਜੇ ਸਪੋਰਟਸ ਸਕੂਲ ਘੁੱਦਾ ਦੇ ਵਿੱਚ ਕੋਈ ਵਿਦਿਆਰਥੀ, ਹੈ ਨਾ, ਜਾਂ ਸਾਨੂੰ ਸੁਣਨ ਵਾਲੇ ਕੋਈ ਸਰੋਤੇ ਆ, ਉਹਨਾਂ ਦੇ ਬੱਚੇ ਜਾਂ ਕੋਈ ਖਿਡਾਰੀ ਹੈ ਜਿਹੜਾ ਐਡਮਿਸ਼ਨ ਲੈਣਾ ਚਾਹੁੰਦਾ ਹੈ, ਤਾਂ ਉਹ ਕਿਸ ਤਰ੍ਹਾਂ ਲੈ ਸਕਦਾ ਹੈ, ਤੇ ਉੱਥੇ ਸਾਨੂੰ ਕਿਸ ਪ੍ਰਕਾਰ ਦੀਆਂ, ਇੱਕ ਖਿਡਾਰੀ ਨੂੰ ਆ, ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ, ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਸਾਨੂੰ।
1: ਹਾਂ ਜੀ, ਉੱਥੇ ਮੈਮ ਇੱਦਾਂ ਹੁੰਦਾ ਹੈ, ਟ੍ਰਾਇਲ ਹੁੰਦੇ ਆ ਅਖਬਾਰ ਦੇ ਵਿੱਚ, ਟ੍ਰਾਇਲ ਕੱਢਦੇ ਆ ਉਹ
0: ਹਾਂਜੀ
1: ਵੀ ਸਾਨੂੰ ਇਨ ਲੜਕੀਆਂ ਦੀ ਜਾਂ ਅੰਡਰ 17 ਜਾਂ 19 ਲੜਕੀਆਂ ਦੀ, ਲੜਕੀਆਂ ਦੀ ਜ਼ਰੂਰਤ ਹੈ,
0: ਠੀਕ
1: ਹੁਣ
0: ਹੈ
1: ਕੱਲ ਹੀ ਟ੍ਰਾਇਲ ਹੋ ਕੇ ਹਟੇ ਉੱਥੇ।
0: ਠੀਕ ਹੈ ਜੀ, ਮਤਲਬ ਉਹ ਗੇਮਸ ਦੇ, ਵੱਖਰੀਆਂ ਵੱਖਰੀਆਂ ਗੇਮਸ ਦੇ ਲਈ
1: ਹਾਂ
0: ਵੱਖਰੇ
1: ਜੀ,
0: ਵੱਖਰੇ ਖਿਡਾਰੀ ਉੱਥੇ ਰੱਖੇ ਜਾਂਦੇ ਨੇ,
1: ਹਾਂ ਜੀ, ਹਾਂ ਜੀ, ਉਸ ਤੋਂ ਬਾਅਦ ਉਹਨਾਂ ਨੂੰ ਪੜ੍ਹਾਈ ਵੀ ਨਾਲ ਨਾਲ ਚੱਲਦੀ ਹੈ, ਉਹਨਾਂ ਦੀ ਸਕੂਲ ਵਿੱਚ ਹੁੰਦਾ ਜੀ, ਉਹਨਾਂ ਦੀ ਸਕੂਲ ਟਾਈਮ ਤੋਂ ਸਾਰਾ ਸਕੂਲ ਲੱਗਦਾ, ਬਾਕੀ ਉਹਨਾਂ ਦੀ ਸੁਬਹਾ ਟ੍ਰੇਨਿੰਗ ਹੁੰਦੀ 4 ਵਜੇ ਤੋਂ ਲੈ ਕੇ 7 ਵਜੇ ਤੱਕ,
0: ਠੀਕ ਹੈ,
1: ਸ਼ਾਮ ਨੂੰ ਵੀ ਟ੍ਰੇਨਿੰਗ ਹੁੰਦੀ ਹੈ,
0: ਠੀਕ ਹੈ,
1: ਹੋਸਟਲ ਦੇ ਵਿੱਚ ਬੱਚੇ ਰਹਿੰਦੇ ਉੱਥੇ, ਉਹਨਾਂ ਨੂੰ ਖਾਣਾ ਪੀਣਾ ਮਿਲਦਾ, ਉੱਥੇ ਡਾਈਟ ਮਿਲਦੀ ਹੈ ਵਧੀਆ।
0: ਠੀਕ ਹੈ, ਮਤਲਬ ਕਿ ਬੱਚਿਆਂ ਦੀ ਪੜ੍ਹਾਈ ਦਾ ਵੀ ਤੇ ਉਹਨਾਂ ਦੀ ਜਿਹੜੀ ਗੇਮ ਦੀ ਟ੍ਰੇਨਿੰਗ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਕੋਚਿਸ
1: ਹਾਂ ਜੀ,
0: ਵੀ ਜਿਹੜੇ ਆ ਨਾ ਉਹੀ
1: ਹਾਂ ਜੀ,
0: ਪ੍ਰੋਵਾਈਡ ਕਰਵਾਏ ਜਾਂਦੇ ਨੇ
1: ਹੁਣ
0: ਪ੍ਰੋਪਰ।
1: ਤਾਂ ਜਿਵੇਂ ਕਾਫੀ ਸਾਰੇ ਕਿਤੇ ਖੁੱਲੇ ਹੋਏ, ਪੰਜਾਬ ਸਪੋਰਟਸ ਇੰਸਟੀਟਿਊਟ ਖੁੱਲੇ ਹੋਏ ਆ
0: ਹਾਂਜੀ
1: ਅਲੱਗ ਅਲੱਗ ਗੇਮਾਂ ਦੇ, ਅਲੱਗ ਅਲੱਗ ਜਿਵੇਂ ਬਠਿੰਡੇ 'ਚ ਵੀ ਖੁੱਲਿਆ ਹੋਇਆ, ਹਾਕੀ ਦਾ ਬਠਿੰਡੇ 'ਚ ਖੁੱਲਿਆ ਹੋਇਆ,
0: ਹਾਂਜੀ
1: ਹਾਂਜੀ, ਹੋਰ ਗੇਮਾਂ ਦੇ
0: ਅਲੱਗ ਅਲੱਗ
1: ਜਿਵੇਂ
0: ਬਹੁਤ ਜ਼ਿਆਦਾ
1: ਅਥਲੈਟਿਕਸ
0: ਫਰਕ
1: ਦੇ
0: ਪੈ ਗਿਆ, ਹਾਂਜੀ
1: ਜਲੰਧਰ, ਹਾਂਜੀ
0: ਹਾਂਜੀ,
1: ਉਹਨਾਂ ਦੇ ਟ੍ਰਾਇਲ ਦੇ ਸਾਡੇ ਟ੍ਰਾਇਲ ਆਉਂਦੇ ਰਹਿੰਦੇ ਆ, ਅਖਬਾਰ ਦੇ ਵਿੱਚ ਛਪਦੇ ਆ,
0: ਹਾਂਜੀ
1: ਜਿਵੇਂ 15-20 ਦਿਨ ਪਹਿਲਾਂ ਪਤਾ ਲੱਗ ਜਾਂਦਾ ਹੁੰਦਾ,
0: ਠੀਕ ਹੈ ਜੀ, ਤਾਂ
1: ਤਾਂ
0: ਸਾਡੇ,
1: ਅਖਬਾਰ ਪੜ੍ਹੋ ਤੇ ਉੱਥੋਂ ਪਤਾ ਲੱਗ ਜਾਂਦਾ
0: ਹਾਂਜੀ,
1: ਜੀ
0: ਤਾਂ
1: ਕਿੱਥੇ
0: ਸਾਡੇ
1: ਟ੍ਰਾਇਲ
0: ਸਰੋਤਿਆਂ ਨੂੰ
1: ਹੁੰਦੇ।
0: ਬੇਨਤੀ ਹੈ ਕਿ ਜੋ ਬੱਚੇ ਜਾਂ ਨੌਜਵਾਨ ਜਿਹੜੇ ਖੇਡਾਂ ਦੇ ਖੇਤਰ ਵਿੱਚ, ਹੈ ਨਾ,

0: ਆਗੇ ਕਿ ਇਹਦੇ ਵਿੱਚ ਤਿੰਨ ਮੇਨ ਸਟੇਜਸ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਟ੍ਰਿਪਲ ਜੰਪ ਦੇ ਵਿੱਚ?
1: ਇਹਦੇ ਵਿੱਚ ਪਹਿਲਾਂ ਆਪਾਂ ਰਨਵੇ ਭੱਜ ਕੇ ਆਉਣੇ ਆ, ਇਹਦੇ ਵਿੱਚ ਸਪੀਡ ਬਹੁਤ ਮੈਟਰ ਕਰਦੀ ਹੈ,
0: ਠੀਕ ਹੈ ਜੀ,
1: ਕਿਉਂਕਿ ਆਪਾਂ 3 ਜੰਪ ਤੱਕ ਅੱਗੇ ਆਪਾਂ ਲੰਬਾ ਜਾਣਾ ਹੁੰਦਾ ਇਹਦੇ ਵਿੱਚ,
0: ਹਾਂਜੀ, ਬਹੁਤ ਜ਼ਿਆਦਾ
1: ਆਪਾਂ ਲੰਬਾ
0: ਸਪੀਡ
1: ਤਾਂ ਨਹੀਂ ਜਾ
0: ਚਾਹੀਦੀ,
1: ਸਕਾਂਗੇ ਆਪਾਂ ਜੇ ਪਿੱਛੋਂ ਸਪੀਡ ਚਾਹ ਰਹੇ ਹੋਵਾਂਗੇ,
0: ਹਾਂਜੀ
1: ਹਾਂਜੀ, ਤਾਂ ਸਪੀਡ ਬਹੁਤ ਮੈਟਰ ਕਰਦੀ ਹੈ।
0: ਠੀਕ ਹੈ
1: ਉਸ
0: ਸਰ,
1: ਤੋਂ ਬਾਅਦ ਇਹਦੇ ਵਿੱਚ ਆਪਾਂ ਪਹਿਲਾਂ ਹੌਪ ਹੁੰਦਾ ਹੈਗਾ,
0: ਠੀਕ ਹੈ, ਹੌਪ,
1: ਇੱਕ ਪੈਰ ਤੇ ਉਸੇ ਤੋਂ ਟੇਕ ਆਫ ਲੈਂਦੇ ਹਾਂ, ਉਸੇ ਪੈਰ ਨੂੰ ਆਪਾਂ ਅੱਗੇ ਲੈਂਡ ਕਰਦੇ ਹਾਂ,
0: ਠੀਕ ਹੈ ਜੀ,
1: ਫਿਰ ਸਟੈਪ ਹੁੰਦਾ ਹੈਗਾ,
0: ਠੀਕ ਹੈ,
1: ਸਟੈਪ ਤੋਂ ਬਾਅਦ ਲਾਸਟ ਤੇ ਲੈਂਡਿੰਗ ਹੁੰਦੀ ਹੈ,
0: ਹਾਂਜੀ,
1: ਜੰਪ ਹੁੰਦਾ ਮਤਲਬ ਲਾਸਟ ਲੌਂਗ ਜੰਪ ਟਾਈਪ।
0: ਲਾਸਟ ਲੈਂਡਿੰਗ ਆ, ਮਤਲਬ ਕਿ ਜੰਪ ਜਿਹੜਾ
1: ਹਾਂਜੀ
0: ਤੁਸੀਂ ਪ੍ਰੋਪਰ ਕਰਦੇ ਹੋ,
1: ਇਹ
0: ਠੀਕ ਹੈ,
1: ਤਿੰਨੋਂ ਬਿਨਾਂ ਰੁਕੇ ਹੁੰਦੇ, ਇੱਕੋ ਇੱਕੋ ਲੈ ਚ।
0: ਇੱਕੋ ਫਲੋ ਦੇ ਵਿੱਚ ਮਤਲਬ ਤੁਸੀਂ ਜੰਪ ਕਰਨਾ ਹੁੰਦਾ, ਪਹਿਲਾਂ ਇੱਕ ਪੈਰ ਹੌਪ ਤੇ ਜਿਹੜਾ
1: ਹਾਂਜੀ
0: ਟੇਕ ਹੈ ਸਟੈਪ ਹੈਗਾ ਤੇ ਜੰਪ,
1: ਹਾਂਜੀ ਹਾਂਜੀ
0: ਹਾਂਜੀ, ਠੀਕ ਹੈ। ਤੇ ਸਰ ਤੁਸੀਂ ਦੱਸਿਆ ਕਿ ਸਪੀਡ ਦਾ ਮਤਲਬ ਬਹੁਤ ਮਹੱਤਵ ਹੈ ਨਾ ਤੁਹਾਡੀ ਗੇਮ ਦੇ ਵਿੱਚ, ਤੇ
1: ਹਾਂਜੀ
0: ਮਤਲਬ ਫਿਰ ਤੁਹਾਡਾ ਸਰੀਰ ਵੀ ਮਤਲਬ ਫੁਰਤੀਲਾ ਹੋਣਾ ਚਾਹੀਦਾ ਇਸ ਗੇਮ ਨੂੰ ਕਰਨ ਦੇ ਲਈ। ਤੇ ਫਿਰ
1: ਹਾਂਜੀ
0: ਤੁਸੀਂ
1: ਹਾਂਜੀ
0: ਆਪਣਾ ਡਾਈਟ ਪਲਾਨ ਕਿਸ ਪ੍ਰਕਾਰ ਦਾ ਬਣਾਇਆ ਹੋਇਆ ਹੈ ਕਿ ਆਪਣੇ ਜਿਹੜੀ ਡਾਈਟ ਨੂੰ ਕਿਸ ਤਰ੍ਹਾਂ ਮੇਨਟੇਨ ਕਰਦੇ ਹੋ ਕਿ ਤੁਹਾਡੀ ਬਾਡੀ ਹੈ ਜਿਹੜੀ ਹੈ ਨਾ ਉਹ ਫੁਰਤੀਲੀ ਰਹੇ, ਕਿ ਉਹਦੇ ਵਿੱਚ ਜਿਹੜੇ ਫੈਟਸ ਵਗੈਰਾ ਹੈਗੇ ਉਹ ਜ਼ਿਆਦਾ ਨਾ ਵਧਣ?
1: ਹਾਂਜੀ ਸਾਡੇ ਨਾ ਜੀ ਟ੍ਰਿਪਲ ਜੰਪ ਜਦੋਂ ਆਪਾਂ ਕਰਦੇ ਹਾਂ ਟ੍ਰੇਨਿੰਗ, ਆਪਣੇ ਕੰਪੀਟੀਸ਼ਨ ਕੈਲੰਡਰ ਹੁੰਦਾ ਹੈਗਾ ਵੀ ਆਪਾਂ ਇੱਦਾਂ ਨਹੀਂ ਹੁੰਦਾ ਵੀ ਸਾਰਾ ਸਾਰੇ ਖੇਡਦੇ ਹਾਂ ਅਸੀਂ,
0: ਹਾਂਜੀ,
1: ਵੀ ਜਿਵੇਂ 6 ਮਹੀਨੇ ਤੱਕ ਵੀ 6 ਮਹੀਨੇ ਬਾਅਦ ਸਾਡਾ ਕੰਪੀਟੀਸ਼ਨ ਹੈ, ਸਾਡੇ 3-4 ਕੰਪੀਟੀਸ਼ਨ ਖੇਡਦੇ ਨੇ ਇੱਕ ਸਾਲ ਦੇ ਵਿੱਚ,
0: ਠੀਕ
1: ਉਹ
0: ਹੈ,
1: ਇਕੱਠੇ ਵੀ ਹੋ ਜਾਂਦੇ, ਜਿਵੇਂ ਆਪਾਂ ਸਮਝ ਲਈਏ ਵੀ ਅਕਤੂਬਰ ਚ ਕੰਪੀਟੀਸ਼ਨ ਹੈ, 3 ਕੰਪੀਟੀਸ਼ਨ ਆਪਣੇ, ਅਕਤੂਬਰ ਚ ਆ ਗਿਆ, 1 ਨਵੰਬਰ ਚ ਆ ਗਿਆ, 1 ਦਸੰਬਰ ਚ ਆ ਗਿਆ,
0: ਹਾਂਜੀ,
1: ਆਪਾਂ ਉਹਦੀ ਤਿਆਰੀ ਸ਼ੁਰੂ ਕਰਾਂਗੇ ਅਪ੍ਰੈਲ ਮਾਰਚ ਤੋਂ, ਮਾਰਚ ਅਪ੍ਰੈਲ ਤੋਂ,
0: ਹਾਂਜੀ,
1: ਜੋ ਪਹਿਲੇ 3 3 ਮਹੀਨੇ ਹੁੰਦੇ ਆ ਉਹਦੇ ਵਿੱਚ ਆਪਾਂ ਸਟਰੈਂਥ ਵਧਾਉਣੀ ਹੁੰਦੀ ਹੈ, ਆਪਣੀ ਸਟਰੈਂਥ ਵਧਾਉਣੀ ਹੁੰਦੀ ਹੈ ਤੇ ਥੋੜਾ ਫਿਟਨੈਸ ਤੇ ਕੰਮ ਕਰਨਾ ਹੁੰਦਾ,
0: ਹਾਂਜੀ,
1: ਉਹਦੇ ਵਿੱਚ ਆਪਾਂ ਖਾਣ ਪੀਣ ਤੇ ਠੀਕ ਰੱਖ ਸਕਦੇ, ਵੀ ਪ੍ਰੋਟੀਨ ਤਾਂ ਹੋਣਾ ਚਾਹੀਦਾ ਜ਼ਿਆਦਾ,
0: ਹਾਂਜੀ, ਪ੍ਰੋਟੀਨ,
1: ਪਰ
0: ਹਾਂ,
1: ਆਪਾਂ
0: ਜ਼ਰੂਰ,
1: ਕਾਰਬੋਹਾਈਡਰੇਟ ਤੇ ਫੈਟ ਵੀ ਲੈ ਸਕਦੇ ਹਾਂ, ਕਿਉਂਕਿ ਆਪਾਂ ਨੂੰ ਰਿਕਵਰੀ ਚਾਹੀਦੀ ਹੁੰਦੀ ਹੈ ਉਸ ਟਾਈਮ ਜ਼ਿਆਦਾ,
0: ਠੀਕ ਹੈ,
1: ਫੈਟ ਮੈਮ ਉਸ ਟਾਈਮ ਚਾਹੀਦਾ ਹੁੰਦਾ ਥੋੜਾ ਥੋੜਾ ਫੈਟ, ਕਿਉਂਕਿ ਲੋਅਰ ਜ਼ਿਆਦਾ ਹੁੰਦਾ ਕੋਈ ਇੰਜਰੀ ਨਾ ਆ ਜਾਵੇ,
0: ਹਾਂਜੀ,
1: ਲੋਅ ਫੈਟ ਤੇ ਇੰਜਰੀ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ।
0: ਹਾਂਜੀ, ਕੀ ਤੁਹਾਨੂੰ ਫੈਟ ਵੀ ਹੈ ਜਿਹੜੀ ਉਹ ਨਾਲ ਨਾਲ ਪੂਰੀ ਮੇਨਟੇਨ ਰੱਖਣੀ ਪੈਂਦੀ ਹੈ, ਇਹ ਨਹੀਂ ਕਿ ਆਪਾਂ ਜ਼ਿਆਦਾ ਲੈਣੀ ਹੈ, ਪਰ ਉਹਦਾ ਇੱਕ ਜਿਹੜਾ ਬੈਲੈਂਸ ਹੈ ਉਹ ਬਣਿਆ ਰਹਿਣਾ ਚਾਹੀਦਾ ਹੈ।
1: ਹਾਂਜੀ ਹਾਂਜੀ ਜਿਵੇਂ ਜਿਵੇਂ ਕੰਪੀਟੀਸ਼ਨ ਨਜ਼ਦੀਕ ਆਉਣੇ ਹਰ ਮਹੀਨੇ ਥੋੜਾ ਥੋੜਾ ਅਸੀਂ ਫੈਟ ਘਟਾਉਂਦੇ ਜਾਂਦੇ ਘਟਾਉਂਦੇ ਜਾਂਦੇ, ਜਿਵੇਂ ਆਫ ਸੀਜ਼ਨ ਸ਼ੁਰੂ ਕੀਤਾ 15% ਬੋਡੀ ਫੈਟ ਤੇ,
0: ਠੀਕ ਹੈ ਜੀ,
1: ਉਸ ਤੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਜਦੋਂ ਕੰਪੀਟੀਸ਼ਨ ਤੋਂ 1 ਮਹੀਨਾ ਪਹਿਲਾਂ ਅਸੀਂ 10% 9% ਬੋਡੀ ਫੈਟ ਤੇ ਆ ਜਾਂਦੇ ਹਾਂ, ਤਾਂ
0: ਹਾਂਜੀ,
1: ਉਹਦੀ ਨਾਲ ਸਪੀਡ ਵੀ ਹੁੰਦੀ ਹੈ, ਮਸਲ ਹਲਕੇ ਹੋ ਜਾਂਦੇ ਆ, ਸਟਰੈਂਥ ਜ਼ਿਆਦਾ ਹੁੰਦੀ ਹੈ ਮਸਲਾਂ 'ਚ,
0: ਹਾਂਜੀ,
1: ਤਾਂ ਇੰਜਰੀ ਆਉਣ ਦੇ ਚਾਂਸ ਘੱਟ ਹੁੰਦੇ ਤੇ ਪਰਫਾਰਮੈਂਸ ਵਧੀਆ ਹੁੰਦੀ ਹੈ।
0: ਠੀਕ ਹੈ ਜੀ। ਤੇ ਸਰ ਤੁਸੀਂ ਫਿਰ ਆਪਣੀ ਇਸ ਗੇਮ ਦੇ ਲਈ ਹਰ ਰੋਜ਼ ਕਿੰਨਾ ਟਾਈਮ ਵਰਕਆਊਟ ਕਰਦੇ ਹੋ, ਤੇ ਜਾਂ ਜਦੋਂ ਗੇਮ ਸੀਜ਼ਨ ਹੁੰਦਾ ਤੇ ਜਾਂ ਆਫ ਸੀਜ਼ਨ ਹੁੰਦਾ, ਉਸ ਟਾਈਮ ਤੁਹਾਡਾ ਵਰਕਆਊਟ ਪਲਾਨ ਹੈ ਜਿਹੜਾ ਉਹ ਕਿਸ ਪ੍ਰਕਾਰ ਦਾ ਰਹਿੰਦਾ?
1: ਹਾਂਜੀ ਜੋ ਆਫ ਸੀਜ਼ਨ ਹੁੰਦਾ ਉਸ ਵਿੱਚ ਵਰਕਆਊਟ ਜ਼ਿਆਦਾ ਕਰਦੇ ਹਾਂ, ਉਸ ਟਾਈਮ 2 ਟਾਈਮ ਵਰਕਆਊਟ ਹੁੰਦਾ ਕਿਉਂਕਿ ਉਸ ਟਾਈਮ ਉਹ ਫਿਟਨੈਸ ਕਰਨੀ ਹੁੰਦੀ ਹੈ, ਆਪਾਂ ਤਿਆਰ ਹੋ ਰਹੇ ਹੁੰਦੇ ਹਾਂ ਟ੍ਰੇਨਿੰਗ ਲਈ, ਜੇ ਆਪਾਂ ਅਗਲੇ 2 ਮਹੀਨੇ ਬਾਅਦ ਜੰਪ ਸ਼ੁਰੂ ਕਰਨਾ ਹੈਗਾ,
0: ਹਾਂਜੀ,
1: ਤਾਂ ਆਪਾਂ ਉਸ ਟਾਈਮ ਥੋੜ੍ਹੀ ਜਿਵੇਂ ਦੋਨੋਂ ਟਾਈਮ ਟ੍ਰੇਨਿੰਗ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਮਿਡ ਸੀਜ਼ਨ ਦੇ ਵਿੱਚ ਆਉਂਦੇ ਹੁੰਦੇ 3 ਮਹੀਨੇ ਜਦੋਂ ਆਪਾਂ ਟ੍ਰੇਨਿੰਗ ਕਰਦੇ ਹਾਂ, 2-3 ਮਹੀਨੇ ਹੋ ਗਏ, ਉਸ ਤੋਂ ਬਾਅਦ ਸਾਡਾ ਕੰਮ ਟੈਕਨੀਕਲ ਜ਼ਿਆਦਾ ਹੋ ਜਾਂਦਾ, ਸਟਰੈਂਥ ਵੀ ਚੱਲਦੀ ਰਹਿੰਦੀ ਨਾਲ ਨਾਲ ਟੈਕਨੀਕਲ ਹੋ ਜਾਂਦਾ,
0: ਹਾਂਜੀ,
1: ਤੇ ਇੱਕ ਸੈਸ਼ਨ ਹੀ ਅਸੀਂ ਟ੍ਰੇਨਿੰਗ ਦਾ ਕਰਦੇ ਹਾਂ, ਜਿਵੇਂ ਆਪਣੇ ਬੱਚੇ ਦੇਖਦੇ ਓਵਰ ਟ੍ਰੇਨਿੰਗ ਬਹੁਤ ਕਰਦੇ, ਇੱਥੇ ਰਿਕਵਰੀ ਤਾਂ ਹੀ ਨਹੀਂ ਹੁੰਦੀ,
0: ਹਾਂਜੀ,
1: ਬੱਚੇ ਨੂੰ ਪਰਫਾਰਮੈਂਸ ਇੰਜਰੀ ਤਾਂ ਹੀ ਆਉਂਦੀ ਹੈ ਕਿਉਂਕਿ ਓਵਰ ਟ੍ਰੇਨਿੰਗ ਬਹੁਤ ਕਰਦੇ ਬੱਚੇ,
0: ਹਾਂਜੀ, ਮਤਲਬ ਉਹ
1: ਸੁਬਾ ਵੀ
0: ਆਪਣੇ
1: 3 ਚਾਰ
0: ਸਰੀਰ
1: ਘੰਟੇ
0: ਨੂੰ
1: ਲਾ ਲਏ ਹੁੰਦੇ,
0: ਰੈਸਟ ਨਹੀਂ ਦਿੰਦੇ, ਮਤਲਬ ਕਿ ਜ਼ਿਆਦਾ ਟਾਈਮ ਪ੍ਰੈਕਟਿਸ ਕਰਦੇ ਰਹਿੰਦੇ ਆ, ਤੇ ਉਹਦੇ ਨਾਲ ਸਰੀਰ ਆ ਜਿਹੜਾ ਬਹੁਤ ਜ਼ਿਆਦਾ ਥੱਕ ਜਾਂਦਾ ਹੈ।
1: ਹਾਂਜੀ ਹਾਂਜੀ
0: ਹਾਂਜੀ,
1: ਜਿਵੇਂ ਅਮਰੀਕਾ ਦੇ ਐਥਲੀਟ ਹੁੰਦੇ ਆ ਜੀ, ਉੱਥੇ ਉਹ ਆਪਣਾ ਪ੍ਰੋਫੈਸ਼ਨ ਕਰਦੇ ਆ, ਉਹ ਹਫ਼ਤੇ 'ਚ 4 ਜਾਂ 5 ਸੈਸ਼ਨ ਲਾਉਂਦੇ ਟ੍ਰੇਨਿੰਗ ਦੇ, ਉਹ ਫਿਰ ਵੀ ਓਲੰਪਿਕ ਮੈਡਲ ਜਿੱਤਦੇ ਆ, ਉਹਨਾਂ ਦੀ ਪਰਫਾਰਮੈਂਸ ਬਹੁਤ ਅੱਛੀ ਹੁੰਦੀ ਹੈ,
0: ਹਾਂ, ਕਿਉਂਕਿ ਉਹਨਾਂ ਦੇ ਸਰੀਰ ਨੂੰ ਰਿਕਵਰੀ ਵੀ ਮਿਲੀ ਹੁੰਦੀ ਹੈ, ਰੈਸਟ ਵੀ ਉਸ
1: ਹਾਂਜੀ ਹਾਂਜੀ
0: ਪ੍ਰਕਾਰ ਦੀ ਮਿਲੀ ਹੁੰਦੀ ਹੈ।
1: ਹਾਂਜੀ ਆਪਣੇ ਜਿਵੇਂ ਇੱਕ ਸਟੱਡੀ ਹੈ ਜੀ, ਇੱਕ ਉਹਦੇ ਵਿੱਚ ਆਪਾਂ ਪਲਾਈਮੈਟ੍ਰਿਕਸ ਇਹ ਹੁੰਦੀਆਂ ਜਿਹੜੀਆਂ ਆਪਾਂ ਜੰਪ ਕਰਦੇ ਹਾਂ ਕੋਈ ਵੀ ਤਰ੍ਹਾਂ ਦਾ, ਜਿਵੇਂ ਆਪਾਂ ਜੰਪ ਕਰ ਲਿਆ ਜਾਂ ਬਰੋਡ ਜੰਪ ਕਰ ਲਿਆ, ਉਹ ਉਸ ਤੋਂ ਬਾਅਦ ਆਪਣੇ ਟੈਂਡਨ ਤੇ ਸਟ੍ਰੈਸ ਆਉਂਦਾ ਹੈਗਾ, ਐਂਕਲ ਹੋ ਗਏ ਨੀ ਹੋ ਗਏ,
0: ਹਾਂਜੀ,
1: ਉਹਨੂੰ ਰਿਕਵਰ ਪੂਰੀ ਤਰ੍ਹਾਂ ਰਿਕਵਰ ਹੋਣ 'ਚ 72 ਆਵਰਸ ਲੱਗਦੇ ਆ,
0: ਠੀਕ ਹੈ
1: ਤੇ
0: ਜੀ,
1: ਆਪਾਂ ਜੇ ਆਪਾਂ ਡੇਲੀ ਹੀ ਜੰਪ ਕਰੀ ਜਾਈਏ ਉਹ ਫਟੀਕ ਹੋ ਜਾਂਦੇ, ਫਿਰ ਆਪਣੀ ਬੋਡੀ ਪਰਫਾਰਮੈਂਸ ਆ ਨਹੀਂ ਸਕਦੀ ਉਸ ਤੋਂ ਬਾਅਦ,
0: ਹਾਂਜੀ, ਉਹ ਪਰਫਾਰਮੈਂਸ ਆਪਣੀ ਘਟ ਜਾਂਦੀ ਹੈ, ਬੇਸ਼ੱਕ ਆਪਾਂ ਮਤਲਬ ਬਹੁਤ ਜ਼ਿਆਦਾ ਪ੍ਰੈਕਟਿਸ ਕਰਦੇ ਹਾਂ, ਟ੍ਰੇਨਿੰਗ ਲੈਂਦੇ
1: ਹਾਂ,
0: ਹਾਂ
1: ਜੀ ਹਾਂ ਜੀ ਉਹੀ ਗੱਲ ਹੈ ਵੀ ਅਵੇਅਰਨੈਸ ਦੀ ਕਮੀ ਹੈ, ਬੱਚੇ ਟ੍ਰੇਨਿੰਗ ਬਹੁਤ ਜ਼ਿਆਦਾ ਓਵਰ ਟ੍ਰੇਨਿੰਗ ਕਰ ਰਹੇ ਹੈ,
0: ਹਾਂਜੀ, ਤਾਂ ਮਤਲਬ
1: ਰਿਕਵਰੀ
0: ਸਾਡੇ
1: ਬਹੁਤ ਮੈਟਰ ਕਰਦੀ ਹੈ
0: ਜਿਹੜੇ
1: ਇਸ ਚੀਜ਼ ਦੇ
0: ਖਿਡਾਰੀ ਹੈ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੀ ਪਰਫਾਰਮੈਂਸ ਨੂੰ ਬੈਸਟ ਕਰਨ ਦੇ ਲਈ ਉਹਨਾਂ

0: 3 ਸਾਲ ਪਹਿਲਾਂ ਤਾਂ ਆਪਾਂ ਏਦਾਂ ਵਾਰਮ ਅਪ ਕਰਦੇ ਸੀ ਵੀ ਆਪਾਂ ਆਏ ਗਰਾਊਂਡ ਰਨਿੰਗ ਕੀਤੀ ਥੋੜੀ ਐਕਸਰਸਾਈਜ਼ ਕੀਤੀਆਂ ਤੇ ਆਪਾਂ ਆਪਣੀ ਗੇਮ ਸ਼ੁਰੂ ਕਰ ਦਿੰਦੇ ਹਾਂ। ਉਹਦੇ ਕਰਕੇ ਹੁਣ ਆਪਾਂ ਉਹ ਚੀਜ਼ ਨੀ ਕਰ ਸਕਦੇ, ਹੁਣ ਨਵੀਆਂ ਟੈਕਨੋਲੋਜੀ ਆ ਗਈ, ਨਵੀਂ ਸਾਇੰਸ ਆ ਗਈ, ਆਪਾਂ ਨੂੰ ਆਪਣੇ ਮਸਲ ਇੰਡੀਵਿਜੁਅਲ ਮਸਲ ਨੂੰ ਵਾਰਮ ਅਪ ਕਰਨਾ ਚਾਹੀਦਾ ਹੁੰਦਾ, ਉਹਦੇ ਨਾਲ ਇੰਜਰੀ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ ਆ। ਵੀ ਬੈਂਡ ਵਗੈਰਾ ਹੁੰਦੇ ਆ, ਜਿਵੇਂ ਆਪਾਂ ਆਪਣੇ ਐਂਕਲ ਨੂੰ ਵਾਰਮ ਅਪ ਕਰਨਾ, ਐਂਕਲ ਦੀ ਸਪੈਸੀਫਿਕ ਐਕਸਰਸਾਈਜ਼ ਇੱਕ ਦੋ ਕਰੋ ਬੈਠ ਕੇ ਮੈਟ ਤੇ, ਉਸ ਤੋਂ ਬਾਅਦ ਆਪਣੀ ਕਾਫ ਦੀ ਇੱਕ ਦੋ ਐਕਸਰਸਾਈਜ਼ ਕਰੋ, ਇੱਕ ਦੋ ਆਪਣੀ ਕੋਰਸ ਦੀ ਕਰੋ, ਆਪਣੀ ਸ਼ੋਲਡਰ ਦੀ ਕਰੋ, ਉਹਦੇ ਨਾਲ ਉਸ ਤੋਂ ਬਾਅਦ ਤੁਸੀਂ ਵਾਰਮ ਅਪ ਕਰੋਗੇ, ਤੁਹਾਡੇ ਮਸਲ ਪਹਿਲਾਂ ਹੀ ਸਾਰੇ ਲੁਬਰੀਕੈਂਟ ਹੋ ਜਾਣਗੇ, ਬਿਲਕੁਲ ਵਧੀਆ ਚੱਲਣਗੇ, ਉਸ ਤੋਂ ਬਾਅਦ ਬੋਡੀ ਇੰਜਰੀ ਬਹੁਤ ਘੱਟ ਆਉਂਦੀ ਹੈ।
1: ਠੀਕ ਹੈ ਜੀ, ਤਾਂ ਮਤਲਬ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਦੇ ਹੋ ਆਪਣੀ ਗੇਮ ਦੀ ਪ੍ਰੈਕਟਿਸ ਦੇ ਦੌਰਾਨ।
0: ਹਾਂਜੀ ਹਾਂਜੀ।
1: ਤੇ ਸਰ ਇੱਕ ਗੱਲ ਹੋਰ ਜੋ ਮੇਰੇ ਮਨ ਵਿੱਚ ਹੈ ਜੋ ਮੈਂ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ, ਕੀ
0: ਹਾਂਜੀ,
1: ਤੁਹਾਡਾ ਹੁਣ ਤੱਕ ਦਾ ਸਭ ਤੋਂ ਯਾਦਗਾਰ ਮੈਚ ਜਾਂ ਕੰਪੀਟੀਸ਼ਨ ਕਿਹੜਾ ਹੈ? ਮਤਲਬ ਕਿਹੜਾ ਤੁਹਾਨੂੰ ਸਭ ਤੋਂ ਯਾਦਗਾਰ ਹੈ ਕਿ ਜਿਹੜਾ ਮੈਚ ਤੁਹਾਨੂੰ ਭੁੱਲਦਾ ਹੀ ਨਹੀਂ?
0: ਹਾਂਜੀ, ਉਹ ਕੰਪੀਟੀਸ਼ਨ ਮੇਰਾ ਪਹਿਲੇ ਨੈਸ਼ਨਲ ਮੈਚ ਸੀਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ।
1: ਹਾਂਜੀ
0: ਹਾਂਜੀ, ਉਹ ਕਿਉਂਕਿ ਪਹਿਲੀ ਵਾਰ ਨੈਸ਼ਨਲ ਜਿੱਤ ਸੀ ਤਾਂ
1: ਉਹ
0: ਹਮੇਸ਼ਾ
1: ਹੀ ਤੁਹਾਡੇ ਦਿਲ ਵਿੱਚ ਹਨਾ ਦਰਜ ਰਹੂਗੀ।
0: ਹਾਂਜੀ ਹਾਂਜੀ, ਉਹਦੇ ਵਿੱਚ ਏਦਾਂ ਸੀ, ਮੈਂ ਗਿਆ ਸੀਗਾ ਕਿਉਂਕਿ ਉਸ ਟਾਈਮ ਬਹੁਤ ਵੱਡਾ ਹੀ ਲੱਗਦਾ ਸੀ, ਕਦੇ ਦੇਖਿਆ ਨੀ ਸੀਗਾ, ਉੱਥੋਂ ਖੇਲੋ ਇੰਡੀਆ ਸੀਗੀ, ਉਹ ਬਹੁਤ ਜ਼ਿਆਦਾ ਹੀ ਉਹਨਾਂ ਨੇ ਕੀਤਾ ਹੋਇਆ ਸੀ ਉੱਥੇ, ਉਹਨਾਂ ਨੇ ਓਪਨਿੰਗ ਸੈਰੇਮਨੀ ਕੀਤੀ, ਮੈਂ ਓਪਨਿੰਗ ਸੈਰੇਮਨੀ ਚ ਗਿਆ, ਮੈਨੂੰ ਬਹੁਤ ਵਧੀਆ ਲੱਗਿਆ। ਉੱਥੇ ਰਾਜਵਰਧਨ ਸਿੰਘ ਰਟੌਰ ਆਪਣੇ ਉਸ ਟਾਈਮ ਸਪੋਰਟਸ ਮਿਨਿਸਟਰ ਸੀਗੇ, ਉਹ ਆਏ ਸੀ, ਓਪਨਿੰਗ ਸੈਰੇਮਨੀ ਕੀਤੀ ਉਹਨਾਂ ਨੇ।
1: ਹਾਂਜੀ, ਤਾਂ ਤੁਹਾਨੂੰ ਬਹੁਤ ਖੁਸ਼ੀ ਹੋਈ ਕਿ ਮਤਲਬ ਇੰਨੇ ਵੱਡੇ ਮੰਚ ਤੇ ਹਨਾ ਤੁਸੀਂ ਪਰਫਾਰਮ ਕੀਤਾ ਤੇ ਮਤਲਬ ਆਪਣੀ ਜਿੱਤ ਹਾਸਲ ਕੀਤੀ।
0: ਹਾਂਜੀ, ਉਸ ਟਾਈਮ ਉਦੋਂ ਸੀਗੇ ਸਾਰੇ ਸਪੋਰਟਸ ਸਕੂਲ ਦੇ ਵਿੱਚ ਵੀ, ਜਿਵੇਂ ਹੋਸਟਲ ਦੇ ਵਿੱਚ ਟੀਵੀ ਲੱਗੇ ਸਾਰੇ ਦੇਖ ਰਹੇ ਸੀਗੇ ਮੈਨੂੰ।
1: ਹਾਂਜੀ, ਤਾਂ ਮਤਲਬ ਬਹੁਤ ਖੁਸ਼ੀ ਹੁੰਦੀ ਹੈ ਨਾ ਆਪਾਂ ਨੂੰ ਕਿ ਆਪਾਂ ਟੀਵੀ ਤੇ ਆ ਰਹੇ ਹਾਂ ਤੇ ਆਪਾਂ ਨੂੰ ਦੇਖ ਰਿਹਾ ਕੋਈ, ਆਪਣੇ ਘਰ ਦੇ ਦੇਖ ਰਹੇ ਜਾਂ ਲੋਕ ਆਪਾਂ ਨੂੰ ਦੇਖ ਰਹੇ ਆ, ਕਿਉਂਕਿ
0: ਹਾਂਜੀ
1: ਪਹਿਲਾਂ
0: ਹਾਂਜੀ
1: ਆਪਾਂ
0: ਹਾਂਜੀ
1: ਜਦੋਂ ਮਤਲਬ ਟੀਵੀ ਦੇਖਦੇ ਹਾਂ ਤਾਂ ਆਪਾਂ ਨੂੰ ਆਏ ਹੁੰਦਾ ਕਿ ਮਤਲਬ ਇਹ ਬੜੇ ਮਤਲਬ ਹਨਾ ਕਿੰਨੀਆਂ ਵਧੀਆ ਲੋਕ ਨੇ ਕਿ ਜਿਹੜੇ ਤੇ ਟੀਵੀ ਤੇ ਆ ਰਹੇ ਨੇ ਆਪਾਂ ਦੇਖ ਰਹੇ ਹਾਂ, ਤੇ ਜਦੋਂ ਖੁਦ ਆਪਾਂ ਟੀਵੀ ਤੇ ਆਉਣੇ ਆ ਜਾਂ ਅਖਬਾਰ ਦੇ ਵਿੱਚ ਆਉਣੇ ਆ ਤੇ ਆਪਣਾ ਐਵੇਂ ਨਾ ਹੁੰਦਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ।
0: ਹਾਂਜੀ ਹਾਂਜੀ,
1: ਤੇ ਸਰ ਘਰਦਿਆਂ ਵੱਲੋਂ ਵੀ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਹੈ ਜਿਹੜੀ ਉਹ ਮਿਲਦੀ ਰਹੀ ਹੈ, ਜਾਂ ਮਤਲਬ ਘਰਦਿਆਂ ਨੇ ਕਦੇ ਇਹ ਨਹੀਂ ਕਿਹਾ ਕਿ ਖੇਡਾਂ 'ਚ ਕੁਛ ਨਹੀਂ ਪਿਆ ਪੜ੍ਹ ਲੈ ਜਾਂ ਏਦਾਂ ਦਾ, ਕੋਈ ਤੁਹਾਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਦੇ ਕਰਨਾ ਪਿਆ ਹੋਵੇ ਘਰਦਿਆਂ ਵੱਲੋਂ?
0: ਨਹੀਂ ਨਹੀਂ, ਏਦਾਂ ਦਾ ਕੁਛ ਨਹੀਂ ਹੋਇਆ ਜੀ, ਮੈਨੂੰ ਸਪੋਰਟਸ ਦੇ ਵਿੱਚ ਉਹਨਾਂ ਨੇ ਪੂਰੀ ਸਪੋਰਟ ਕੀਤੀ ਹੈ ਸਾਰੇ ਘਰਦਿਆਂ ਨੇ, ਪਰ ਉਹਨਾਂ ਨੇ ਦੱਸਿਆ ਸੀ ਵੀ ਆਪਣਾ ਪੜ੍ਹਾਈ ਨਾ ਛੱਡੀ, ਪੜ੍ਹਾਈ ਆਪਣੀ ਨਾਲ ਨਾਲ ਰੱਖੀ, ਕਿਉਂਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਜੇ ਆਪਾਂ ਉੱਪਰਲੇ ਲੈਵਲ ਤੱਕ ਪਹੁੰਚਣਾ ਤਾਂ ਪੜ੍ਹਾਈ ਬਹੁਤ ਜ਼ਰੂਰੀ ਹੈ, ਆਪਾਂ ਇਕੱਲੇ ਸਪੋਰਟਸ ਨਾਲ ਨਹੀਂ ਪਹੁੰਚ ਸਕਦੇ। ਜਿੱਦਾਂ ਇੱਕ ਅਮੈਰੀਕਾ ਦੀ ਅਥਲੀਟ ਸੀਗੀ ਪੈਰਿਸ ਓਲੰਪਿਕ ਦੇ ਵਿੱਚ, ਗੈਬੀ ਥੋਮਸ, ਉਹਦੇ 3 ਗੋਲਡ ਮੈਡਲ ਆਏ ਸੀ ਓਲੰਪਿਕ ਦੇ ਵਿੱਚ, ਉਹ ਐਜ ਅ ਪ੍ਰੋਫੈਸ਼ਨ ਨਿਊਰੋ ਸਰਜਨ ਹੈ।
1: ਹਾਂਜੀ, ਤੇ ਮਤਲਬ ਵੀ ਆਪਣੀ ਪੜ੍ਹਾਈ ਨੂੰ ਵੀ ਹਨਾ ਵੀ ਖਿਡਾਰੀਆਂ ਭਾਵੇਂ ਖਿਡਾਰੀ ਹੈ ਜਾਂ ਕਿਸੇ ਵੀ ਫੀਲਡ ਵਿੱਚ ਚਾਹੇ ਤੁਸੀਂ ਜਾਣੇ ਹੋ ਤਾਂ, ਪਰ ਆਪਣੀ ਪੜ੍ਹਾਈ ਨੂੰ ਕਦੇ ਨਾ ਛੱਡੋ, ਕਿ ਉਹਨੂੰ ਵੀ ਤੁਸੀਂ ਕਹਿੰਦੇ ਹੋ ਕਿ ਨਾਲ ਨਾਲ ਬਰਕਰਾਰ ਰੱਖਿਆ ਜਾਵੇ।
0: ਜ਼ਰੂਰ ਨਾਲ ਬਰਕਰਾਰ ਰੱਖਣੀ ਚਾਹੀਦੀ ਹੈ।
1: ਹਾਂਜੀ ਸਰ, ਤੁਸੀਂ NIS ਪਟਿਆਲਾ ਯਾਨੀ ਕਿ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਸਪੋਰਟਸ ਪਟਿਆਲਾ ਵਿੱਚ ਵੀ ਮਤਲਬ ਹਨਾ ਰਹੇ ਹੋ, ਆਪਣੀ ਗੇਮ ਨੂੰ ਉੱਥੇ ਵੀ ਤੁਸੀਂ ਜਾਰੀ ਰੱਖਿਆ, ਤੇ ਅਸੀਂ ਜਾਣਨਾ ਚਾਹਾਂਗੇ ਕਿ ਉੱਥੇ ਮਤਲਬ ਤੁਹਾਨੂੰ ਜਾਣ ਦਾ ਮੌਕਾ ਕਿਸ ਤਰ੍ਹਾਂ ਪ੍ਰਾਪਤ ਹੋਇਆ, ਤੇ ਜੇਕਰ ਕੋਈ ਵੀ ਖਿਡਾਰੀ ਉੱਥੇ ਐਡਮਿਸ਼ਨ ਲੈਣਾ ਚਾਹੁੰਦਾ ਹੈ ਤਾਂ ਮਤਲਬ ਕੀ ਰਿਕੁਆਇਰਮੈਂਟਸ ਨੇ ਤੇ ਉੱਥੇ ਤੁਹਾਨੂੰ ਕੀ-ਕੀ ਸਹੂਲਤਾਂ ਮਿਲੀਆਂ, ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ।
0: ਜ਼ਰੂਰ ਮੈਡਮ, ਉੱਥੇ ਇੱਦਾਂ ਹੁੰਦਾ ਵੀ ਟ੍ਰਾਇਲ ਹੁੰਦੇ ਹੈ, ਉੱਥੇ ਸਿਲੈਕਸ਼ਨ ਟ੍ਰਾਇਲ ਉਹੀ ਦੇ ਸਕਦਾ ਜਿਹਦਾ ਨੈਸ਼ਨਲ ਮੈਡਲ ਹੋਵੇ ਜਾਂ ਨੈਸ਼ਨਲ ਦੇ ਵਿੱਚ ਟੌਪ 6 ਦੇ ਵਿੱਚ ਆਇਆ ਹੋਵੇ।
1: ਠੀਕ ਹੈ ਜੀ,
0: ਉਹਨੂੰ ਟ੍ਰਾਇਲ ਦੇਣ ਦਾ ਮੌਕਾ ਮਿਲਦਾ, ਪਰ ਹੁਣ ਉਹ ਨੈਸ਼ਨਲ ਦੇ ਵਿੱਚ ਸਿੱਧਾ ਵੀ ਸਿਲੈਕਸ਼ਨ ਕਰ ਲੈਂਦੇ ਪਰਫਾਰਮੈਂਸ ਦੇ ਕੇ, ਕੋਚਸ ਵਗੈਰਾ ਆਉਂਦੇ ਆ ਨਾਈਸ ਦੇ ਵਿੱਚ, ਨਾਈਸ ਵਾਲੇ ਉਹ ਸਾਰੇ ਉੱਥੇ ਕੰਪੀਟੀਸ਼ਨ ਦੇ ਵਿੱਚ ਆਉਂਦੇ, ਉਹ ਦੇਖਦੇ ਕੋਈ ਕਿਸੇ ਬੱਚੇ ਟੈਲੈਂਟ ਹੈਗਾ, ਉਹਨੂੰ ਉੱਥੋਂ ਸਿਲੈਕਸ਼ਨ ਕਰ ਲੈਂਦੇ ਉਹਨਾਂ ਦੀ। ਉਸ ਤੋਂ ਬਾਅਦ ਸਿਲੈਕਸ਼ਨ ਹੋ ਜਾਂਦੀ, ਮੇਰੀ 2022 ਦੇ ਵਿੱਚ ਸਿਲੈਕਸ਼ਨ ਹੋ ਗਈ ਸੀ ਉੱਥੇ, ਮੈਂ ਟ੍ਰਾਇਲ ਦਿੱਤੇ ਸੀ ਉਸ ਟਾਈਮ। ਹਾਂਜੀ, ਉਸ ਤੋਂ ਬਾਅਦ ਉੱਥੇ ਸਾਨੂੰ ਡਾਇਟ ਮਿਲਦੀ ਹੈ ਡੇਲੀ ਦੀ 500 ਰੁਪਏ ਦੀ।
1: ਠੀਕ ਹੈ ਜੀ,
0: ਇਹਦੇ ਵਿੱਚ ਬਹੁਤ ਕੁਝ ਹੋ ਜਾਂਦਾ, ਮਤਲਬ ਸਭ ਕੁਝ ਹੁੰਦਾ ਡੇਲੀ, ਸਾਨੂੰ ਅੰਡਾ ਮੀਟ ਚਿਕਨ ਖਾਣਾ, ਜਿਵੇਂ ਪਨੀਰ ਡੇਲੀ ਦੋਨੋਂ ਟਾਈਮ, ਉਸ ਤੋਂ ਬਾਅਦ ਆਪਣਾ ਹੋਰ ਵੀ ਚੀਜ਼ਾਂ, ਉਸ ਤੋਂ ਬਾਅਦ ਸਾਨੂੰ ਡਾਇਟ ਪਲਾਨ ਬਣਦਾ ਹੁੰਦਾ, ਸਾਡੇ ਨਿਊਟ੍ਰੀਸ਼ਨਿਸਟ ਹੁੰਦੇ ਉੱਥੇ।
1: ਅੱਛਾ, ਹਰ ਖਿਡਾਰੀ ਦਾ ਮਤਲਬ ਵੀ ਹਰ ਗੇਮ ਦੇ ਖਿਡਾਰੀ ਦਾ ਹੀ ਵੱਖਰਾ ਵੱਖਰਾ ਡਾਇਟ ਪਲਾਨ ਬਣਾਇਆ ਜਾਂਦਾ ਹੈ?
0: ਹਾਂਜੀ ਹਾਂਜੀ, ਸਾਡੇ ਪਹਿਲਾਂ ਟੈਸਟ ਹੁੰਦੇ ਉੱਥੇ, ਜੇ ਆਪਾਂ ਬਾਹਰ ਕਰਾਈਏ ਤਾਂ ਉਹ 11-12 ਹਜ਼ਾਰ ਟੈਸਟ ਪੈ ਜਾਂਦੇ ਆ ਫੁੱਲ ਬੋਡੀ ਦੇ, ਸਾਡੇ ਹੱਥ 3 ਮਹੀਨਿਆਂ ਦੇ ਟੈਸਟ ਹੁੰਦੇ ਸੀ ਉਹ।
1: ਹਾਂਜੀ,
0: ਉਹ ਟੈਸਟ ਹੋਣ ਤੋਂ ਬਾਅਦ ਜਿਹੜੀ ਜਿਹੜੀ ਕਮੀ ਹੈ ਬੋਡੀ ਦੇ ਵਿੱਚ, ਜਿਵੇਂ ਮੈਂ ਜਦੋਂ ਪਹਿਲੀ ਵਾਰ ਟੈਸਟ ਕਰਾਇਆ ਸੀ ਉਦੋਂ ਮੇਰੇ 'ਚ ਆਇਰਨ ਦੀ ਤੇ ਵਿਟਾਮਿਨ ਡੀ ਦੀ ਕਮੀ ਆਈ ਸੀਗੀ।
1: ਹਾਂਜੀ,
0: ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਡਾਇਟ ਦਿੱਤੀ ਲਗਾਈ, ਸਪੈਸ਼ਲ ਡਾਇਟ ਵੀ ਲਗਾਈ ਮੈਨੂੰ, ਡੇਲੀ ਦੇ 2 ਕੀਵੀ ਤੇ 1 ਨਾਰੀਅਲ ਪਾਣੀ ਤੇ 200 ਗ੍ਰਾਮ ਗੋਟ ਲੀਵਰ ਲਾਇਆ ਸੀਗਾ ਵੀ। ਉਸ ਤੋਂ ਬਾਅਦ 2 ਮਹੀਨੇ ਟੈਸਟ ਕੀਤਾ ਤੇ ਮੇਰੇ ਸਾਰੀ ਠੀਕ ਸੀਗੀ।
1: ਠੀਕ

0: ਬੰਦੇ ਨੂੰ ਆਪਣੀ ਕਮੀ ਦਾ ਪਤਾ, ਜੇ ਆਪਾਂ ਏਦਾਂ ਕੁਛ ਖਾ ਰਹੇ ਹਾਂ ਜਾਂ ਕੁਛ
1: ਹਾਂਜੀ
0: ਵੀ ਖਰੀਦ ਲਿਆ, ਆਪਾਂ ਨੂੰ ਪਤਾ ਹੀ ਨਹੀਂ ਵੀ ਇਹ ਆਪਣੀ ਬੋਡੀ ਲਈ ਜ਼ਰੂਰਤ ਹੈ ਹੀ
1: ਫਾਇਦੇਮੰਦ ਹੈ ਜਾਂ
0: ਨਹੀਂ।
1: ਨੁਕਸਾਨਦੇਹ, ਨੁਕਸਾਨਦੇਹ ਹੈ ਕਿ ਜੇ ਆਪਾਂ ਨੂੰ ਇਹ ਨਹੀਂ ਪਤਾ ਜੋ ਆਪਾਂ ਖਾ ਰਹੇ ਹਾਂ ਆਪਣੀ ਬੋਡੀ ਲਈ, ਹਨਾ, ਕੀ ਉਹ ਨੁਕਸਾਨ ਕਰ ਰਿਹਾ ਜਾਂ ਆਪਣਾ ਫਾਇਦਾ ਕਰ ਰਿਹਾ, ਤਾਂ ਮਤਲਬ
0: ਹਾਂਜੀ
1: ਉਹਨੂੰ
0: ਹਾਂਜੀ
1: ਖਾਣ ਦਾ ਕੋਈ ਫਾਇਦਾ ਨਹੀਂ, ਕਿ ਮਤਲਬ ਥੋੜਾ ਆਪਾਂ ਸਲਾਹ ਲੈ ਕੇ ਕਿਸੇ ਡਾਕਟਰ
0: ਹਾਂਜੀ
1: ਦੀ
0: ਤੁਸੀਂ ਟੈਸਟ
1: ਵਧੀਆ ਨਹੀਂ।
0: ਕਰਵਾਓ, ਇੱਕ ਦੋ ਟੈਸਟ ਕਰਵਾਓ,
1: ਹਾਂਜੀ
0: ਕਿਉਂਕਿ ਵਾਈਟਮਿਨ ਡੀ 70% ਆਪਣੇ ਇੰਡੀਅਨਸ ਦੀ ਘੱਟ ਹੁੰਦੀ ਹੈ ਜੀ
1: ਹਾਂਜੀ
0: ਜਦ ਟੈਸਟ ਕਰਵਾਈ, ਕਿਉਂਕਿ ਥੋੜਾ ਮਹਿੰਗਾ ਹੁੰਦਾ ਟੈਸਟ, 3-4 ਹਜ਼ਾਰ ਦਾ ਹੁੰਦਾ, ਤਾਂ
1: ਹਾਂਜੀ
0: ਉਹਦੇ ਵਿੱਚ ਸਭ ਦੀ ਕਮੀ ਹੁੰਦੀ ਹੈ ਜੀ।
1: ਹਾਂਜੀ, ਤਾਂ ਮਤਲਬ ਆਪਣੇ
0: ਹਾਂਜੀ
1: ਬਾਡੀ ਦੇ ਟੈਸਟ ਕਰਵਾ ਕੇ ਆਪਾਂ ਨੂੰ ਉਸ ਹਿਸਾਬ ਦੀ ਡਾਈਟ ਹੈ ਜਿਹੜੀ ਲੈਣੀ ਚਾਹੀਦੀ ਹੈ।
0: ਹਾਂਜੀ ਉਹ ਬਹੁਤ ਹੈਲਪ ਕਰਦੀ ਹੈ ਪਰਫਾਰਮੈਂਸ ਵਾਸਤੇ। ਆਪਾਂ ਨੂੰ ਕਿੱਦਾਂ ਇੱਦਾਂ ਹੁੰਦਾ ਵੀ ਆਪਾਂ ਟ੍ਰੇਨਿੰਗ ਵੀ ਸਹੀ ਕਰ ਰਹੇ ਹਾਂ, ਆਪਣੀ ਡਾਈਟ ਵੀ ਸਹੀ ਲੈ ਰਹੇ ਹਾਂ,
1: ਹਾਂ
0: ਫਿਰ ਵੀ ਆਪਣੀ ਪਰਫਾਰਮੈਂਸ ਨਹੀਂ ਆ ਰਹੀ, ਆਪਾਂ ਕਹਿੰਦੇ ਵੀ ਕੀ ਕਮੀ ਹੈ,
1: ਜੀ
0: ਉਸ ਤੋਂ ਕਰਵਾਉਣੇ ਚਾਹੀਦੇ ਜੀ। ਕੋਈ ਨਾ ਕੋਈ ਕਮੀ ਹੁੰਦੀ, ਕਈ ਵਾਰ ਬੀ12 ਦੀ ਕਮੀ ਹੁੰਦੀ ਹੈ, ਕਈ ਵਾਰ ਆਇਰਨ ਦੀ ਕਮੀ ਹੁੰਦੀ, ਜਿੱਦਾਂ ਚਿਰ ਆਪਣੇ ਮਿਨਰਲਸ ਨਹੀਂ ਪੂਰੇ ਹੁੰਦੇ ਨਾ, ਉਨਾ ਚਿਰ ਆਪਣੀ ਪਰਫਾਰਮੈਂਸ ਨਹੀਂ ਆਉਣੀ ਬੋਡੀ ਦੀ।
1: ਹਾਂਜੀ, ਉਹਨਾਂ ਟਾਈਮ ਮਤਲਬ ਜਦੋਂ ਆਪਣੀ ਬੋਡੀ ਸਟਰੋਂਗ ਹੋਊਗੀ ਅੰਦਰੋਂ, ਉਹਦੇ ਸਾਰੇ ਜਿਹੜੇ ਵਿਟਾਮਿਨਸ ਹੈ ਜਾਂ ਮਿਨਰਲਸ ਹੈ ਕੰਪਲੀਟ ਹੋਣਗੇ, ਹਨਾ, ਪੂਰੇ ਹੋਣਗੇ, ਤਾਂ ਤਾਂ ਹੀ ਆਪਣੀ ਬੋਡੀ ਵਧੀਆ ਪਰਫਾਰਮ ਕਰ ਸਕੂਗੀ।
0: ਹਾਂਜੀ ਹਾਂਜੀ ਹਾਂਜੀ
1: ਤੇ ਸਰ ਇੱਕ ਮੈਂ ਜਾਣਨਾ ਚਾਹਾਂਗੀ ਕਿ ਤੁਹਾਨੂੰ ਇੰਟਰਨੈਸ਼ਨਲ ਟ੍ਰੇਨਿੰਗ ਕੈਂਪ ਦੇ ਦੌਰਾਨ ਸਾਊਥ ਅਫਰੀਕਾ ਜਾਣ ਦਾ ਮੌਕਾ ਵੀ ਮਿਲਿਆ, ਤੇ
0: ਹਾਂਜੀ
1: ਉੱਥੋਂ ਦਾ ਐਕਸਪੀਰੀਅੰਸ ਵੀ ਸਾਡੇ ਨਾਲ ਸਾਂਝਾ ਕਰੋ ਕਿ ਉੱਥੇ ਜਾਣ ਦਾ ਤੁਹਾਨੂੰ ਮੌਕਾ ਕਿਵੇਂ ਪ੍ਰਾਪਤ ਹੋਇਆ।
0: ਹਾਂਜੀ ਇਹ ਮੈਨੂੰ ਜੋ ਸਾਡਾ NIS ਹੈ ਨਾ, ਇਹ ਸਪੋਰਟਸ ਅਥਾਰਿਟੀ ਦੇ ਅੰਡਰ ਹੁੰਦਾ ਜੀ, ਤੇ ਇਹਨਾਂ ਦੇ ਅਲੱਗ ਅਲੱਗ ਸਾਰੇ ਸਟੇਟਾਂ ਦੇ ਵਿੱਚ ਅਲੱਗ ਅਲੱਗ ਸੈਂਟਰ ਹੈਗੇ ਅਲੱਗ ਅਲੱਗ ਗੇਮਾਂ ਦੇ ਨਾਲ।
1: ਹਾਂਜੀ,
0: ਤੇ ਇਹਨਾਂ ਦੀ ਹੀ ਸਕੀਮ ਹੈ ਇਹ ਵੀ, ਹਰ ਸਾਲ ਆਪਾਂ ਬੱਚਿਆਂ ਨੂੰ ਫੋਰਨ ਐਕਸਪੋਜ਼ਰ ਦੀਏ ਟ੍ਰੇਨਿੰਗ ਦਾ, ਵੀ ਬਾਹਰਲੇ ਕਿੱਦਾਂ ਟ੍ਰੇਨਿੰਗ ਕਰਦੇ, ਉਹਨਾਂ ਨੂੰ ਪਤਾ
1: ਹਾਂਜੀ
0: ਲੱਗੇ ਉਹਨਾਂ ਨਾਲ ਟ੍ਰੇਨਿੰਗ ਕਰਨ ਕੋਈ ਜਾ ਕੇ ਉੱਥੇ, ਤਾਂ
1: ਹਾਂਜੀ
0: ਉਹਦੇ ਵਿੱਚ ਉਹ ਸਿਲੈਕਸ਼ਨ ਲੈਂਦੇ ਆ ਪਰਫਾਰਮੈਂਸ ਦੇ ਹਿਸਾਬ ਨਾਲ। ਤਾਂ ਮੇਰੀ ਸਿਲੈਕਸ਼ਨ ਹੋ ਗਈ ਸੀ ਉਸ ਟਾਈਮ, ਮੇਰਾ ਮੈਡਲ ਆਇਆ ਸੀ ਗੋਲਡ, ਤਾਂ ਉਸ ਤੋਂ ਮੇਰੀ ਸਿਲੈਕਸ਼ਨ ਹੋ ਗਈ ਸੀਗੀ ਫੋਰਨ ਕੈਂਪ ਦੇ ਲਈ ਸਾਊਥ ਅਫਰੀਕਾ ਲਈ।
1: ਠੀਕ ਹੈ ਜੀ।
0: ਹਾਂਜੀ ਫਿਰ ਉੱਥੇ ਗਏ ਸੀ ਅਸੀਂ, ਉੱਥੇ ਮਾਹੌਲ, ਅਸੀਂ ਯੂਨੀਵਰਸਿਟੀ ਉੱਪਰ ਪ੍ਰਿਟੋਰੀਆ ਦੇ ਵਿੱਚ ਰੁਕੇ ਸੀਗੇ।
1: ਠੀਕ ਹੈ ਜੀ।
0: ਹਾਂਜੀ
1: ਤੇ ਉੱਥੋਂ ਦੇ ਫਿਰ ਤੁਸੀਂ ਜਿਹੜੇ ਖਿਡਾਰੀ ਆ ਉਹਨਾਂ ਨੂੰ ਮਤਲਬ ਜਿਹੜੀ ਹੈਗੀ ਆ ਟ੍ਰੇਨਿੰਗ, ਉਹ ਕਿਸ ਤਰ੍ਹਾਂ ਆਪਣੀ ਗੇਮ ਦੀ ਕਰਦੇ ਆ ਉਹ ਕਰਦੇ ਦੇਖਿਆ, ਤੇ ਮਤਲਬ ਸਿੱਖਿਆ ਕਿ ਆਪਣੇ ਤੇ ਉਹਨਾਂ ਵਿੱਚ ਕੀ ਫਰਕ ਹੈ।
0: ਹਾਂਜੀ ਉਹੀ ਮੈਂ ਉੱਥੇ ਉੱਥੇ ਹੀ ਦੇਖਿਆ ਸੀਗਾ, ਉਹ ਇੱਕ ਟਾਈਮ ਹੀ ਸੈਸ਼ਨ ਲਾਉਂਦੇ ਸੀ, ਉਹ ਟ੍ਰੇਨਿੰਗ ਜ਼ਿਆਦਾ ਨਹੀਂ ਕਰਦੇ ਸੀ ਉੱਥੇ, ਕਿਉਂਕਿ ਉਸ ਟਾਈਮ ਜਨਵਰੀ ਸੀਗੀ ਤਾਂ ਯੂਰੋਪ ਦੇ ਵਿੱਚ ਤਾਂ ਉਸ ਟਾਈਮ ਬਰਫ਼ ਜੰਮੀ ਹੋਈ ਸਾਰੇ ਟਾਈਪ ਸਾਈਡ, ਤੇ ਉਹ ਜਿਹੜੇ ਜਿੰਨੇ ਵੀ ਖਿਡਾਰੀ ਸੀ ਯੂਰੋਪ ਦੇ ਟੌਪ ਦੇ ਅਥਲੀਟ, ਉਹ ਸਾਊਥ ਅਫਰੀਕਾ, ਕਿਉਂਕਿ ਸਾਊਥ ਅਫਰੀਕਾ ਉਸ ਟਾਈਮ ਮੌਸਮ ਬਹੁਤ ਵਧੀਆ ਹੁੰਦਾ ਜਨਵਰੀ ਦੇ ਵਿੱਚ, ਤੇ ਉਹਨਾਂ ਦੀ ਏਅਰ ਕੁਆਲਿਟੀ ਇੰਡੈਕਸ ਵੀ ਬਹੁਤ ਵਧੀਆ ਹੁੰਦਾ, ਫਸਲ ਬਹੁਤ ਸਾਫ਼ ਹੁੰਦੀ, ਤਾਂ ਯੂਰੋਪੀਅਨ ਸਾਰੇ ਉੱਥੇ ਟ੍ਰੇਨਿੰਗ ਕਰਨ ਆਉਂਦੇ ਆ। ਉਸ ਟਾਈਮ ਉੱਥੇ ਇੱਕ ਫਰਾਂਸ ਦਾ ਅਥਲੀਟ ਵੀ ਆਇਆ ਹੋਇਆ ਸੀਗਾ 100 ਮੀਟਰ ਦਾ, ਉਹਦੀ ਪਰਸਨਲ ਬੈਸਟ ਸੀਗੀ 9.84, ਉਹ ਉਸੇਨ ਬੋਲਟ ਨਾਲ ਵੀ ਭੱਜਿਆ ਹੋਇਆ ਸੀ 2016 ਓਲੰਪਿਕ ਦੇ ਵਿੱਚ।
1: ਜੀ, ਤੇ ਸਰ ਫਿਰ ਉੱਥੇ ਮਤਲਬ ਜਾਣ ਲਈ ਮਤਲਬ ਤੁਹਾਨੂੰ ਸਰਕਾਰ ਵੱਲੋਂ ਇਹ ਮੌਕਾ ਮਿਲਿਆ ਸੀ, ਤੇ ਮਤਲਬ ਤੁਹਾਡਾ ਖਰਚਾ ਜਾਂ ਕੋਈ ਮਤਲਬ ਕਿੰਨਾ ਇਹ ਖਰਚਾ ਆਇਆ ਜਾਂ ਇਹ ਸਰਕਾਰ ਵੱਲੋਂ ਫ੍ਰੀ ਸੀ, ਸਾਨੂੰ ਇਸ ਬਾਰੇ ਵੀ ਜ਼ਰੂਰ ਦੱਸੋ।
0: ਹਾਂਜੀ ਜਦੋਂ ਮੇਰੀ ਸਿਲੈਕਸ਼ਨ ਹੋ ਗਈ ਸੀ ਉਹ ਸਪੋਰਟਸ ਅਥਾਰਿਟੀ ਵੱਲੋਂ ਸਾਰਾ ਫ੍ਰੀ ਹੁੰਦਾ ਜੀ।
1: ਠੀਕ ਹੈ ਜੀ।
0: ਉਹਦੇ ਵਿੱਚ ਸਾਰਾ ਜਾਣ ਆਉਣ ਜਾਣ ਦਾ, ਉੱਥੇ ਰਹਿਣ ਦਾ ਖਾਣ ਪੀਣ ਦਾ ਸਭ ਕੁਝ ਫ੍ਰੀ ਹੁੰਦਾ ਉੱਥੇ, ਸਾਨੂੰ ਇੱਕ ਪਰ ਅਥਲੀਟ ਦਾ 2 ਲੱਖ ਰੁਪਏ ਦਾ ਸ਼ਾਇਦ ਅਲਾਟ ਹੁੰਦਾ ਹੁੰਦਾ
1: ਜੀ।
0: ਹਾਂਜੀ ਹਰ ਈਅਰ ਅਲੱਗ ਅਲੱਗ ਗੇਮਸ ਨੂੰ ਲੈ ਕੇ ਜਾਂਦੇ ਆ, ਜਿਵੇਂ ਅਥਲੈਟਿਕਸ ਸਾਡੇ ਜੰਪਰਸ ਨੂੰ ਲੈ ਕੇ ਗਏ ਸੀਗੇ ਉਦੋਂ, ਉਸ ਤੋਂ ਬਾਅਦ ਅਗਲੇ ਨੈਕਸਟ ਈਅਰ ਥਰੋਅਰਸ ਜਿਹੜੇ ਹੁੰਦੇ ਆ ਸ਼ਾਰਟ ਪੁੱਟ ਜੈਵਲਿਨ ਥਰੋ, ਉਹਨਾਂ ਨੂੰ ਤੁਰਕੀ ਲੈ ਕੇ ਗਏ ਸੀਗੇ
1: ਜੀ,
0: ਇਸਤਾਨਬੁਲ ਦੇ ਵਿੱਚ, ਉੱਥੇ ਟ੍ਰੇਨਿੰਗ ਕਰਵਾਈ ਸੀਗੀ। ਉਸ ਤੋਂ ਬਾਅਦ ਲੌਂਗ ਰਨ ਉਹਨਾਂ ਨੂੰ ਹੋਰ ਕੰਟਰੀ ਜਿਵੇਂ ਕੀਨੀਆ, ਇਥੋਪੀਆ, ਜਿੱਥੋਂ ਦੇ ਅਥਲੀਟ ਜਿਹੜੇ ਇਵੈਂਟ ਦੇ ਵਿੱਚ ਤਕੜੇ ਆ ਉਸ ਇਵੈਂਟ ਦੇ ਵਿੱਚ ਉੱਥੇ ਲੈ ਕੇ ਜਾਂਦੇ ਆ ਬੱਚਿਆਂ ਨੂੰ ਹਰ ਸਾਲ।
1: ਜੀ, ਤੇ ਸਰ ਜੋ NIS ਪਟਿਆਲਾ ਹੈ, ਤੇ ਇੱਥੇ
0: ਹਾਂਜੀ
1: ਜੇ ਕੋਈ ਵਿਦਿਆਰਥੀ ਜਾਂਦਾ ਹੈ ਆਮ ਕਿਸੇ ਪਿੰਡ ਦਾ, ਤੇ ਫਿਰ
0: ਹਾਂਜੀ
1: ਉਹਨਾਂ ਲਈ ਮਤਲਬ ਕੋਈ ਫੀਸ ਵਗੈਰਾ ਹੁੰਦੀ ਹੈ ਜਾਂ ਇਹ ਵੀ ਫ੍ਰੀ ਆਫ ਕਾਸਟ ਹੈ?
0: ਬਿਲਕੁਲ ਫ੍ਰੀ ਆਫ ਕਾਸਟ ਹੈ ਜੀ, ਇਹਦੀ ਸਿਲੈਕਸ਼ਨ ਟ੍ਰਾਇਲ ਤੁਹਾਡੇ ਹੋਣੇ ਚਾਹੀਦੇ ਆ, ਉਸ ਤੋਂ ਬਾਅਦ ਤੁਸੀਂ ਸਿਲੈਕਟ ਹੋਣੇ ਚਾਹੀਦੇ ਹੋ,
1: ਜੀ
0: ਉਸ ਤੋਂ ਬਾਅਦ ਤੁਹਾਨੂੰ ਹਰ ਸਾਲ 20,000 ਦੇ ਕਿੱਟ ਮਿਲੂਗੀ ਸਪੋਰਟਸ ਕਿੱਟ ਸਾਰੀ,
1: ਜੀ
0: ਉਸ ਤੋਂ ਬਾਅਦ ਤੁਹਾਡੇ ਸਪੈਸੀਫਿਕ ਗੇਮ ਦੇ ਸ਼ੂਜ਼ ਮਿਲਣਗੇ 12,000, ਤੁਹਾਨੂੰ 10,000 ਰੁਪਏ ਦੀ ਹਰ ਸਾਲ ਦੀ ਸਟੱਡੀ ਵਾਸਤੇ ਖਰਚਾ ਦਿੱਤਾ ਜਾਊਗਾ,
1: ਜੀ
0: ਤੁਹਾਨੂੰ ਕੋਈ ਵੀ ਕੰਪੀਟੀਸ਼ਨ ਖੇਡੋ, ਤੁਹਾਨੂੰ ਫਲਾਈਟ ਤੇ ਕੰਪੀਟੀਸ਼ਨ ਲੈ ਕੇ ਜਾਂਦੇ ਆ ਜਹਾਜ਼ ਤੇ, ਉਸ ਤੋਂ ਬਾਅਦ ਤੁਹਾਨੂੰ ਉੱਥੇ ਹੋਟਲ ਵਗੈਰਾ ਪ੍ਰੋਵਾਈਡ ਕਰਦੇ, ਸਾਰੀ ਟ੍ਰੇਨਿੰਗ ਦਿੰਦੇ ਆ, ਤੁਹਾਨੂੰ ਫਿਜ਼ੀਓਥੈਰੇਪਿਸਟ ਹੁੰਦੇ ਆ ਉਹ ਪ੍ਰੋਵਾਈਡ ਕੀਤੇ ਜਾਂਦੇ ਆ, ਕੋਈ ਇੰਜਰੀ ਵਗੈਰਾ ਹੁੰਦੀ ਹੈ ਤਾਂ ਤੁਹਾਨੂੰ ਉੱਥੇ, ਜਿੱਦਾਂ ਆਪਾਂ ਰਿਕਵਰੀ ਸੈਂਟਰ ਹੁੰਦੇ ਆ ਜਿੱਥੇ ਆਪਾਂ ਕਹਿੰਦੇ ਨੇ ਬਰਫ਼ ਵਾਲੇ ਪਾਣੀ 'ਚ ਸੋਣੇ, ਕ੍ਰਾਇਓਥੈਰੇਪੀ ਹੁੰਦੀ ਹੈ, ਉਸ ਤੋਂ ਬਾਅਦ ਆਪਣੀ ਦੂਜੀ ਸਟੀਮ ਹੁੰਦੀ ਹੈ ਉਹ ਸਾਨੂੰ ਹਰ ਹਫ਼ਤੇ ਦਿੱਤੀ ਜਾਂਦੀ ਹੈ, ਸਾਡੇ ਫਿਜ਼ੀਓਲੋਜੀ ਟੈਸਟ ਹੁੰਦੇ ਆ, ਫਿਜ਼ੀਓਲੋਜੀ ਮਤਲਬ ਆਪਣੀ ਉਹ ਕੱਢਦੇ ਆ, ਸਾਨੂੰ ਵਰਕਆਊਟ ਕਰਾਉਂਦੇ ਆ,
1: ਹਾਂਜੀ
0: ਉਸ ਤੋਂ ਬਾਅਦ ਸਾਡਾ ਬਲੱਡ ਕੱਢਦੇ ਆ, ਉਹ 'ਚ ਪਤਾ ਲੱਗਦਾ ਵੀ ਲੈਕਟਿਕ ਐਸਿਡ ਕਿੰਨੀ ਬਣਦੀ ਸਾਡੀ ਬੋਡੀ ਦੇ ਵਿੱਚ
1: ਜੀ।
0: ਹਾਂਜੀ ਮਤਲਬ ਉੱਥੇ ਸਾਰਾ ਸਾਇੰਟਿਫਿਕ ਹੀ ਕੰਮ ਹੋਇਆ ਪਿਆ, ਵੀ ਉੱਥੇ ਜਿਵੇਂ ਟੌਪ ਦੇ ਅਥਲੀਟ ਉੱਥੇ ਸਾਰੇ

0: ਸਰਕਾਰ ਵੱਲੋਂ ਪੂਰੀਆਂ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ
1: ਹਾਂਜੀ
0: ਜੀ। ਤੇ ਸਰ ਤੁਸੀਂ ਆਪਣੀ ਜਿਹੜੀ ਸਟੱਡੀ ਵੀ ਨਾਲ ਨਾਲ ਹਨਾ ਜਾਰੀ ਰੱਖੀ ਹੋਈ ਹੈ, ਤੇ ਫਿਰ ਆਪਣੀ ਸਟੱਡੀ ਨੂੰ ਤੇ ਆਪਣੀ ਜਿਹੜੀ ਇਸ ਗੇਮ ਨੂੰ ਇਸ ਦਾ ਤਾਲਮੇਲ ਤੁਸੀਂ ਕਿਸ ਤਰ੍ਹਾਂ ਬਰਕਰਾਰ ਰੱਖਦੇ ਹੋ?
1: ਇੱਦਾਂ ਹੁੰਦਾ ਜੀ, ਜਿਵੇਂ ਹੁਣ ਉੱਥੇ ਅਸੀਂ NIST ਵਿੱਚ ਸੀਗਾ, ਮੈਂ ਕਾਲਜ ਗਿਆ ਤਾਂ ਹੈ ਨਹੀਂ ਕਾਲਜ, ਪਰ ਪੇਪਰ ਦਿੱਤੇ ਸਿਰਫ,
0: ਹਾਂਜੀ
1: ਕਿਉਂਕਿ ਉਸ ਕਰਕੇ ਸਾਡਾ ਉੱਥੇ NIST ਦੇ ਵਿੱਚ ਹੀ ਹੁੰਦਾ ਸੀਗਾ, ਤਾਂ ਸਾਨੂੰ ਉੱਥੇ ਰਹਿਣਾ ਪੈਂਦਾ ਸੀਗਾ।
0: ਜੀ
1: ਹਾਂਜੀ, ਤੇ ਉੱਥੇ ਸਾਡਾ ਸੁਬਹ ਟ੍ਰੇਨਿੰਗ ਹੁੰਦੀ, ਸ਼ਾਮ ਨੂੰ ਟ੍ਰੇਨਿੰਗ ਹੁੰਦੀ ਹੈ, ਦੁਪਹਿਰ ਦਾ ਟਾਈਮ ਆਪਣੇ ਕੋਲ ਵਿਹਲਾ ਹੁੰਦਾ, ਪਰ 2 ਘੰਟੇ ਵੀ ਡੇਲੀ ਪੜ੍ਹਲੇ ਕਰਕੇ ਬਹੁਤ ਹੁੰਦੇ ਆ।
0: ਹਾਂਜੀ ਠੀਕ ਹੈ ਜੀ। ਤਾਂ ਮਤਲਬ ਤੁਸੀਂ ਮਤਲਬ
1: ਹਾਂਜੀ
0: ਆਪਣਾ ਬਣਾ ਸਕਦੇ ਹੋ ਇਸ ਤਰ੍ਹਾਂ ਦਾ ਪਲਾਨ ਸਟੱਡੀ ਨੂੰ ਵੀ ਮੇਨਟੇਨ ਰੱਖਣ ਲਈ ਕਿ ਦੁਪਹਿਰ ਦੇ ਸਮੇਂ ਤੁਸੀਂ ਆਪਣੀ ਸਟੱਡੀ ਤੇ ਫੋਕਸ ਕਰ ਸਕਦੇ ਹੋ।
1: ਹਾਂਜੀ ਹਾਂਜੀ ਦੁਪਹਿਰ ਦੇ ਸਮੇਂ ਆਰਾਮ ਨਾਲ ਤੁਸੀਂ ਪੜ੍ਹ ਸਕਦੇ ਹੋ, ਜਾਂ ਤੁਸੀਂ ਜਿਵੇਂ ਸਵੇਰ ਟ੍ਰੇਨਿੰਗ ਕੀਤੀ, ਉਸ ਤੋਂ ਬਾਅਦ ਤੁਸੀਂ ਬ੍ਰੇਕਫਾਸਟ ਕੀਤਾ, ਥੋੜਾ ਥੱਕ ਗਏ ਸੋ ਗਏ, ਲੰਚ ਤੋਂ ਬਾਅਦ ਪੜ੍ਹ ਲਓ, ਕਿਉਂਕਿ ਲੰਚ ਆਪਣੇ 1-1.5 ਵਜੇ ਹੁੰਦਾ, ਉਸ ਤੋਂ ਬਾਅਦ 4 ਵਜੇ ਤੱਕ ਟ੍ਰੇਨਿੰਗ ਨਹੀਂ ਹੁੰਦੀ, 2 ਘੰਟੇ ਹੁੰਦੇ ਆ, ਉਸ ਟਾਈਮ ਬੰਦੇ ਨੂੰ ਪੜ੍ਹ ਲੈਣਾ ਚਾਹੀਦਾ।
0: ਜੀ। ਤੇ ਸਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਜੇ ਕੋਈ ਵਿਦਿਆਰਥੀ ਜਾਂ ਕੋਈ ਖਿਡਾਰੀ ਇਸ ਖੇਡ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ ਤਾਂ ਕਿੰਨੇ ਸਾਲ ਦੀ ਉਮਰ ਤੋਂ ਜਾਂ ਕਿਸ ਪ੍ਰਕਾਰ ਉਹ ਸ਼ੁਰੂਆਤ ਕਰ ਸਕਦਾ ਹੈ, ਸਾਨੂੰ ਇਹ ਵੀ ਦੱਸ ਦਿਓ।
1: ਇੱਦਾਂ ਆਪਾਂ ਨੂੰ ਬੱਚੇ ਨੂੰ ਸਭ ਤੋਂ ਪਹਿਲਾਂ 7 ਸਾਲ 8 ਸਾਲ ਦੇ ਬੱਚੇ ਨੂੰ ਸਵਿਮਿੰਗ ਦੇ ਵਿੱਚ ਪਾਉਣਾ ਚਾਹੀਦਾ,
0: ਜੀ
1: ਉਹਦੇ ਨਾਲ ਗਰੋਥ ਹੁੰਦੀ ਹੈ, ਹਾਈਟ ਵੱਧਦੀ ਹੈ, ਫਲੈਕਸੀਬਿਲਿਟੀ ਵੱਧਦੀ ਹੈ, ਮਾਸਪੇਸ਼ੀਆਂ ਸਟਰੋਂਗ ਹੁੰਦੀਆਂ,
0: ਹਾਂਜੀ
1: ਸਭ ਤੋਂ ਪਹਿਲਾਂ ਸਵਿਮਿੰਗ ਦੇ ਵਿੱਚ ਪਾਓ। ਉਸ ਤੋਂ ਬਾਅਦ ਜਦੋਂ ਬੱਚਾ 13-14 ਸਾਲ ਦਾ ਹੁੰਦਾ, 14 ਦਾ, 15 ਦਾ, ਉਸ ਦੇ ਵਿੱਚ ਉਹਨੂੰ ਸਾਰੀਆਂ ਗੇਮਾਂ ਖਿਡਾਓ, ਉਹਨੂੰ ਜਿੰਨੀਆਂ ਵੀ ਜਿਵੇਂ ਫੁੱਟਬਾਲ ਟੀਮ ਗੇਮਸ ਹੋ ਗਈਆਂ, ਸਿੰਗਲ ਇੰਡੀਵਿਜੁਅਲ ਹੋ ਗਈਆਂ,
0: ਜੀ
1: ਉਹਨੂੰ ਵਰਕਆਊਟ ਜ਼ਿਆਦਾ ਨਾ ਕਰਾਓ, ਉਹਨੂੰ ਗੇਮਾਂ ਕਢਾਓ, ਜਿਵੇਂ 2 ਹਫ਼ਤੇ 'ਚ 2 ਜਾਂ 3 ਦਿਨ ਵਰਕਆਊਟ ਕਰਾਓ, ਜਿਵੇਂ ਰਨਿੰਗ ਕਰਾਤੀ, ਸਪ੍ਰਿੰਟ ਕਰਾਤੀ,
0: ਜੀ
1: ਬਾਕੀ ਦਿਨ ਉਹਨੂੰ ਗੇਮਾਂ ਕਢਾਓ ਜਿੰਨੀਆਂ ਖਿਡਾ ਸਕਦੇ ਬੱਚੇ ਨੂੰ।
0: ਜੀ
1: ਉਸ ਤੋਂ ਬਾਅਦ ਪਤਾ ਲੱਗੂ, ਇੱਕ ਤਾਂ ਗਰੋਥ ਹੋਊਗੀ, ਉਸ ਤੋਂ ਬਾਅਦ ਉਹਦਾ
0: ਹਾਂਜੀ
1: ਪਤਾ ਲੱਗੂ ਵੀ ਕਿਹੜੀ ਗੇਮ ਦੇ ਵਿੱਚ ਵਧੀਆ ਉਹ,
0: ਜੀ। ਜਿਸ
1: ਕਿਉਂਕਿ ਆਪਾਂ
0: ਗੇਮ ਦੇ ਵਿੱਚ ਬੱਚਾ ਵਧੀਆ ਪਰਫਾਰਮ ਕਰ ਰਿਹਾ ਤਾਂ ਫਿਰ ਉਸੇ ਵਿੱਚ ਹੀ ਉਹਨੂੰ ਅੱਗੇ ਜਾਣਾ ਚਾਹੀਦਾ।
1: ਹਾਂਜੀ ਹਾਂਜੀ ਇਹ ਆਪਾਂ ਨੂੰ ਸਪੈਸਿਫਿਕ ਇਵੈਂਟ, ਆਪਾਂ ਨੂੰ 17 ਸਾਲ ਦੀ ਉਮਰ ਜਾ ਕੇ ਚੁਣਨਾ ਚਾਹੀਦਾ, 17-18 ਦੇ ਸਾਲ 'ਚ,
0: ਠੀਕ ਹੈ ਸਰ। ਜੇ
1: ਇਸ ਤੋਂ
0: ਟ੍ਰਿਪਲ
1: ਪਹਿਲਾਂ
0: ਜੰਪ
1: ਆਪਾਂ ਨੂੰ ਹਾਂਜੀ
0: ਚੁਣਨਾ ਚਾਹੁੰਦੇ ਨੇ, ਜੇ ਕੋਈ ਵਿਦਿਆਰਥੀ ਟ੍ਰਿਪਲ ਜੰਪ ਖੇਡ ਚੁਣਨਾ ਚਾਹੁੰਦੇ ਨੇ ਤਾਂ ਕਿੰਨੇ ਸਾਲ ਦੀ ਉਮਰ 'ਚ ਉਹਨਾਂ ਨੂੰ ਇਹ ਖੇਡ ਮਤਲਬ ਸ਼ੁਰੂਆਤ ਕਰਨੀ ਚਾਹੀਦੀ ਹੈ?
1: ਹਾਂਜੀ ਇਹਦੇ ਵਿੱਚ ਵੀ ਆਪਾਂ ਨੂੰ ਟ੍ਰਿਪਲ ਜੰਪ 17 ਸਾਲ ਦੀ ਉਮਰ ਦੇ ਵਿੱਚ, 18 ਸਾਲ ਦੀ ਉਮਰ ਵਿੱਚ ਸਟਾਰਟ ਕਰ ਦੇਣਾ ਚਾਹੀਦਾ, ਉਸ ਤੋਂ ਪਹਿਲਾਂ ਲੌਂਗ ਜੰਪ ਜ਼ਰੂਰ ਕਰਨਾ ਚਾਹੀਦਾ, 13-14 ਸਾਲ ਦੀ ਉਮਰ ਤੋਂ,
0: ਠੀਕ ਹੈ ਜੀ।
1: ਲੌਂਗ ਜੰਪ ਕਰਦੇ ਕਰਦੇ 2 ਸਾਲ ਆਪਾਂ ਲੌਂਗ ਜੰਪ ਕਰਦੇ, ਲੌਂਗ ਜੰਪ ਇੱਦਾਂ ਨਹੀਂ ਆਪਾਂ ਜਿਹੜੇ ਪੈਰ ਤੋਂ ਪਿੱਕ ਨੂੰ ਚੱਕਦੇ ਹਾਂ ਉਸੇ ਤੋਂ ਕਰਨਾ ਚਾਹੀਦਾ, ਕਿਉਂਕਿ ਟ੍ਰਿਪਲ ਜੰਪ ਦੋਨੋਂ ਪੈਰਾਂ ਦੀ ਜ਼ਰੂਰਤ ਹੁੰਦੀ ਹੈ ਆਪਾਂ ਨੂੰ,
0: ਤਾਂ ਦੋਨੇ
1: ਤਾਂ ਆਪਾਂ ਨੂੰ
0: ਪੈਰਾਂ ਦੇ
1: ਦੋਨੇ
0: ਨਾਲ ਆਪਾਂ ਨੂੰ
1: ਦੋਨੇ
0: ਪ੍ਰੈਕਟਿਸ ਕਰਨੀ
1: ਹਾਂਜੀ
0: ਚਾਹੀਦੀ
1: ਹਾਂਜੀ ਉਹਦੇ ਨਾਲ ਆਪਣੇ ਦੋਨੇ ਪੈਰ ਸਟਰੋਂਗ ਹੋ ਜਾਣਗੇ ਜਦੋਂ ਤੱਕ ਆਪਾਂ ਟ੍ਰਿਪਲ ਜੰਪ ਦੇ ਵਿੱਚ ਆਉਣਾਗਾ
0: ਜੀ। ਤੇ ਸਰ
1: ਹਾਂਜੀ
0: ਮਤਲਬ ਜਦੋਂ ਤੁਸੀਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਤਾਂ ਮਤਲਬ ਯੂਨੀਵਰਸਿਟੀ ਦੇ ਵੱਲੋਂ ਵੀ ਤੁਹਾਨੂੰ ਮਤਲਬ ਕੋਈ ਸਹਾਇਤਾ ਜਿਹੜੀ ਮਿਲੀ?
1: ਯੂਨੀਵਰਸਿਟੀ ਇੱਦਾਂ ਸਾਨੂੰ ਸਕਾਲਰਸ਼ਿਪ ਪ੍ਰੋਵਾਈਡ ਕਰਦੀ ਹੈ, ਜਿਵੇਂ ਗੋਲਡ ਮਹੀਨਾ ਸਕਾਲਰਸ਼ਿਪ ਹੋ ਗਈ ਅਗਲੇ ਕੰਪੀਟੀਸ਼ਨ ਤੱਕ 10,000 ਰੁਪਏ ਮਹੀਨਾ,
0: ਠੀਕ
1: ਉਸ
0: ਹੈ
1: ਤੋਂ ਬਾਅਦ ਕੈਸ਼ ਪ੍ਰਾਈਜ਼ ਦੇ ਅਲੱਗ ਪ੍ਰਾਈਜ਼ ਹੁੰਦੇ ਸਾਨੂੰ,
0: ਜੀ।
1: ਜਿਵੇਂ ਅਲੱਗ ਅਲੱਗ ਯੂਨੀਵਰਸਿਟੀ ਦਾ ਹੁੰਦਾ, ਕਿਸੇ ਯੂਨੀਵਰਸਿਟੀ ਦਾ 1 ਲੱਖ ਰੁਪਏ ਦਿੰਦੇ ਆ ਉਹ, ਕਿਸੇ ਯੂਨੀਵਰਸਿਟੀ 50,000 ਦਿੰਦੇ ਆ,
0: ਜੀ।
1: ਏਦਾਂ ਨਾਲੇ ਸਾਰੀ ਫੀਸ ਮਾਫ ਹੁੰਦੀ ਹੈ ਸਾਨੂੰ ਜਿੰਨੇ ਵੀ ਕੋਰਸ ਹੁੰਦਾ ਸਾਡਾ।
0: ਜੀ। ਤੇ ਸਰ ਅਖੀਰ ਵਿੱਚ ਅਸੀਂ ਜਾਣਨਾ ਚਾਹਾਂਗੇ ਕਿ ਸਾਡੇ ਨੌਜਵਾਨ ਖਿਡਾਰੀਆਂ ਨੂੰ ਜਾਂ ਸੁਣਨ ਵਾਲੇ ਸਰੋਤਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
1: ਹਾਂਜੀ ਮੈਂ ਇੱਦਾਂ ਕਹਿਣਾ ਚਾਹੁੰਦਾ ਵੀ ਆਪਾਂ ਸਪੋਰਟਸ ਕਰ ਲੈਂਦੇ ਹਾਂ, ਪਰ ਆਪਾਂ ਸਰਟੀਫਿਕੇਟ ਵਗੈਰਾ ਆਪਣੇ ਸੰਭਾਲ ਕੇ ਨਹੀਂ ਰੱਖਦੇ,
0: ਜੀ।
1: ਕਿਉਂਕਿ ਇਹ ਸਰਟੀਫਿਕੇਟ ਆਪਾਂ ਨੂੰ ਅੱਗੇ ਨੌਕਰੀ ਲੈਣ 'ਚ ਬਹੁਤ ਜ਼ਰੂਰਤ ਪਊਗੀ ਇਹਨਾਂ ਦੀ,
0: ਹਾਂਜੀ।
1: ਉਹਦੇ ਵਾਸਤੇ ਆਪਾਂ ਨੂੰ ਸਾਰੇ ਸਰਟੀਫਿਕੇਟ ਜਦੋਂ ਵੀ ਆਪਾਂ ਖੇਡਦੇ ਹਾਂ ਉਹਨਾਂ ਦੇ ਸਰਟੀਫਿਕੇਟ, ਉਹਨਾਂ ਦੀ ਸਮਰੀ ਸ਼ੀਟਾਂ
0: ਜੀ
1: ਸਾਰੀਆਂ ਆਪਣੇ ਸਾਂਭ ਕੇ ਰੱਖੋ, ਉਹਨਾਂ ਦੀ ਗ੍ਰੇਡੇਸ਼ਨ ਕਰਵਾਓ ਨਾਲ ਦੀ ਨਾਲ
0: ਜੀ,
1: ਤੇ ਕਿਉਂਕਿ ਆਪਾਂ ਨੂੰ ਹਰ ਭਰਤੀ ਦੇ ਵਿੱਚ 3% ਸਪੋਰਟਸ ਕੋਟਾ ਆਉਂਦਾ, ਕਈ ਭਰਤੀਆਂ ਦੇ ਵਿੱਚ ਖਾਲੀ ਟੱਪ ਜਾਂਦਾ ਉਹ, ਕਿਉਂਕਿ
0: ਜੀ
1: ਵਾਲੇ ਨੂੰ ਪਤਾ ਨਹੀਂ ਇੰਨੇ ਖਿਡਾਰੀ ਹੈ ਨਹੀਂ ਗੇ,
0: ਜੀ।
1: ਤੇ ਉਹ ਬਾਕੀ ਕਈਆਂ ਦੇ ਖਿਡਾਰੀ ਆਲਸ ਕਰ ਜਾਂਦੇ ਵੀ ਨਹੀਂ ਕੌਣ ਬਣਾਊ ਗ੍ਰੇਡੇਸ਼ਨ, ਕਿੱਥੋਂ ਲੈ ਕੇ ਉਹ ਸਰਟੀਫਿਕੇਟ,
0: ਹਾਂਜੀ।
1: ਕਿਉਂਕਿ
0: ਇਹ ਤਾਂ ਪੂਰਾ ਪੂਰਾ
1: ਹਾਂਜੀ
0: ਜਿਹੜੇ ਵਿਦਿਆਰਥੀਆਂ ਨੂੰ ਜਾਂ ਖਿਡਾਰੀਆਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਗ੍ਰੇਡੇਸ਼ਨ ਸਮੇਂ-ਸਮੇਂ ਤੇ ਕਰਵਾ ਲੈਣੀ ਚਾਹੀਦੀ ਹੈ।
1: ਹਾਂਜੀ ਹਾਂਜੀ ਉਹਦੇ ਨਾਲ ਆਪਾਂ ਨੂੰ ਕੋਈ ਵੀ ਜਿਵੇਂ ਨੈਸ਼ਨਲ ਮੈਡਲਿਸਟ ਬੰਦਾ ਉਹਨੂੰ ਗਰੁੱਪ ਬੀ ਤੱਕ ਦੀ ਜੋਬ ਮਿਲ ਸਕਦੀ ਹੈ,
0: ਜੀ।
1: ਜਿਹੜੇ ਵੀ ਸਟੇਟ ਮੈਡਲਿਸਟ ਬੱਚੇ ਉਹਨਾਂ ਨੂੰ ਗਰੁੱਪ ਸੀ ਤੱਕ ਦੀ, ਜਿਵੇਂ ਕਲਰਕ ਹੋ ਗਿਆ, ਪਟਵਾਰੀ ਹੋ ਗਿਆ, ਗਰੁੱਪ ਸੀ ਦੀ ਜੋਬ ਹੁੰਦੀ ਹੈ, ਇਹ 'ਚ ਬੰਦਾ ਐਲੀਜੀਬਲ ਹੋ ਸਕਦਾ ਹੈ।
0: ਜੀ।
1: ਇਸ ਤੋਂ ਵਿੱਚ ਆਪਾਂ ਨੂੰ ਸਪੋਰਟਸ ਵਾਲੇ ਬੱਚੇ ਨੂੰ ਇੰਨੇ ਪੇਪਰ 'ਚ ਨੰਬਰ ਵੀ ਨਹੀਂ ਚਾਹੀਦੇ ਹੁੰਦੇ, ਕਿਉਂਕਿ ਸਪੋਰਟਸ 'ਤੇ ਨੰਬਰ ਲੱਗ ਜਾਂਦੇ ਆ ਨਾ ਉਹਦੇ ਵਿੱਚ
0: ਜੀ
1: ਗ੍ਰੈਜੂਏਸ਼ਨ ਹੋਵੇ ਤਾਂ ਬੱਚੇ ਦੀ।
0: ਹਾਂਜੀ ਬਹੁਤ ਵਧੀਆ।
1: ਹਾਂਜੀ
0: ਤੇ ਸਰ ਅਖੀਰ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਹਾਡੀਆਂ ਇਹਨਾਂ ਪ੍ਰਾਪਤੀਆਂ ਲਈ ਪੂਰੀ ਆਕਾਸ਼ਵਾਣੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੇ ਅਸੀਂ ਤੁਹਾਡੇ ਭਵਿੱਖ ਲਈ ਵੀ ਦੁਆ ਕਰਦੇ ਹਾਂ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਆਪਣੇ ਦੇਸ਼ ਦਾ, ਆਪਣੇ ਮਾਤਾ ਪਿਤਾ ਦਾ, ਆਪਣੇ ਪਿੰਡ ਦਾ ਨਾਂ ਜਿਹੜਾ ਬਹੁਤ ਰੋਸ਼ਨ ਕਰੋ।

0: Lanka in the second and final test in Colombo. And with that, we end the morning news. Have a nice day.
1: नमस्कार, ये आकाशवाणी है। खबरां दे इस बुलेटिन नाल मैं अमन देव। पहला चोणवीआं खबरां। प्रधानमंत्री नरेंद्र मोदी ने नौजवान कूटनीतिक अधिकारियों नूं अपने तैनाती वाले देशों विच जमीनी पद्धर ते शमूलियत अते स्थानक भाईचारे नाल भारत दे संबंधां नूं मजबूत करन दा सद्दा दित्ता है। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅੱਜ ਬੀਜਿੰਗ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨਾਲ ਭਾਰਤ ਚੀਨ ਸਰਹੱਦੀ ਵਿਵਾਦ ਬਾਰੇ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ ਪੱਛਮੀ ਗੇੜ ਦੀ ਗੱਲਬਾਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਏਜੰਸੀਆਂ ਨੂੰ ਘੁਸਪੈਠ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜੇਗੀ ਤੇ ਸਰਕਾਰ ਨੇ ਕਣਕ ਦੇ ਆਟੇ ਤੇ ਇਸ ਨਾਲ ਸੰਬੰਧਿਤ ਉਤਪਾਦਾਂ ਦੀ ਬਰਾਮਦ ਤੇ ਪਾਬੰਦੀਆਂ ਹਟਾ ਦਿੱਤੀਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨ ਕੂਟਨੀਤਿਕ ਅਧਿਕਾਰੀਆਂ ਨੂੰ ਆਪਣੇ ਤਾਇਨਾਤੀ ਵਾਲੇ ਦੇਸ਼ਾਂ ਵਿੱਚ ਜ਼ਮੀਨੀ ਪੱਧਰ ਤੇ ਸ਼ਮੂਲੀਅਤ ਅਤੇ ਸਥਾਨਕ ਭਾਈਚਾਰਿਆਂ ਨਾਲ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਨਵੀਂ ਦਿੱਲੀ ਵਿੱਚ ਸੇਵਾ ਤੀਰਥ ਵਿਖੇ ਭਾਰਤੀ ਵਿਦੇਸ਼ ਸੇਵਾ IFS ਦੇ 2025 ਬੈਚ ਦੇ ਆਫੀਸਰ ਟ੍ਰੇਨਿੰਗ ਨਾਲ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਰਵਾਇਤੀ ਕੂਟਨੀਤਿਕ ਸੇਵਾਵਾਂ ਤੋਂ ਪਰੇ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਅਤੇ ਲੋਕਾਂ ਨਾਲ ਆਪਣੀ ਸ਼ਮੂਲੀਅਤ ਨੂੰ ਡੂੰਘਾ ਕਰਨ ਲਈ ਉਤਸ਼ਾਹਿਤ ਕੀਤਾ। ਸ੍ਰੀ ਮੋਦੀ ਨੇ ਅਧਿਕਾਰੀਆਂ ਨੂੰ ਭਾਰਤ ਦੀ ਸਭਿਅਤਾ ਸੰਬੰਧੀ ਤਾਕਤ ਨੂੰ ਤਕਨਾਲੋਜੀ ਨਵੀਨਤਾ ਤੇ ਪ੍ਰਭਾਵਸ਼ਾਲੀ ਸੰਚਾਰ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਭਾਰਤ ਦੀ ਅੰਤਰਰਾਸ਼ਟਰੀ ਸ਼ਮੂਲੀਅਤ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਭਾਰਤੀ ਮਿਸ਼ਨਾਂ ਦੀ ਡਿਜੀਟਲ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਅਹਿਮੀਅਤ ਤੇ ਵੀ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਆਫੀਸਰ ਟ੍ਰੇਨਿੰਗ ਨੂੰ ਆਪਣੀ ਸਭਿਅਤਾ ਸਭਿਆਚਾਰ ਅਤੇ ਭੂਗੋਲਿਕ ਖੂਬੀਆਂ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਇੱਕ ਹੋਰ ਆਕਰਸ਼ਕ ਸੈਰ ਸਪਾਟਾ ਸਥਾਨ ਬਣਾਉਣ ਲਈ ਕੰਮ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਦੁਨੀਆਂ ਭਰ ਦੇ ਨੌਜਵਾਨਾਂ ਵਿੱਚ ਭਾਰਤ ਪ੍ਰਤੀ ਵਧੇਰੇ ਦਿਲਚਸਪੀ ਪੈਦਾ ਕਰਨ ਲਈ ਨੋ ਇੰਡੀਆ ਭਾਵ ਭਾਰਤ ਨੂੰ ਜਾਣੋ ਕੁਇਜ਼ ਦਾ ਲਾਭ ਉਠਾਉਣ ਦਾ ਸੁਝਾਅ ਦਿੱਤਾ ਤੇ ਅਜਿਹੀਆਂ ਪਹਿਲਕਦਮੀਆਂ ਨੂੰ ਹੋਰ ਦਿਲਚਸਪ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਗੇਮਿੰਗ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ। ਅਧਿਕਾਰੀਆਂ ਨੇ ਸਿਖਲਾਈ ਅਤੇ ਭਾਰਤ ਦਰਸ਼ਨ ਸੰਬੰਧੀ ਆਪਣੇ ਅਨੁਭਵ ਸਾਂਝੇ ਕੀਤੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅੱਜ ਬੀਜਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਸ਼ੀ ਨਾਲ ਭਾਰਤ ਚੀਨ ਸਰਹੱਦੀ ਵਿਵਾਦ ਬਾਰੇ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ ਪੱਛਮੀ ਗੇੜ ਦੀ ਗੱਲਬਾਤ ਕਰਨਗੇ। ਦੋਵੇਂ ਨੇਤਾ ਸਰਹੱਦੀ ਮੁੱਦੇ ਦੇ ਨਾਲ ਨਾਲ ਹੋਰ ਦਵੱਲੇ ਖੇਤਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਤੇ ਡੂੰਘਾਈ ਨਾਲ ਚਰਚਾ ਕਰਨਗੇ। ਆਪਣੇ ਦੌਰੇ ਦੌਰਾਨ ਸ੍ਰੀ ਡੋਵਾਲ ਚੀਨੀ ਉਪ ਰਾਸ਼ਟਰਪਤੀ ਹਾਨ ਸ਼ੇਂਗ ਨਾਲ ਵੀ ਗੱਲਬਾਤ ਕਰਨਗੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਕੱਲ੍ਹ ਚੀਨ ਦੇ ਦੋ ਦਿਨਾਂ ਦੌਰੇ ਲਈ ਬੀਜਿੰਗ ਪਹੁੰਚੇ ਸਨ। ਡੋਵਾਲ ਵਾਂਗ ਗੱਲਬਾਤ ਤੋਂ ਪਹਿਲਾਂ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੁਹਰਾਇਆ ਕਿ ਸਰਹੱਦੀ ਇਲਾਕਿਆਂ 'ਚ ਸ਼ਾਂਤੀ ਚੀਨ ਨਾਲ ਚੰਗੇ ਸਬੰਧਾਂ ਲਈ ਬਹੁਤ ਜ਼ਰੂਰੀ ਹੈ। ਸ੍ਰੀ ਡੋਵਾਲ ਅਤੇ ਸ੍ਰੀ ਵਾਂਗ ਸਰਹੱਦੀ ਗੱਲਬਾਤ ਵਿਧੀ ਲਈ ਨਾਮਜ਼ਦ ਵਿਸ਼ੇਸ਼ ਪ੍ਰਤੀਨਿਧ ਨੇ ਜੋ ਕਿ 2003 ਵਿੱਚ ਭਾਰਤ ਚੀਨ ਸਰਹੱਦੀ ਵਿਵਾਦ ਦੇ ਵਿਆਪਕ ਹੱਲ ਲਈ ਸਥਾਪਿਤ ਕੀਤੀ ਗਈ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਤੋਂ ਕੈਨੇਡਾ ਅਤੇ ਅਮਰੀਕਾ ਦੇ ਸਰਕਾਰੀ ਦੌਰੇ ਤੇ ਹੋਣਗੇ। ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਦੁਵੱਲੀ ਆਰਥਿਕ ਅਤੇ ਮਾਲੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਅਤੇ ਨਿਵੇਸ਼ ਸਬੰਧਾਂ ਅਤੇ ਸਾਂਝੀਆਂ ਵਿਸ਼ਵ ਆਰਥਿਕ ਤਰਜੀਹਾਂ ਅਤੇ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਟੋਰਾਂਟੋ ਦੀ ਆਪਣੀ ਫੇਰੀ ਦੌਰਾਨ ਸ੍ਰੀਮਤੀ ਸੀਤਾਰਮਨ ਕੈਨੇਡਾ ਦੇ ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨਾਲ ਆਰਥਿਕ ਅਤੇ ਵਿੱਤੀ ਗੱਲਬਾਤ ਵਿੱਚ ਹਿੱਸਾ ਲੈਣਗੇ। ਇਹ ਗੱਲਬਾਤ ਦੋਹਾਂ ਧਿਰਾਂ ਨੂੰ ਵਿਆਪਕ ਆਰਥਿਕ ਵਿਕਾਸ, ਵਿੱਤੀ ਖੇਤਰ 'ਚ ਸਹਿਯੋਗ, ਦੁਵੱਲੇ ਨਿਵੇਸ਼ ਦੇ ਮੌਕਿਆਂ ਅਤੇ ਸਾਂਝੀਆਂ ਅੰਤਰਰਾਸ਼ਟਰੀ ਤਰਜੀਹਾਂ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗੀ। ਸ੍ਰੀਮਤੀ ਸੀਤਾਰਮਨ ਪ੍ਰਮੁੱਖ CEOs, ਮੁਖੀਆਂ ਅਤੇ ਸੀਨੀਅਰ ਨੁਮਾਇੰਦਿਆਂ ਨਾਲ ਇੱਕ ਨਿਵੇਸ਼ ਗੋਲਮੇਜ ਵਿੱਚ ਵੀ ਹਿੱਸਾ ਲੈਣਗੇ। ਅਮਰੀਕਾ ਦੇ ਆਪਣੇ ਦੌਰੇ ਦੌਰਾਨ ਸ੍ਰੀਮਤੀ ਸੀਤਾਰਮਨ ਸ਼ਿਕਾਗੋ, ਐਸ਼ਵਿਲ ਅਤੇ ਨਿਊਯਾਰਕ ਜਾਣਗੇ। ਸ਼ਿਕਾਗੋ ਵਿੱਚ ਵਿੱਤ ਮੰਤਰੀ ਪ੍ਰਮੁੱਖ ਨਿਵੇਸ਼ਕਾਂ ਨਾਲ ਇੱਕ ਗੋਲਮੇਜ ਕਾਨਫਰੰਸ ਵਿੱਚ ਹਿੱਸਾ ਲੈਣਗੇ ਅਤੇ ਨਿੱਜੀ ਖੇਤਰ ਦੇ ਪ੍ਰਮੁੱਖ CEOs, ਚੇਅਰਪਰਸਨ ਅਤੇ ਸੀਨੀਅਰ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਏਜੰਸੀਆਂ ਨੂੰ ਘੁਸਪੈਠ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਨਵੀਂ ਦਿੱਲੀ ਵਿੱਚ 9ਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ 2026 ਦਾ ਉਦਘਾਟਨ ਕਰਦਿਆਂ ਸ੍ਰੀ ਸ਼ਾਹ ਨੇ ਨਿਰਦੇਸ਼ ਦਿੱਤਾ ਕਿ ਮਲਟੀ ਏਜੰਸੀ ਸੈਂਟਰ MAC ਮੰਚਾਂ 'ਤੇ ਉਪਲਬਧ ਜਾਣਕਾਰੀ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵੱਖ ਵੱਖ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਤਿਆਰ ਕੀਤੀਆਂ ਜਾ ਸਕਣ। ਦਹਿਸ਼ਤਗਰਦੀ ਅਤੇ ਕੱਟੜਪੁਣੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੀ ਪ੍ਰਹਾਰ

0: ਯੋਜਨਾ ਨੂੰ ਲਾਗੂ ਕਰਨ ਲਈ ਸਿਖਲਾਈ ਭਗੌੜਿਆਂ ਨੂੰ ਵਾਪਸ ਲਿਆ ਕੇ ਮੁਕੱਦਮਿਆਂ ਨੂੰ ਤੇਜ਼ ਕਰਨ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ UAPA ਤਹਿਤ ਮਾਮਲਿਆਂ ਦੀ ਜਾਂਚ ਕਰਦੇ ਸਮੇਂ ਇੱਕ ਵਿਆਪਕ ਏਕੀਕ੍ਰਿਤ ਪਹੁੰਚ ਅਪਣਾਉਣ 'ਤੇ ਜ਼ੋਰ ਦਿੱਤਾ। ਕਾਨਫਰੰਸ ਦੇ ਪਹਿਲੇ ਦਿਨ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਪਹਿਲੂਆਂ 'ਤੇ ਚਰਚਾ ਕੀਤੀ ਗਈ। ਇਹ 2 ਰੋਜ਼ਾ ਕਾਨਫਰੰਸ ਹਾਈਬ੍ਰਿਡ ਫਾਰਮੈਟ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਦੇਸ਼ ਭਰ ਤੋਂ 850 ਤੋਂ ਵੱਧ ਭਾਗੀਦਾਰ ਹਿੱਸਾ ਲੈ ਰਹੇ ਨੇ। ਇਸ ਸੰਮੇਲਨ ਵਿੱਚ ਗ੍ਰਹਿ ਰਾਜ ਮੰਤਰੀ, ਕੇਂਦਰੀ ਗ੍ਰਹਿ ਸਕੱਤਰ, ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ 'ਤੇ ਚੋਣ ਲੜੇਗੀ। BJP ਦੇ ਸੰਗਠਨ ਜਨਰਲ ਸਕੱਤਰ BL ਸੰਤੋਸ਼ ਨੇ ਪਟਿਆਲਾ ਵਿੱਚ ਕਿਹਾ ਕਿ ਪੰਜਾਬ ਬਦਲਾਅ ਲਈ ਤਿਆਰ ਹੈ ਅਤੇ ਪਾਰਟੀ ਸੂਬੇ ਵਿੱਚ ਸਰਕਾਰ ਬਣਾਏਗੀ। ਸ੍ਰੀ ਸੰਤੋਸ਼ ਪੰਜਾਬ ਦੇ 2 ਦਿਨਾਂ ਦੌਰੇ 'ਤੇ ਨੇ। ਉਹਨਾਂ ਦੇ ਦੌਰੇ ਦਾ ਉਦੇਸ਼ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਦੀ ਸਮੀਖਿਆ ਕਰਨਾ ਅਤੇ ਚੋਣਾਂ ਵਾਲੇ ਸੂਬੇ ਵਿੱਚ ਜ਼ਮੀਨੀ ਪੱਧਰ 'ਤੇ ਤਾਲਮੇਲ ਅਤੇ ਤਿਆਰੀ ਨੂੰ ਮਜ਼ਬੂਤ ਕਰਨਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ 'ਚ ਹੋਣੀਆਂ ਨੇ। ਪੇਸ਼ ਹੈ ਇੱਕ ਰਿਪੋਰਟ।
1: ਭਾਜਪਾ ਦੇ ਜਨਰਲ ਸਕੱਤਰ ਸੰਗਠਨ ਸ਼੍ਰੀ ਸੰਤੋਸ਼ ਵੱਲੋਂ ਇਹ ਐਲਾਨ ਪੁਰਾਣੇ ਭਾਈਵਾਲ BJP ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਦੀ ਸੰਭਾਵਨਾ ਨੂੰ ਲੈ ਕੇ ਵੱਧ ਰਹੀ ਚਰਚਾਵਾਂ ਦਰਮਿਆਨ ਆਇਆ ਏ। ਉਹਨਾਂ ਕਿਹਾ ਕਿ ਪੰਜਾਬ ਬਦਲਾਅ ਲਈ ਤਿਆਰ ਏ ਅਤੇ BJP ਸੂਬੇ ਵਿੱਚ ਅਗਲੀ ਸਰਕਾਰ ਬਣਾਏਗੀ। ਸ਼੍ਰੀ ਸੰਤੋਸ਼, ਜੋ ਕਿ ਪੰਜਾਬ ਦੇ 2 ਦਿਨਾਂ ਦੌਰੇ ਤੇ ਨੇ, ਉਹਨਾਂ ਵੱਲੋਂ ਕੱਲ ਪਟਿਆਲਾ ਅਤੇ ਬਠਿੰਡਾ ਵਿੱਚ ਪਾਰਟੀ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ ਗਈ। ਅੱਜ ਉਹ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਬੈਠਕਾਂ ਕਰਨਗੇ। ਇਹਨਾਂ ਬੈਠਕਾਂ ਦੌਰਾਨ ਪੂਰੇ ਪੰਜਾਬ ਤੋਂ ਪਾਰਟੀ ਕਾਰਜਕਰਤਾ ਅਤੇ ਆਗੂ ਆਉਣ ਵਾਲੀਆਂ ਚੋਣਾਂ ਲਈ ਭਵਿੱਖ ਦੀ ਰਣਨੀਤੀ ਤੇ ਚਰਚਾ ਕਰਨ ਲਈ ਆ ਰਹੇ ਨੇ। ਅੰਮ੍ਰਿਤਸਰ ਵਿੱਚ ਅੱਜ ਸ਼ਾਮ ਸੂਬੇ ਦੇ ਪਾਰਟੀ ਜਨਰਲ ਸਕੱਤਰਾਂ ਨਾਲ ਵੀ ਇੱਕ ਵੱਖਰੀ ਮੀਟਿੰਗ ਸੰਭਾਵਿਤ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਸਰਕਾਰ ਨੇ ਕਣਕ ਦੇ ਆਟੇ ਅਤੇ ਇਸ ਨਾਲ ਸੰਬੰਧਿਤ ਉਤਪਾਦਾਂ 'ਤੇ ਬਰਾਮਦ ਪਾਬੰਦੀਆਂ ਹਟਾ ਦਿੱਤੀਆਂ ਨੇ, ਜਿਸ ਨਾਲ ਆਟੇ, ਮੈਦੇ, ਸੂਜੀ ਅਤੇ ਕਣਕ ਆਧਾਰਿਤ ਹੋਰ ਉਤਪਾਦਾਂ ਦੀ ਬਰਾਮਦ ਦਾ ਰਾਹ ਪੱਧਰਾ ਹੋ ਗਿਆ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ ਸਰਕਾਰ ਨੇ ਕਣਕ ਦੇ ਆਟੇ ਅਤੇ ਇਸ ਨਾਲ ਸੰਬੰਧਿਤ ਉਤਪਾਦਾਂ ਲਈ ਬਰਾਮਦ ਨੀਤੀ ਵਿੱਚ ਤੁਰੰਤ ਪ੍ਰਭਾਵ ਨਾਲ ਸੋਧ ਕੀਤੀ ਹੈ। ਇਸ ਨੋਟੀਫਿਕੇਸ਼ਨ ਰਾਹੀਂ ਸਰਕਾਰ ਨੇ ਕਣਕ ਅਤੇ ਡਿਊਰਮ ਕਣਕ ਦੀਆਂ ਖਾਸ ਸ਼੍ਰੇਣੀਆਂ ਨੂੰ ਬਰਾਮਦ ਪਾਬੰਦੀਆਂ ਤੋਂ ਛੋਟ ਦਿੱਤੀ ਹੈ। ਛੱਤੀਸਗੜ੍ਹ ਦੇ ਸੁਖਮਾ ਜ਼ਿਲ੍ਹੇ ਦੇ ਭੇਜੀ ਥਾਣਾ ਖੇਤਰ ਵਿੱਚ ਇੱਕ ਮਾਓਵਾਦੀ ਟਿਕਾਣੇ ਤੋਂ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ ਵਿੱਚ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ ਨੇ। ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਵੱਲੋਂ ਦਿੱਤੀ ਗਈ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਸੁਰੱਖਿਆ ਬਲ, ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਬਸਤਰ ਫਾਈਟਰਸ ਨੇ ਕੱਲ੍ਹ ਭੰਡਾਰ ਪਾਦਰ ਅਤੇ ਮਨੂਰ ਕੌਂਡਾ ਦੇ ਜੰਗਲ ਅਤੇ ਪਹਾੜੀ ਇਲਾਕਿਆਂ ਵਿੱਚ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 23 ਹਥਿਆਰ ਬਰਾਮਦ ਕੀਤੇ ਗਏ, ਜਿਨ੍ਹਾਂ 'ਚ SLR ਰਾਈਫਲਾਂ, BGL ਲਾਂਚਰ ਅਤੇ ਮੱਜਲ ਲੋਡਿੰਗ ਬੰਦੂਕਾਂ ਸ਼ਾਮਲ ਨੇ। ਇਸ ਤੋਂ ਇਲਾਵਾ ਵੱਖ ਵੱਖ ਸ਼੍ਰੇਣੀ ਦੇ 492 ਜ਼ਿੰਦਾ ਕਾਰਤੂਸ, 240 ਜੈਲੀਟਿਨ ਛੜਾਂ, 18 ਕਿਲੋਗ੍ਰਾਮ ਬਾਰੂਦ, 5 ਦੇਸੀ ਹੱਥ ਗੋਲੇ ਅਤੇ ਵੱਡੀ ਮਾਤਰਾ ਵਿੱਚ BGL ਸੈੱਲ ਜ਼ਬਤ ਕੀਤੇ ਗਏ ਨੇ। ਅਮਰੀਕਾ ਨੇ ਇਰਾਨ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਅਮਰੀਕੀ ਵਿੱਤ ਮੰਤਰੀ ਸਕੌਟ ਪੈਸੈਂਟ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਦਾ ਉਦੇਸ਼ ਇਰਾਨ ਲਈ ਮਾਲੀਏ ਦੇ ਸਾਰੇ ਸੰਭਾਵੀ ਸਰੋਤਾਂ ਨੂੰ ਬੰਦ ਕਰਨਾ ਹੈ। ਉਹਨਾਂ ਨੇ ਦੂਜੇ ਦੇਸ਼ਾਂ ਨੂੰ ਇਰਾਨ ਨਾਲ ਆਰਥਿਕ ਸੰਬੰਧ ਤੋੜਨ ਵਿੱਚ ਨਾਕਾਮ ਰਹਿਣ ਅਤੇ ਜਵਾਬੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਕੋਲੰਬੋ ਵਿੱਚ ਸ੍ਰੀਲੰਕਾ ਵਿਰੁੱਧ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਦਿਨ ਦੂਜੇ ਦਿਨ ਭਾਰਤ ਨੇ ਧਰੁਵ ਜੁਰੇਲ ਅਤੇ ਦੇਵਦੱਤ ਪਡਿਕਲ ਦੇ ਸੈਂਕੜੇ ਦੀ ਬਦੌਲਤ 9 ਵਿਕਟਾਂ ਤੇ 503 ਦੌੜਾਂ ਤੇ ਆਪਣੀ ਪਹਿਲੀ ਪਾਰੀ ਖਤਮ ਕਰਨ ਦਾ ਐਲਾਨ ਕੀਤਾ। ਧਰੁਵ ਜੁਰੇਲ ਨੇ ਸ਼ਾਨਦਾਰ 115 ਦੌੜਾਂ ਬਣਾਈਆਂ, ਜਦੋਂ ਕਿ ਦੇਵਦੱਤ ਪਡਿਕਲ ਨੇ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਦੇ 9 ਵਿਕਟਾਂ ਤੇ 503 ਦੌੜਾਂ ਦੇ ਜਵਾਬ ਵਿੱਚ ਸ੍ਰੀਲੰਕਾ ਅੱਜ ਆਪਣੀ ਪਹਿਲੀ ਪਾਰੀ 2 ਵਿਕਟਾਂ ਤੇ 8 ਦੌੜਾਂ ਦੇ ਆਪਣੇ ਕੱਲ੍ਹ ਦੇ ਸਕੋਰ ਤੋਂ ਅੱਗੋਂ ਸ਼ੁਰੂ ਕਰੇਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨ ਕੂਟਨੀਤਿਕ ਅਧਿਕਾਰੀਆਂ ਨੂੰ ਆਪਣੇ ਤੈਨਾਤੀ ਵਾਲੇ ਦੇਸ਼ਾਂ ਵਿੱਚ ਜ਼ਮੀਨੀ ਪੱਧਰ ਤੇ ਸ਼ਮੂਲੀਅਤ ਅਤੇ ਸਥਾਨਕ ਭਾਈਚਾਰਿਆਂ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅੱਜ ਬੀਜਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਭਾਰਤ ਚੀਨ ਸਰਹੱਦੀ ਵਿਵਾਦ ਬਾਰੇ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ 5ਵੇਂ ਗੇੜ ਦੀ ਗੱਲਬਾਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਏਜੰਸੀਆਂ ਨੂੰ ਘੁਸਪੈਠ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜੇਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ।

0: नमस्कार।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਠੀਕ ਸਮਾਂ ਹੋ ਰਿਹਾ ਜੀ 8:40 ਦਾ ਅਤੇ ਹੁਣ ਵੇਲਾ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ ਅਤੇ ਮੈਂ ਹਾਜ਼ਰ ਹਾਂ ਤੁਹਾਡਾ ਰੇਡੀਓ ਦੋਸਤ ਅੰਮ੍ਰਿਤ। ਅਤੇ ਅੱਜ ਦਾ ਜਿਹੜਾ ਸਿਲਸਿਲਾ ਹੈ ਉਹ ਹੈ ਹਿੰਦੀ ਫਿਲਮੀ ਕਵਾਲੀਆਂ ਅਤੇ ਪੇਸ਼ ਹੈ ਪਹਿਲੀ ਕਵਾਲੀ AR ਰਹਿਮਾਨ, ਜਾਵੇਦ ਅਲੀ ਅਤੇ ਮੋਹਿਤ ਚੌਹਾਨ ਦੀ ਆਵਾਜ਼ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਕਵਾਲੀਆਂ। ਹੁਣ ਤੋਂ ਥੋੜ੍ਹੀ ਦੇਰ ਬਾਅਦ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਰੋਤਿਓ ਸਮਾਂ ਹੋ ਰਿਹਾ ਜੀ ਠੀਕ 8:59 ਅਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਪ੍ਰੋਗਰਾਮ ਹੋਏਗਾ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਹੋਏਗਾ ਜੀ ਆਜ ਕੇ ਫਨਕਾਰ। ਪ੍ਰਸਾਰਣ ਸੁਣ ਲਈ ਕੁਝ ਪਲ ਕਰੋ

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਦੋਸਤੋ, ਸਮਾਂ ਹੋ ਚੱਲਿਆ 10:23 ਦਾ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ। ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ ਮੈਂ ਹਾਜ਼ਰ

ਤੁਹਾਡਾ ਰੇਡੀਓ ਦੋਸਤ ਅੰਮ੍ਰਿਤ। ਅਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਜੋ ਕਿ ਹੈ ਲਤਾ ਮੰਗੇਸ਼ਕਰ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਵਿੱਚ, ਲਿਖਿਆ ਹੈ ਰਾਜਿੰਦਰ ਕ੍ਰਿਸ਼ਨ ਨੇ ਅਤੇ ਸੰਗੀਤ ਦਿੱਤਾ ਹੈ ਸਲੀਲ ਚੌਧਰੀ ਨੇ, ਫਿਲਮ ਛਾਇਆ ਵਿੱਚੋਂ। ਸੁਣਦੇ ਹਾਂ ਗੀਤ।

ਜੀ ਸਰੋਤੇ ਹੋਏ ਗੀਤ ਸੀ ਤਲਤ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਅਤੇ ਲਿਖਿਆ ਸੀ ਰਾਜਿੰਦਰ ਕ੍ਰਿਸ਼ਨ ਨੇ ਅਤੇ ਸੰਗੀਤਕਾਰ ਸਨ ਸਲੀਲ ਚੌਧਰੀ ਫਿਲਮ ਛਾਇਆ ਵਿੱਚੋਂ। ਅਗਲਾ ਗੀਤ ਹੈ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਜਿਸ ਨੂੰ ਲਿਖਿਆ ਹੈ ਹਸਰਤ, ਸੰਗੀਤ ਹੈ ਜੀ ਸ਼ੰਕਰ ਜੈਕਿਸ਼ਨ, ਫਿਲਮ ਦਿਲ ਅਪਣਾ ਔਰ ਪ੍ਰੀਤ ਭਰਾਈ ਵਿੱਚੋਂ।

0: ਗੱਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਅਗਲਾ ਗੀਤ ਹੈ ਜੀ ਮੁਕੇਸ਼ ਦੀ ਆਵਾਜ਼ ਵਿੱਚ, ਲਿਖਿਆ ਹੈ ਸ਼ੈਲੇਂਦਰ ਨੇ ਤੇ ਸੰਗੀਤ ਕੀਤਾ ਹੈ ਸ਼ੰਕਰ ਜੈਕਿਸ਼ਨ ਨੇ। ਫਿਲਮ ਇਹ ਮੇਰਾ ਦੀਵਾਨਾਪਨ ਵਿੱਚੋਂ।

ਜੀ ਸਰੋਤਿਓ, ਇਹ ਗੀਤ ਸੀ ਮੰਨਾ ਡੇ ਅਤੇ ਗੀਤਾ ਦੱਤ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਸੀ ਹਸਰਤ ਜੈਪੁਰੀ। ਸੰਗੀਤਬੱਧ ਕੀਤਾ ਸੀ ਐਸ ਡੀ ਬਰਮਨ ਨੇ ਫਿਲਮ ਜ਼ਿੱਦੀ ਵਿੱਚੋਂ। ਹੁਣ ਸੁਣਦੇ ਹਾਂ ਮੁਕੇਸ਼ ਦੀ ਆਵਾਜ਼ ਵਿੱਚ ਗੀਤ, ਜਿਸ ਨੂੰ ਲਿਖਿਆ ਹੈ ਸ਼ੈਲੇਂਦਰ ਨੇ ਅਤੇ ਸੰਗੀਤਬੱਧ ਕੀਤਾ ਹੈ ਸ਼ੰਕਰ ਜੈਕਿਸ਼ਨ ਨੇ। ਫਿਲਮ ਯੇ ਮੇਰਾ ਦੀਵਾਨਾਪਨ।

ਵਾਚਕ ਸੁਖਜੀਤ ਕੌਰ ਸੁਖਨ ਤੇ ਬਲਜੀਤ ਸ਼ਰਮਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਸੁਖਨ। ਦੋਸਤੋ, ਬਹੁਤ ਹੀ ਪਿਆਰਾ ਵਿਸ਼ਾ ਏ, ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਸਮਾਂ ਦੁਬਾਰਾ ਨੋਟ ਕਰ ਲਓ, ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ, ਦਿਨ ਹੋਵੇਗਾ ਬੁੱਧਵਾਰ।

ਅਗਲਾ ਗੀਤ ਹੈ ਕੁਮਾਰ ਸਾਨੂੰ ਦੀ ਆਵਾਜ਼ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਵਿੱਚ। ਲਿਖਿਆ ਹੈ ਨਵਾਬ ਆਰਜ਼ੂ ਨੇ, ਸੰਗੀਤ ਦਿੱਤਾ ਹੈ ਅਨੂ ਮਲਿਕ ਅਤੇ ਇਹ ਫਿਲਮ ਬਾਜ਼ੀਗਰ ਵਿੱਚੋਂ ਹੈ। ਸੁਣਦਿਆਂ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

22 43 331 ਤੇ ਸੰਪਰਕ ਕਰ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ। ਦੋਸਤੋ, ਸਮਾਂ ਹੋ ਰਿਹਾ ਜੀ ਠੀਕ 10:59 ਅਤੇ 33 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੇ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਕੁਝ ਪਲ ਕਰੋ ਇੰਤਜ਼ਾਰ।

ਹੁਣੀ ਤੁਸੀਂ ਸੁਣ ਰਹੇ ਸੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ, ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 37 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਵਾਚਕ ਸੁਖਜੀਤ ਕੌਰ ਸੁਖਨ ਤੇ ਬਲਜੀਤ ਸ਼ਰਮਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਸੁਖਨ। ਦੋਸਤੋ, ਬਹੁਤ ਹੀ ਪਿਆਰਾ ਵਿਸ਼ਾ ਏ, ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਸਮਾਂ ਦੁਬਾਰਾ ਨੋਟ ਕਰ ਲਓ, ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ, ਦਿਨ ਹੋਵੇਗਾ ਬੁੱਧਵਾਰ।

ਆਕਾਸ਼ਵਾਣੀ ਐਫ਼ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ

0: ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ।
1: ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

0: ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਤੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਸੀਮਾ ਮਹਿਰਾ ਵੱਲੋਂ ਜੀ। ਸਰੋਤਿਓ ਹਰ ਦਿਨ ਇੱਕ ਨਵਾਂ ਸਿਲਸਿਲਾ ਹੁੰਦਾ ਹੈ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਅਤੇ ਅੱਜ ਸਿਲਸਿਲਾ ਹੋਵੇਗਾ ਛਾਵਾਂ ਠੰਡੀਆਂ ਨੇ ਬੋਹੜ ਦੀਆਂ। ਇਸ ਵਿੱਚ ਮਹਿਮਾਨ ਹੋਣਗੇ ਅੱਜ ਦੇ ਸੇਵਾ ਮੁਕਤ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਡਾਕਟਰ ਕੇਵਲ ਅਰੋੜਾ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਆਕਾਂਕਸ਼ਾ ਅਰੋੜਾ। ਜ਼ਰੂਰ ਇਹ ਮੁਲਾਕਾਤ ਸੁਣਾਂਗੇ ਅਤੇ ਸਮਾਂ ਆਪਣੇ ਕੋਲ ਬਹੁਤ ਥੋੜ੍ਹਾ ਅਤੇ ਜਲਦੀ ਦੇ ਨਾਲ ਕੁਝ ਸੰਦੇਸ਼ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਲੈਂਦੇ ਹਾਂ।
2: ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪ ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ, ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬ ਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ।
3: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
4: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
3: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
5: ਟੋਲ ਫ੍ਰੀ ਨੰਬਰ 1-800-420-2233।
6: ਆਕਾਸ਼ਵਾਣੀ ਬਠਿੰਡਾ ਦੇ ਸੂਜਵਾਨ ਸਰੋਤਿਓ, ਹਰ ਮੰਗਲਵਾਰ ਸ਼ਾਮ 5:30 ਤੁਸੀਂ ਸਰਵਣ ਕਰਦੇ ਹੋ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਮਿਤੀ 25 ਅਗਸਤ ਦਿਨ ਮੰਗਲਵਾਰ ਸ਼ਾਮ 5:30 ਤੁਸੀਂ ਸੁਣੋਗੇ ਸ਼੍ਰੀਮਦ ਭਗਵਤ ਗੀਤਾ ਦਾ ਅਗਲਾ ਅੰਕ, ਜਿਸ ਦੇ ਵਾਚਕ ਹੋਣਗੇ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 25 ਅਗਸਤ

0: दिन मंगलवार शाम 5:30 बजे प्रोग्राम हर अकाल उस्तत।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
0: आकाशवाणी FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

0: ਆਈਆਂ, ਪਰ ਉਦੋਂ ਇਹ ਚੁਣੌਤੀਆਂ ਨਹੀਂ ਲੱਗੀਆਂ, ਕਿਉਂਕਿ ਜ਼ਿੰਦਗੀ ਵਿੱਚ ਇਹ ਸੀ ਕਿ ਜਿਸ ਤਰ੍ਹਾਂ ਮਾਪਿਆਂ ਦਾ ਵੀ ਸ਼ੌਂਕ ਸੀ ਔਰ ਆਪ ਨੂੰ ਵੀ ਸ਼ੁਰੂ ਤੋਂ ਮੇਰੀ ਪੜ੍ਹਾਈ ਦੇ ਵਿੱਚ ਕਾਫੀ ਲਗਨ ਸੀ। ਮੈਂ ਆਪਣੇ ਪਿੰਡ ਤੋਂ ਪੰਜਵੀਂ ਜਦੋਂ ਪਾਸ ਕੀਤੀ ਪ੍ਰਾਇਮਰੀ ਸਕੂਲ ਸੀ, ਉਸ ਤੋਂ ਬਾਅਦ ਛੇਵੀਂ ਸੱਤਵੀਂ ਅੱਠਵੀਂ ਜਿਹੜਾ ਗੌਰਮੈਂਟ ਮਿਡਲ ਸਕੂਲ ਪੰਗੇ ਵਾਲਾ ਸੀ ਉੱਥੋਂ ਕੀਤੀ, ਜਿੱਥੇ ਕਿ ਸਾਨੂੰ ਤਕਰੀਬਨ 3-3.5 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਸੀ ਔਰ ਮੈਨੂੰ ਅੱਜ ਵੀ ਉਹ ਤਪਦੇ ਰੇਤੇ ਯਾਦ ਆ ਜਦੋਂ ਮੈਂ ਉਸ ਸਕੂਲ ਦੇ ਵਿੱਚ ਜਾ ਕੇ ਅੱਠਵੀਂ ਕੀਤੀ। ਉਸ ਤੋਂ ਬਾਅਦ 9ਵੀਂ 10ਵੀਂ ਗੌਰਮੈਂਟ ਹਾਈ ਸਕੂਲ ਦੇ ਨੇੜੇ ਆ, ਜੋ ਸਾਦਕ ਦੇ ਨੇੜੇ ਆ, ਕਿਉਂਕਿ ਉਹਦਾ ਸਕੂਲ ਦੂਰ ਦੂਰ ਸੀ। ਅਸੀਂ ਤਕਰੀਬਨ 10 ਕਿਲੋਮੀਟਰ ਮੇਰੇ ਪਿੰਡ ਤੋਂ ਸੀ, ਉੱਥੇ ਕਦੇ ਤੁਰ ਕੇ ਜਾਣਾ, ਕਦੇ ਬੱਸ ਤੇ ਜਾਣਾ, ਕਦੇ ਸਾਈਕਲਾਂ ਤੇ ਜਾਣਾ। ਫਿਰ ਬਜਿੰਦਰਾ ਕਾਲਜ ਤੋਂ ਪ੍ਰੀ ਮੈਡੀਕਲ ਕਰਕੇ ਫਰੀਦਕੋਟ ਤੋਂ ਮੈਨੂੰ ਵੈਟਰੀ ਕਾਲਜ ਲੁਧਿਆਣਾ ਵਿਖੇ ਦਾਖਲਾ ਮਿਲ ਗਿਆ।
1: ਡਾਕਟਰ ਸਾਹਿਬ, ਇੱਕ ਸਾਦੇ ਤੇ ਨਿਮਰ ਪਿਛੋਕੜ ਤੋਂ ਨਿਕਲ ਕੇ ਤੁਸੀਂ ਸਹਾਇਕ ਡਾਇਰੈਕਟਰ ਵਰਗੇ ਅਹੁਦੇ ਤੱਕ ਪਹੁੰਚੇ, ਇਹ ਸਫ਼ਰ ਆਪਣੇ ਆਪ ਵਿੱਚ ਬੜਾ ਪ੍ਰੇਰਣਾਦਾਇਕ ਹੈ। ਤੁਹਾਡਾ ਵੈਟਨਰੀ ਡਾਕਟਰੀ ਦੇ ਖੇਤਰ ਵੱਲ ਰੁਝਾਨ ਕਿਵੇਂ ਪਿਆ?
0: ਦੇਖੋ, ਜਦੋਂ ਮੈਂ 10ਵੀਂ ਪਾਸ ਕੀਤੀ ਤਾਂ ਕਾਫੀ ਅੱਛੇ ਨੰਬਰ ਸੀ, ਟੋਪ ਕੀਤਾ, ਔਰ ਮੇਰੇ ਟੀਚਰ ਉਹ ਕਹਿੰਦੇ ਵੀ ਤੂੰ ਜਿਹੜਾ ਹੈ ਵੀ ਇੱਕ ਕੈਰੀਅਰ ਹੈ ਮੈਡੀਕਲ ਦਾ। ਉਦੋਂ ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਪ੍ਰੈਪ ਮੈਡੀਕਲ, ਪ੍ਰੀ ਮੈਡੀਕਲ। ਸੋ ਮੈਂ ਬੇਸ਼ੱਕ ਅੱਜ ਵੀ ਸੋਚਦਾ ਕਿ ਜਿਹੜੇ ਪਿੰਡਾਂ ਦੀ ਪੜ੍ਹਾਈ ਦੀ ਗੁਣਵੱਤਾ ਔਰ ਸ਼ਹਿਰਾਂ ਦੀ ਪੜ੍ਹਾਈ ਦੀ ਗੁਣਵੱਤਾ ਵਿੱਚ ਬਹੁਤ ਵੱਡਾ ਫਰਕ ਸੀ, ਕਿਉਂਕਿ ਮੇਰੀ ਸਮਝਣ ਦੀ ਜਿਹੜੀ ਕਪੈਸਿਟੀ ਬਹੁਤ ਜ਼ਿਆਦਾ ਸੀ ਔਰ ਉਹਨੇ ਮੇਰਾ ਸਾਥ ਦਿੱਤਾ ਔਰ ਮੈਂ ਇੱਥੋਂ ਪ੍ਰੀ ਮੈਡੀਕਲ ਕਰਕੇ ਇੱਥੋਂ ਜਿਹੜਾ ਦਾਖਲਾ ਸੀ ਉਹ ਵੈਟਰੀ ਕਾਲਜ ਲੁਧਿਆਣਾ ਵਿਖੇ, ਜੋ PAU ਦੇ ਅੰਡਰ ਸੀ, ਹੁਣ ਗੁਰੂ ਅੰਗਦ ਦੇਵ ਵੈਟਰੀ ਯੂਨੀਵਰਸਿਟੀ ਦੇ, ਉੱਥੇ ਹੋ ਗਿਆ।
1: ਜੀ, ਬਹੁਤ ਖੂਬ ਡਾਕਟਰ ਸਾਹਿਬ।

0: ਜੇ ਅਸੀਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਸਿਰਫ ਡਿਗਰੀ ਨਹੀਂ ਦਿੰਦੀ, ਇਨਸਾਨ ਦੀ ਸੋਚ ਤੇ ਸ਼ਖਸੀਅਤ ਨੂੰ ਇੱਕ ਨਵਾਂ ਰੂਪ ਵੀ ਦਿੰਦੀ ਹੈ। ਤੁਹਾਡੀ ਕਾਲਜ ਅਤੇ ਯੂਨੀਵਰਸਿਟੀ ਦੀ ਜ਼ਿੰਦਗੀ ਨੇ ਤੁਹਾਡੀ ਸ਼ਖਸੀਅਤ ਨੂੰ ਕਿਵੇਂ ਘੜਿਆ? ਤੁਹਾਡੇ ਦਿਲ ਦੇ ਅੰਦਰ ਕੁਝ ਯਾਦਾਂ ਹੋਣ ਉਸ ਟਾਈਮ ਦੀਆਂ ਤਾਂ ਸਾਨੂੰ ਜ਼ਰੂਰ ਦੱਸੋ।
1: ਦੇਖੋ, ਜਦੋਂ ਤੁਸੀਂ ਕਾਲਜ ਤੋਂ ਯੂਨੀਵਰਸਿਟੀ ਦੇ ਵਿੱਚ ਜਾਂਦੇ ਹੋ ਤੇ ਮੈਨੂੰ ਅੱਜ ਵੀ ਯਾਦ ਆ ਕਿ ਮੈਂ ਸੋਚਦਾ ਕਿ ਜਿੰਨਾ ਸਕੂਲ ਤੇ ਕਾਲਜ ਦਾ ਫਰਕ ਹੈ ਉਸ ਤੋਂ ਕਿਤੇ ਵੱਧ ਕਾਲਜ ਤੇ ਯੂਨੀਵਰਸਿਟੀ ਦਾ ਫਰਕ ਹੈ। ਕਿਉਂਕਿ ਤੁਹਾਡੀ ਵੇਖਣ ਵਾਲੀ ਅੱਖ ਜਿਹੜੀ ਕਦੇ ਪਿੰਡ ਦੇ ਵਿੱਚ ਹੁੰਦੀ ਸੀ, ਪਿੰਡ ਦੀਆਂ ਨਿਆਈਆਂ ਤੱਕ ਹੁੰਦੀ ਸੀ, ਆਪਣੇ ਖੇਤਾਂ ਤੱਕ ਹੁੰਦੀ ਸੀ, ਉਹ ਸਾਰੀ ਦੁਨੀਆਂ ਵੇਖ ਸਕਦੀ ਹੈ। ਔਰ ਇਹ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਮੇਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ, ਵੈਟਰੀ ਕਾਲਜ ਵਿਖੇ ਦਾਖਲਾ ਹੋਇਆ ਕਿ ਦੁਨੀਆਂ ਬਹੁਤ ਵੱਡੀ ਹੈ ਔਰ ਇੱਕ ਯੂਨੀਵਰਸਿਟੀ ਦੇ ਵਿੱਚੋਂ ਗਿਆਨ ਦੀ ਅੱਖ ਨਾਲ ਵੇਖੀ ਜਾ।
0: ਬਹੁਤ ਖੂਬ ਡਾਕਟਰ ਸਾਹਿਬ। ਕੇਵਲ ਜੀ, ਜੇ ਵਿਦਿਆਰਥੀ ਜੀਵਨ ਦੀ ਗੱਲ ਹੋਵੇ ਤੇ ਦੋਸਤਾਂ ਦਾ ਜ਼ਿਕਰ ਨਾ ਹੋਵੇ ਤਾਂ ਥੋੜਾ ਵਾਂਝਾ ਜਿਹਾ ਲੱਗਦਾ, ਤਾਂ ਆਪਣੇ ਦੋਸਤਾਂ ਬਾਰੇ ਜਾਂ ਉਹਨਾਂ ਦੋਸਤੀਆਂ ਬਾਰੇ ਜੋ ਤੁਹਾਨੂੰ ਸਕੂਲ ਕਾਲਜ ਵਿੱਚ ਮਿਲੇ, ਪਿੰਡ ਵਿੱਚ ਮਿਲੇ, ਉਹਨਾਂ ਬਾਰੇ ਕੁਝ ਯਾਦਾਂ ਹੋਣ ਤਾਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ।
1: ਬਿਲਕੁਲ, ਮੇਰੇ ਜਿਹੜੇ ਦੋਸਤ ਬੇਸ਼ੱਕ ਪ੍ਰਾਇਮਰੀ ਸਕੂਲ ਚ ਪੜ੍ਹਦੇ ਸੀ, ਬੇਸ਼ੱਕ ਮਿਡਲ ਦੇ ਵਿੱਚ ਸੀ ਜਾਂ ਹਾਈ ਸਕੂਲ ਦੇ ਵਿੱਚ ਜਾਂ ਮੈਂ ਕਾਲਜ ਦੇ ਵਿੱਚ ਪੜ੍ਹਿਆ, ਉਸ ਤੋਂ ਬਾਅਦ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਗਿਆ ਤੇ ਇੱਕ ਵੱਖਰੀ ਦੁਨੀਆ ਸਾਨੂੰ ਵੇਖਣ ਨੂੰ ਮਿਲਦੀ ਹੈ। ਔਰ ਉੱਥੇ ਜਾ ਕੇ ਮੈਨੂੰ ਲਿਖਣ ਦਾ ਮੌਕਾ ਮਿਲਿਆ ਔਰ ਜਿਹਦੇ ਰਾਹੀਂ ਮੈਂ ਪਿਛਲੇ ਦਿਨਾਂ ਦੇ ਵਿੱਚ ਅਲਵਿਦਾ ਕਹਿ ਚੁੱਕੇ ਜਸਵਿੰਦਰ ਭੱਲਾ ਜੀ, ਉਹ ਵੀ ਉੱਥੇ ਮੈਨੂੰ, ਮੇਰੇ ਸੀਨੀਅਰ ਸੀ, ਉੱਥੇ ਮਿਲੇ। ਤੇ ਕਿਉਂਕਿ ਲਿਖਣ ਵੱਲ ਮੇਰੀ ਰੁਚੀ ਸੀ, ਥੀਏਟਰ ਦੇ ਵਿੱਚ ਵੀ ਪਾਰਟੀਸਪੇਟ ਕਰਦਾ ਸੀ, ਅਸੀਂ ਇੰਟਰਸਟੀ ਵੀ ਜਾਂਦੇ ਰਹੇ, ਇਸ ਕਰਕੇ ਮੇਰਾ ਉੱਥੇ ਜਸਵਿੰਦਰ ਭੱਲਾ ਹੋਰਾਂ ਨਾਲ ਵੀ ਕਾਫੀ ਅੱਛਾ ਮੇਲ ਜੋਲ, ਕਾਫੀ ਅੱਛਾ ਵਾਹ ਵਾਸਤਾ ਰਿਹਾ, ਮੇਰੇ ਸੀਨੀਅਰ ਨਾਲ ਵੀ, ਮੇਰੇ ਕਲਾਸ ਫੈਲੋ ਨਾਲ ਵੀ। ਸੋ ਬਹੁਤ ਸਾਰੇ ਜਿਹੜੇ ਲੋਕ ਸਾਡੇ ਨਾਲ ਦੇ, ਜੇ ਹੁਣ ਮੈਂ ਗੱਲ ਕਰਾਂ ਕਿ ਜੇ ਮੇਰੇ ਦੋਸਤ ਖੇਤਾਂ ਚ ਫਿਰਦੇ ਆ ਤੇ ਮੇਰੇ ਦੋਸਤ ਇਹੋ ਜਿਹੇ ਵੀ ਨੇ, ਇੱਕ ਗੁਰੂ ਅੰਗਦ ਦੇਵ ਵੈਟਰੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਹੈ ਤੇ ਦੂਸਰਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ।
0: ਡਾਕਟਰ ਸਾਹਿਬ, ਸਿੱਖਿਆ ਤੋਂ ਬਾਅਦ ਜਦੋਂ ਤੁਸੀਂ ਸਰਕਾਰੀ ਸੇਵਾ ਵਿੱਚ ਆਏ ਤਾਂ ਤੁਹਾਡੇ ਸਾਹਮਣੇ ਜ਼ਿੰਦਗੀ ਦਾ ਇੱਕ ਬਿਲਕੁਲ ਨਵਾਂ ਪੜਾਅ ਖੁੱਲਿਆ ਹੋਣਾ। ਆਪਣੀ ਲੰਮੀ ਸੇਵਾ ਦੌਰਾਨ ਤੁਸੀਂ ਕਿਹੜੀਆਂ ਸਥਿਤੀਆਂ ਜਾਂ ਚੁਣੌਤੀਆਂ ਜਾਂ ਅਜਿਹੇ ਤਜਰਬੇ ਵੇਖੇ ਜੋ ਅੱਜ ਵੀ ਤੁਹਾਨੂੰ ਯਾਦ ਹੋਣ?
1: ਜਦੋਂ ਕੰਮ ਕਰਦੇ ਨਾ ਤੁਹਾਡੇ ਕੋਲ ਜਦੋਂ ਕੋਈ ਰੁਜ਼ਗਾਰ ਆ ਜਾਂਦਾ ਸੀ ਉਹਦੇ ਵਿੱਚ ਤੁਹਾਨੂੰ ਚੁਣੌਤੀਆਂ ਵੀ ਆ, ਪਰ ਸਾਡਾ ਪ੍ਰੋਫੈਸ਼ਨ ਇਹੋ ਜਿਹਾ ਕਿ ਜਿਹਦੇ ਵਿੱਚ ਸਾਨੂੰ ਸੇਵਾ ਦਾ ਵੀ ਮੌਕਾ ਬਹੁਤ ਮਿਲਦਾ, ਸਾਨੂੰ ਲੋਕਾਂ ਦੀ ਜ਼ਿੰਦਗੀ ਨੇੜੇ ਤੋਂ ਵੇਖਣ ਦਾ ਬਹੁਤ ਮੌਕਾ ਮਿਲਦਾ, ਸਾਨੂੰ ਉਹ ਲੋਕ ਵੀ ਮਿਲਦੇ ਆ ਜਿਹੜੇ ਬਹੁਤ ਤਰੱਕੀ ਕਰਦੇ ਆ, ਸਾਨੂੰ ਉਹ ਲੋਕ ਵੀ ਦਿਸਦੇ ਆ ਜੋ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਪਣੀ ਬੁਲੰਦੀ ਤੋਂ, ਸਿਖਰਾਂ ਤੋਂ ਆਪਣੀ ਤਰੱਕੀ ਨੂੰ ਗਵਾ ਵੀ ਬੈਠ। ਸੋ ਇਹ ਚੀਜ਼ਾਂ ਸਮਾਜ ਦੇ ਵਿੱਚ ਸਾਨੂੰ ਆਮ ਵੇਖਣ ਨੂੰ ਮਿਲਦੀਆਂ। ਔਰ ਸਾਡਾ ਜਿਹੜਾ ਪ੍ਰੋਫੈਸ਼ਨ ਆ, ਜਿੱਥੇ ਅਸੀਂ ਲੋਕਾਂ ਦੇ ਜਨਮਾਂ ਦਾ ਇਲਾਜ ਕਰਦੇ ਹਾਂ, ਉੱਥੇ ਸਾਨੂੰ ਲੋਕਾਂ ਦੇ ਘਰਾਂ ਵਿੱਚ ਜਾਣ ਦਾ ਮੌਕਾ ਮਿਲਦਾ। ਸੋ ਉਹਨਾਂ ਦੇ ਜੀਵਨ ਨੂੰ ਵੀ ਅਸੀਂ ਪੜ੍ਹਦੇ ਹਾਂ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ, ਉਹਨਾਂ ਦੀ ਮਿਹਨਤ ਨੂੰ ਵੀ ਦੇਖਦੇ ਹਾਂ, ਔਰ ਉਹਨਾਂ ਦੇ ਰਿਸ਼ਤੇ ਨਾਤੇ, ਉਹਨਾਂ ਦੀਆਂ ਪਰਿਵਾਰਕ ਸਾਂਝਾਂ ਬਾਖੂਬੀ ਸਮਝਣ ਦਾ ਮੌਕਾ ਮਿਲਦਾ ਸੀ।
0: ਜੀ ਡਾਕਟਰ ਸਾਹਿਬ, ਤੁਹਾਡੀ ਨੌਕਰੀ ਨੇ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਇੱਕ ਅਹੁਦੇ ਜਾਂ ਸਰਕਾਰੀ ਜ਼ਿੰਮੇਵਾਰੀ ਤੱਕ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਿਆ, ਆਪਣੇ ਕੰਮ ਰਾਹੀਂ ਤੁਸੀਂ ਸਮਾਜ ਅਤੇ ਲੋਕਾਂ ਲਈ ਯੋਗਦਾਨ ਵੀ, ਤਾਂ ਉਸ ਵਿੱਚੋਂ ਕੋਈ ਅਜਿਹਾ ਕੰਮ ਤੁਹਾਨੂੰ ਅੱਜ ਵੀ ਸਭ ਤੋਂ ਵੱਧ ਸੰਤੁਸ਼ਟੀ ਦਿੰਦਾ ਹੋਵੇ?
1: ਦੇਖੋ, ਇਹਦੇ ਵਿੱਚ ਕਈ ਚੀਜ਼ਾਂ ਸਾਨੂੰ, ਜੇ ਮੈਂ ਨਜ਼ਰ ਮਾਰਾਂ ਖਾਸ ਕਰਕੇ ਉਦੋਂ ਗਲਘੋਟੂ ਤੇ ਮੂੰਹ ਖੁਰ ਦੀ ਬਿਮਾਰੀ ਦੇ ਨਾਲ ਲੋਕਾਂ ਦੇ ਬਹੁਤ ਸਾਰੇ ਜਾਨਵਰ ਨੁਕਸਾਨੇ ਜਾਂਦੇ, ਜਦੋਂ ਅਸੀਂ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਤਾਂ ਉਹ ਜਿਹੜਾ ਡੈਥ ਰੇਟ ਜਿਹੜਾ ਸੀ ਉਹ ਆਲਮੋਸਟ ਜ਼ੀਰੋ ਹੋ ਗਿਆ। ਸੋ ਲੋਕਾਂ ਦੇ ਬਹੁਤ ਸਾਰੇ ਕੀਮਤੀ ਜਿਹੜੇ ਪਸ਼ੂ ਆ ਜਿਨ੍ਹਾਂ ਦੇ ਜਾਨ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਵਹਿਣ ਪੈਂਦੇ ਸੀ, ਉਹ ਇੱਕ ਤਸੱਲੀ ਵਾਲੀ ਗੱਲ।

0: ਵਹਿਣ ਰੁਕ ਗਏ, ਸਾਡੀ ਵੈਕਸੀਨੇਸ਼ਨ ਬਚਾ ਦਿੱਤੀ ਕਹਿੰਦੇ ਨਾਲ। ਦੂਸਰੀ ਗੱਲ ਇਹ ਸੀ ਕਿ ਉਦੋਂ ਜਿਹੜੀ ਲੋਕਾਂ ਕੋਲ ਜਾਨਵਰ ਸੀ ਉਹ ਬਹੁਤ ਥੋੜੀ ਪ੍ਰੋਡਕਸ਼ਨ ਵਾਲੇ ਸੀ, ਜਿਵੇਂ ਗਊਆਂ 2-4 ਕਿਲੋ ਵਾਲੀਆਂ, ਮੱਝਾਂ 8-10 ਕਿਲੋ ਵਾਲੀਆਂ ਸੀ। ਉਹ ਅਸੀਂ ਨਸਲ ਸੁਧਾਰ ਦੇ ਨਾਲ ਉਹ 40-50-60 ਤੱਕ ਲਏ ਆਏ ਗਊਆਂ ਨੂੰ, ਔਰ ਮੱਝਾਂ ਤੁਹਾਨੂੰ 15-18 ਵਾਲੀਆਂ ਹੁਣ ਆਮ ਮਿਲ ਜਾਂਦੀਆਂ। ਇਸ ਕਰਕੇ ਜਿਹੜੇ ਲੋਕ ਉਦੋਂ ਕਾਫੀ, ਮੈਨੂੰ ਪਤਾ ਹੈ ਕਿ ਉਹਨਾਂ ਨੇ ਆਪਣੇ ਘਰ ਦਾ ਖਰਚਾ, ਆਪਣੇ ਬੱਚਿਆਂ ਦਾ ਖਰਚਾ ਸਿਰਫ ਪਸ਼ੂਆਂ ਦੇ ਉੱਤੋਂ ਚਲਾਇਆ, ਔਰ ਉਹਨਾਂ ਨੂੰ ਗਾਈਡ ਕਰਨਾ, ਬਿਮਾਰ ਹੋਏ ਜਾਨਵਰਾਂ ਨੂੰ ਇਲਾਜ ਕਰਨਾ, ਤੇ ਕਈ ਵਾਰ ਅਸੀਂ ਰਾਤਾਂ ਵੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੱਟਣੀਆਂ, ਤਾਂ ਕਿ ਜਦੋਂ ਜਾਨਵਰ ਬਹੁਤਾ ਬਿਮਾਰ ਹੋਣਾ ਜਾਂ ਉਹਦਾ ਜਣੇਪੇ ਦਾ ਕੋਈ ਵੱਡਾ ਕਾਰਨ ਬਣ ਜਾਣਾ, ਉੱਥੇ ਜਾ ਕੇ ਸਾਨੂੰ ਉਹ ਕੰਮ ਕਰਨਾ ਪੈਂਦਾ ਸੀ। ਉਹ ਅੱਜ ਵੀ ਸਾਨੂੰ ਸਕੂਨ ਦਿੰਦਾ ਕਿ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਏਦਾਂ ਨੇੜੇ ਰਹੇ ਕਿ ਮੈਂ ਕਹਿੰਦਾ ਹੁੰਦਾ ਕਿ ਮੈਨੂੰ ਲੋਕ ਨਹੀਂ ਲੱਗੇ ਤੇ ਮੈਂ ਲੋਕਾਂ ਨੂੰ ਡਾਕਟਰ ਨਹੀਂ ਲੱਗਾ।
1: ਬਹੁਤ ਹੀ ਵਧੀਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਅਸੀਂ ਕਹਿੰਦੇ ਹਾਂ ਕਿ ਕਿਸੇ ਵੀ ਵਿਅਕਤੀ ਦੀ ਸਫਲਤਾ ਪਿੱਛੇ ਅਕਸਰ ਉਸਦਾ ਜੀਵਨ ਸਾਥੀ ਵੀ ਹੁੰਦਾ ਜੋ ਸ਼ਾਇਦ ਕਦੇ ਸਾਹਮਣੇ ਆਉਂਦਾ ਹੈ, ਕਦੇ ਨਹੀਂ ਆਉਂਦਾ। ਤਾਂ ਤੁਹਾਡੇ ਹਰ ਕਦਮ ਨਾਲ ਤੁਹਾਡੇ ਨਾਲ ਖੜੇ ਰਹੇ ਤੁਹਾਡੇ ਜੀਵਨ ਸਾਥੀ, ਉਹਨਾਂ ਬਾਰੇ ਵੀ ਸਾਨੂੰ ਜ਼ਰੂਰ ਦੱਸੋ।
0: ਹਾਂਜੀ, ਮੇਰੀ ਜਿਹੜੀ ਮੈਰਿਜ ਹੈ ਉਹ 89 ਦੇ ਵਿੱਚ ਹੋਈ, ਔਰ ਮੇਰੀ ਵਾਈਫ ਅੰਜੂ ਅਰੋੜਾ ਜੋ ਸਾਡੇ ਵਿਚਕਾਰ ਨਹੀਂ, ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ। ਉਹਨਾਂ ਦੀ ਕੁਆਲੀਫਿਕੇਸ਼ਨ ਬਹੁਤ ਹੀ ਮਿਹਨਤੀ ਸੀ, ਉਹ MSc MPhil ਸੀ, ਸਾਇੰਸ ਟੀਚਰ ਰਹੇ ਆ। ਕਿਉਂਕਿ ਮੇਰੇ ਜਿਵੇਂ ਬਹੁਤ ਸੀ, ਬਹੁਤੀ ਵਾਰੀ ਮੈਂ 6 ਦਾ ਹੰਸਾ ਜਿਵੇਂ ਕਹਿੰਦੇ ਵੀ ਪੁੱਠਾ ਹੋ ਜਾਂਦਾ, 6 ਵਜੇ ਨਿਕਲਣਾ, 9 ਵਜੇ ਰਾਤ ਨੂੰ। ਸੋ ਸਮਾਂ ਨਹੀਂ ਹੁੰਦਾ ਗਾ, ਸੋ ਬੱਚਿਆਂ ਦੀ ਦੇਖਭਾਲ, ਪਰਵਰਿਸ਼, ਇਹ ਸਾਰਾ ਉਹਨਾਂ ਦਾ ਜ਼ਿੰਮਾ ਸੀਗਾ। ਔਰ ਮੈਨੂੰ ਇਹ ਲੱਗਦਾ, ਅੱਜ ਮਹਿਸੂਸ ਹੁੰਦਾ ਕਿ ਉਹਨਾਂ ਨੇ ਜਿਹੜਾ ਬਾਕੀ ਦਾ ਸਰਵਿਸ ਦੇ ਨਾਲ ਆਪਣਾ ਘਰ ਬਣਾਉਣ ਦੇ ਵਿੱਚ ਯੋਗਦਾਨ ਪਾਇਆ, ਇੱਕ ਇੱਕ ਚੀਜ਼ ਨੂੰ ਸੰਭਾਲਿਆ। ਔਰ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਕਿਹੜੀ ਚੀਜ਼ ਸਾਡੇ ਘਰ ਦੀ ਕਿੱਥੇ ਹੈ। ਬੇਸ਼ੱਕ ਮੈਂ ਕਮਾ ਕੇ ਲਿਆਉਂਦਾ ਸੀ, ਪਰ ਜੇ ਜੀਵਨ ਸਾਥੀ ਨਾ ਸਾਂਭੇ ਤਾਂ ਸਾਰਾ ਕੁਝ ਸਾਡੇ ਕੋਲ ਨਹੀਂ ਰਹਿੰਦਾ ਗਾ।
1: ਜੀ ਬਿਲਕੁਲ।
0: ਸੋ ਉਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਮੇਰੇ ਬੱਚਿਆਂ ਨੂੰ ਤਿਆਰ ਕਰਕੇ ਵਧੀਆ ਖਾਣਾ ਮੈਨੂੰ ਦੇਣਾ, ਬੱਚਿਆਂ ਨੂੰ ਦੇਣਾ। ਸੋ ਆਦਮੀ ਤਾਂ ਹੀ ਕੰਮ ਕਰ ਸਕਦਾ ਜੇ ਉਹਦਾ ਜੀਵਨ ਸਾਥੀ ਉਹਦੇ ਨਾਲ ਕਦਮ ਲਾ ਕੇ ਚੱਲਦਾ ਹੋਵੇ, ਮਿਹਨਤੀ ਹੋਵੇ।
1: ਤੇ ਡਾਕਟਰ ਸਾਹਿਬ, ਜੇ ਤੁਸੀਂ ਮਿਸਿਸ ਅਰੋੜਾ ਦੀ ਯਾਦ ਵਿੱਚ ਕੋਈ ਗੀਤ ਸੁਣਨਾ ਚਾਹੋ ਤਾਂ?
0: ਗੀਤ ਤੇ ਇਹ ਹੁੰਦਾ ਕਿ ਜੱਗ ਜਿਉਂਦਿਆਂ ਦੇ ਮੇਲੇ ਹੁੰਦੇ ਆ ਜਿੰਨੀ ਦੇਰ ਤੱਕ ਰਹਿੰਦੇ ਆ। ਸੋ ਇਹੋ ਜਿਹਾ ਕੋਈ ਵੀ ਗੀਤ।
1: ਬਿਲਕੁਲ ਡਾਕਟਰ ਸਾਹਿਬ।

0: ਡਾਕਟਰ ਸਾਹਿਬ, ਜੇ ਮੈਂ ਆਪਣੇ ਸਾਹਮਣੇ ਵਾਲੀ ਦੀਵਾਰ ਤੇ ਦੇਖਾਂ ਤਾਂ ਮੈਨੂੰ ਬਹੁਤ ਸਾਰੇ ਅਵਾਰਡਸ, ਪੁਰਸਕਾਰ ਨਜ਼ਰ ਆ ਰਹੇ ਨੇ ਤੇ ਉਹਨਾਂ ਵਿੱਚੋਂ ਬਹੁਤਾ ਹਿੱਸਾ ਮੈਂ ਦੇਖ ਸਕਦੀ ਹਾਂ ਕਿ ਸਾਹਿਤ ਨਾਲ ਜੁੜੇ ਹੋਏ ਪੁਰਸਕਾਰਾਂ ਦਾ, ਤਾਂ ਮੈਨੂੰ ਇਸ ਤੋਂ ਇਹ ਅੰਦਾਜ਼ਾ ਤਾਂ ਲੱਗ ਰਿਹਾ ਕਿ ਤੁਸੀਂ ਸਾਹਿਤ ਨਾਲ ਕਿੰਨੀ ਡੂੰਘਾਈ ਤੱਕ ਜੁੜੇ ਹੋਏ ਹੋ, ਪਰ ਅਜਿਹੇ ਰੁਝੇਵਿਆਂ ਭਰੇ ਪੇਸ਼ੇ ਵਿੱਚੋਂ ਸਾਹਿਤ ਲਈ ਸਮਾਂ ਤੁਸੀਂ ਕਿਸ ਤਰ੍ਹਾਂ ਕੱਢਿਆ?
1: ਮੈਂ ਆ ਕੇ ਫੀਲਡ ਜਦੋਂ ਕੰਮ ਕਰਨਾ ਸ਼ੁਰੂ ਕੀਤਾ, ਮੈਨੂੰ ਫੇਰ ਦੁਬਾਰਾ ਜਸਵਿੰਦਰ ਭੱਲਾ ਹੋਰਾਂ ਨੇ ਕਿਹਾ ਡਾਕਟਰ ਸਾਹਿਬ ਸਾਡੇ ਨਾਲ ਆਓ। ਸੋ ਮੈਂ ਜਿੰਨੇ ਵੀਡੀਓ ਵਾਲੇ ਉਹਨਾਂ ਦੇ ਐਪੀਸੋਡ ਬਣੇ ਨੇ ਸ਼ਨਕਾਟੇ ਦੇ, ਉਹਨਾਂ ਵਾਸਤੇ ਲੈਰਿਕਸ ਜਾਂ ਜਿਵੇਂ ਚੁਟਕਲੇ ਲੈ ਕੇ ਆਉਂਦੇ ਸੀ ਉਹਨੂੰ ਰਾਈਮ ਬਣਾਉਣਾ ਜਾਂ ਪੋਲੀਟੀਕਲ ਮੈਟਰ ਦੇ ਉੱਪਰ ਲਿਖਣਾ, ਔਰ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਜਿਵੇਂ ਉਹ ਸਾਲ ਦਾ ਇੱਕ ਮੈਗਜ਼ੀਨ ਹੋਵੇ, ਔਰ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਹਰੇਕ ਹਾਸ ਰਾਸ ਦੇ ਵਿੱਚੋਂ ਕੋਈ ਮੈਸੇਜ ਹੋਵੇ, ਲੋਕ ਹੱਸਣ ਵੀ ਤੇ ਉਹਦਾ ਅਹਿਸਾਸ ਵੀ ਕਰਨ। ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਲਿਖਿਆ। ਸੋ ਜਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾਸਤੇ ਜਿਹੜਾ ਮੈਂ ਪਹਿਲਾ ਗਾਣਾ ਲਿਖਿਆ, ਬਹੁਤ ਹੀ ਮਕਬੂਲ ਹੋਇਆ ਔਰ ਉਹਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਅਵਾਰਡ ਵੀ ਮਿਲਿਆ।
0: ਬਹੁਤ ਵਧੀਆ ਡਾਕਟਰ ਸਾਹਿਬ, ਫਿਰ ਅਸੀਂ ਚਾਹਾਂਗੇ ਕਿ ਤੁਸੀਂ ਆਪਣੀਆਂ ਕੁਝ ਸਤਰਾਂ ਸਾਡੇ ਸਰੋਤਿਆਂ ਨਾਲ ਵੀ ਜ਼ਰੂਰ ਸਾਂਝੀਆਂ ਕਰੋ।
1: ਸੋ ਜੇ ਸਤਰਾਂ ਦੀ ਗੱਲ ਕੀਤੀ ਤਾਂ ਜਿਹਦੇ ਵਿੱਚ ਸਾਡਾ ਪੰਜਾਬ ਦੇ ਤਿਉਹਾਰ ਵੀ ਆਉਣਗੇ ਔਰ ਸਾਡਾ ਵਿਰਸਾ ਵੀ ਆਏਗਾ, ਸਾਡਾ ਸੱਭਿਆਚਾਰ ਵੀ ਆਏਗਾ। ਮੈਨੂੰ ਆਪਣੀਆਂ ਸਤਰਾਂ ਇੱਕ ਯਾਦ ਆ ਰਹੀਆਂ ਹਨ। ਅਸੀਂ ਕਣਕਾਂ ਵੱਢਦੇ ਗਾਉਂਦੇ ਹਾਂ, ਵਿਸਾਖੀ ਤੇ ਭੰਗੜੇ ਪਾਉਂਦੇ ਹਾਂ, ਹੋਲੀ ਨੂੰ ਰੰਗ ਕੇ ਪਿਆਰਾਂ ਵਿੱਚ ਵੰਡ ਲੋਹੜੀ, ਸ਼ਗਨਾਂ ਵਾਲੀ ਨੂੰ ਕਾਲੀ ਰਾਤ ਚਾਨਣੀ ਕਰ ਦਈਏ, ਅਸੀਂ ਦੀਵੇ ਬਾਲ ਦੀਵਾਲੀ ਨੂੰ ਕਾਲੀ ਰਾਤ ਚਾਨਣੀ ਕਰ ਦਈਏ, ਅਸੀਂ ਦੀਵੇ ਬਾਲ ਦੀਵਾਲੀ ਨੂੰ। ਇਹਦੇ ਵਿੱਚ ਸਾਡੀ ਕਿਰਤ ਵੀ ਹੈ, ਸਾਡਾ ਜਜ਼ਬਾ ਵੀ ਹੈ, ਸਾਡਾ ਨੱਚਣ ਗਾਉਣ ਤੇ ਹਾਸੇ ਵੀ ਹੈ
0: ਜੀ,
1: ਔਰ ਸਾਡੇ ਸੰਸਕਾਰ ਵੀ। ਸੋ ਇਹਦੇ ਨਾਲ ਹੀ ਮੈਨੂੰ ਯਾਦ ਆ ਗਿਆ ਕਿ ਜਦੋਂ ਅਸੀਂ ਸਟਾਇਰ ਛਨਕਾਟੇ ਵਾਸਤੇ ਲਿਖਿਆ ਸੀ ਕਿ ਲੱਖ ਪੁਤਲੇ ਸਾੜੇ ਨੇ ਲੱਖ ਦੀਪ ਜਗਾਇਆ ਏ, ਨਾ ਰਾਵਣ ਹੀ ਸੜਿਆ ਏ, ਨਾ ਰਾਮ ਹੀ ਆਇਆ।
0: ਬਹੁਤ ਖੂਬ ਕਿਹਾ ਡਾਕਟਰ ਸਾਹਿਬ ਤੁਸੀਂ। ਡਾਕਟਰ ਸਾਹਿਬ, 65 ਸਾਲ ਦੀ ਉਮਰ ਵਿੱਚ ਵੀ ਤੁਸੀਂ ਆਪਣੀ ਸਿਹਤ ਨੂੰ ਬਖੂਬ ਵਧੀਆ ਰੱਖਿਆ ਹੋਇਆ, ਤਾਂ ਤੁਸੀਂ ਆਪਣੀ ਸਿਹਤ ਦੀ ਸੰਭਾਲ ਲਈ ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਕੀ ਕਰਦੇ ਹੋ?
1: ਦੇਖੋ, ਥੋੜ੍ਹੀ ਬਹੁਤੀ ਸੈਰ ਕਰਨਾ, ਥੋੜ੍ਹਾ ਬਹੁਤਾ ਯੋਗਾ ਕਰਨਾ, ਪਰ ਜਿਹੜਾ ਮੇਰਾ ਕੰਮ ਹੈ ਐਜ਼ ਏ ਡਾਕਟਰ ਮੈਂ ਅੱਜ ਵੀ ਕਰਦਾ। ਬੇਸ਼ੱਕ ਉਹਦੇ ਵਰਕਿੰਗ ਆਵਰਸ ਜਿਹੜੇ ਘਟਾ ਦਿੱਤੇ, ਸਮਾਂ ਘਟਾ ਦਿੱਤਾ, ਪਰ ਉਹ ਵੀ ਸਾਨੂੰ ਫਿਟਨੈਸ ਦਿੰਦਾ। ਉਹਦੇ ਨਾਲ ਕੀ, ਇੱਕ ਤਾਂ ਸਾਡਾ ਫਿਜ਼ੀਕਲ ਕੰਮ ਹੈ, ਦੂਸਰਾ ਇਹ ਹੈ ਕਿ ਸਾਡੇ ਮਨ ਨੂੰ ਇੱਕ ਸਕੂਨ ਆਉਂਦਾ ਜਦੋਂ ਵੀ ਅਸੀਂ ਕਿਸੇ ਦੇ ਦੁੱਖ ਦੇ ਵਿੱਚ ਜਾ ਕੇ ਉਹਦਾ ਦੁੱਖ ਘਟਾਉਣੇ। ਸੋ ਆਪਣੇ ਆਪ ਨੂੰ ਬਿਜ਼ੀ ਰੱਖੋ, ਸਾਦਾ ਖਾਓ, ਥੋੜ੍ਹੀ ਬਹੁਤੀ ਕਸਰਤ ਕਰਦੇ ਰਹੋ।

0: ਨੈਗੇਟਿਵ ਜਿਹੜੀਆਂ ਸੋਚਾਂ ਉਹ ਤੋਂ ਬਚੋ, ਕੁਝ ਉਹਨਾਂ ਲੋਕਾਂ ਨੂੰ ਮਿਲੋ ਜਿਨ੍ਹਾਂ ਕੋਲ ਜ਼ਿੰਦਗੀ ਦਾ ਤਜਰਬਾ ਹੋਵੇ, ਹਾਸਾ ਹੋਵੇ, ਸੇਧ ਹੋਵੇ, ਤਾਂ ਤੁਹਾਡੇ ਕੋਲ ਜਿਹੜੀਆਂ ਪੋਜ਼ਿਟਿਵ ਐਨਰਜੀ ਹੈ ਜਾਂ ਜਿਹੜੀਆਂ ਉਹ ਕਿਰਨਾਂ ਜਿਹੜੀਆਂ ਤੁਹਾਨੂੰ ਇੱਕ ਵੱਖਰੀ ਤਾਕਤ ਦਿੰਦੀਆਂ, ਤੁਹਾਡੇ ਵੱਲ ਆਉਂਦੀਆਂ ਰਹਿੰਦੀਆਂ। ਇਸ ਕਰਕੇ ਬੰਦਾ ਆਪਣੇ ਜੀਵਨ ਦੇ ਵਿੱਚ ਤੰਦਰੁਸਤ ਰਹਿੰਦਾ।
1: ਜੀ ਬਿਲਕੁਲ ਡਾਕਟਰ ਸਾਹਿਬ, ਇਹ ਗੱਲ ਤੁਸੀਂ ਸਹੀ ਕਹੀ ਕਿ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਤੇ ਇਮੋਸ਼ਨਲ ਸਿਹਤ ਵੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਅਕਸਰ ਕਹਿੰਦੇ ਨੇ ਕਿ ਰਿਟਾਇਰਮੈਂਟ ਤੋਂ ਬਾਅਦ ਜ਼ਿੰਦਗੀ ਵਿੱਚ ਇੱਕ ਖਾਲੀਪਨ ਆ ਜਾਂਦਾ ਹੈ। ਤੁਸੀਂ ਜਿੰਨਾ ਲੋੜੀਂਦਾ ਕੰਮ ਵੀ ਕਰਦੇ ਹੋ, ਤਾਂ ਇਸ ਖਾਲੀਪਨ ਨੂੰ ਹੋਰ ਕਿਸ ਤਰ੍ਹਾਂ ਭਰਦੇ ਹੋ?
0: ਦੇਖੋ, ਹੋਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਡਿਪਾਰਟਮੈਂਟ ਦੀ ਐਕਸਟੈਂਸ਼ਨ ਦੇ ਨਾਲ ਔਰ ਈਵਨ ਕਿ ਯੂਨੀਵਰਸਿਟੀ ਦੀ ਐਕਸਟੈਂਸ਼ਨ ਦੇ ਨਾਲ ਅੱਜ ਵੀ ਮੈਂ ਜੁੜਿਆ ਹੋਇਆ। ਡਿਪਾਰਟਮੈਂਟ ਦੇ ਜਿੰਨੇ ਸਾਡੇ ਮੇਰੀ ਜੋਬ ਦੇ ਵਿੱਚ ਮੇਲੇ ਹੋਏ ਆ, ਲਾਈਫ ਚੈਂਪੀਅਨਸ਼ਿਪ ਜਿਹੜੀਆਂ ਹੋਈਆਂ, ਉਹਨਾਂ ਦੀ ਕੰਪੀਅਰਿੰਗ ਮੈਂ ਕੀਤੀ, ਉਹਨਾਂ ਉੱਪਰ ਗਾਣੇ ਵੀ ਲਿਖੇ। ਇਵੇਂ ਯੂਨੀਵਰਸਿਟੀ ਦੇ ਜਿਹੜੀ ਸਾਡੇ ਉੱਥੇ ਪਸ਼ੂ ਮੇਲੇ ਲੱਗਦੇ ਆ, ਕਿਸਾਨ ਮੇਲੇ ਲੱਗਦੇ ਆ, ਉਹਨਾਂ ਵਿੱਚ ਲੋਕਾਂ ਨੂੰ ਉਹਦੇ ਨਾਲ ਜੋੜਨਾ, ਐਕਸਪਰਟਸ ਦੇ ਲੈਕਚਰ ਕਰਾਉਣੇ, ਕੁਛ ਲੋਕ ਜਿਹੜੇ ਸਿੰਗਰਸ ਆਉਂਦੇ ਨੇ ਉਹਨਾਂ ਨੂੰ ਲੋਕਾਂ ਦੇ ਨਾਲ ਇੰਟਰੋਡਿਊਸ ਕਰਨਾ, ਕਿ ਜਿਸ ਤਰ੍ਹਾਂ ਨਾਲੇ ਗੱਲਾਂ ਨਾਲੇ ਗੀਤ ਵਰਗਾ ਪ੍ਰੋਗਰਾਮ ਉਹ ਮੇਲਾ ਬਣ ਜਾਂਦਾ। ਸੋ ਉਹ ਜਿਹੜੀ ਚੀਜ਼ ਆ ਉਹ ਅੱਜ ਵੀ ਮੈਂ ਇੱਦਾਂ ਕਰ ਰਿਹਾ। ਇਹਦੇ ਨਾਲ ਹੀ ਸਾਡਾ ਇੱਕ ਸਾਂਝਾ ਭਵਨ ਉੱਥੇ ਵੈਟਸ ਕਲੱਬ ਭਵਨ ਬਣ ਰਿਹਾ, ਉਹਦੀ ਸੇਵਾ ਦੇ ਵਿੱਚ ਵੀ ਮੈਂ ਉਸ ਟੀਮ ਦੇ ਵਿੱਚ ਨਾਲ ਆਉਣਾ।
1: ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਅਸੀਂ ਮੰਨਦੇ ਹਾਂ ਕਿ ਇੱਕ ਉਮਰ ਤੋਂ ਬਾਅਦ ਬੱਚਿਆਂ ਤੋਂ ਵੀ ਮਾਂ ਬਾਪ ਬਹੁਤ ਕੁਛ ਸਿੱਖਦੇ ਨੇ, ਤਾਂ ਤੁਹਾਡੇ ਬੱਚਿਆਂ ਨੇ ਤੁਹਾਡੀ ਜ਼ਿੰਦਗੀ ਅਤੇ ਤੁਹਾਡੀ ਸੋਚ ਨੂੰ ਕਿਵੇਂ ਪ੍ਰਭਾਵਿਤ ਕੀਤਾ?
0: ਵੈਸੇ ਤੇ ਇੱਕ ਮੈਂ ਗੱਲ ਕਹਿਣਾ ਹੁੰਦਾ ਕਿ ਸੰਸਕਾਰ ਕਿਸੇ ਨੂੰ ਦਿੱਤੇ ਨਹੀਂ ਜਾ ਸਕਦੇ, ਲੈ ਹੀ ਜਾਂਦੇ ਆ, ਕੋਈ ਸਮਾਜ ਚੋਂ ਲੈਂਦਾ, ਕੋਈ ਮਾਪਿਆਂ ਤੋਂ ਲੈਂਦਾ। ਸੋ ਮੇਰੇ ਬੱਚੇ ਦੋਨੋਂ ਸਰਵਿਸ ਦੇ ਵਿੱਚ ਹੈਗੇ ਆ, ਇੱਕ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੈ, ਦੂਜਾ ਡਾਕਟਰ ਹੈ। ਔਰ ਮੈਨੂੰ ਉਹਦਾ ਜਿਹੜਾ ਫੀਡਬੈਕ ਮਿਲਦਾ, ਕਿਉਂਕਿ ਉਹ ਸਾਡੇ ਇਲਾਕੇ ਦੇ ਵਿੱਚ ਹੀ ਪੋਸਟਡ ਹੈ ਐਜ਼ ਏ ਮੈਡੀਕਲ ਅਫੀਸਰ, ਅਤੇ ਲੋਕ ਕਹਿੰਦੇ ਆ ਵੀ ਉਹ ਬਹੁਤ ਚੰਗੀ ਤਰ੍ਹਾਂ ਸੁਣਦਾ ਅਤੇ ਬਹੁਤ ਚੰਗੀ ਤਰ੍ਹਾਂ ਸਮਝਾ ਕੇ ਦਵਾਈ ਦਿੰਦਾ। ਇਸ ਕਰਕੇ ਇਹ ਚੀਜ਼ ਮੈਨੂੰ ਸਕੂਨ ਦਿੰਦੀ ਆ, ਤਾਂ ਮੈਨੂੰ ਬਹੁਤ ਅੱਛਾ ਲੱਗਦਾ। ਮੈਨੂੰ ਇਹ ਬੱਚਿਆਂ ਦੇ ਵਿੱਚ ਇਹ ਲੱਗਦਾ ਕਿ ਜਿਵੇਂ ਅਸੀਂ ਤੰਗੀਆਂ ਤੁਰਸ਼ੀਆਂ ਦੇ ਵੀ ਪਲ ਕੇ ਜਦੋਂ ਆਪਣੇ ਕੰਮ 'ਤੇ ਲੱਗੇ ਤਾਂ ਸਾਨੂੰ ਜ਼ਿੰਦਗੀ ਮਾਨਣ ਦਾ ਮੌਕਾ ਨਹੀਂ ਮਿਲੇਗਾ, ਪਰ ਇਹ ਜਦੋਂ ਕੰਮ ਕਰਦੇ ਆ ਤਾਂ ਬਰਾਬਰ ਕਦੇ ਨਾ ਕਦੇ ਕੁਝ ਪਲ ਮਾਣਦੇ ਵੀ ਆ। ਇਸ ਕਰਕੇ ਮੈਨੂੰ ਇਹ ਲੱਗਿਆ ਕਿ ਸਾਡੇ ਨੂੰ ਜਿਹੜੀ ਸਾਨੂੰ ਲੋੜ ਸੀ ਪਰ ਅਸੀਂ ਪੂਰੀ ਨਹੀਂ ਕਰ ਸਕੇ, ਇਹ ਕਰ ਰਹੇ ਆ ਤੇ ਅੱਛਾ ਲੱਗਦਾ।
1: ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਦੇ ਕਈ ਦਹਾਕਿਆਂ ਵਿੱਚ ਸਮਾਜ ਨੂੰ ਬਦਲਦਿਆਂ ਆਪਣੀ ਅੱਖਾਂ ਨਾਲ ਵੇਖਿਆ, ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਅਤੇ ਕਿਹੜੀਆਂ ਗੱਲਾਂ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਵਿੱਚ ਸੁਧਾਰ ਕਰਨ ਦੀ ਲੋੜ ਹੈ?
0: ਵੈਸੇ ਤਾਂ ਜੇ ਮੈਨੂੰ ਆਪਣੀ ਪੋਇਟਰੀ ਦੇ ਵਿੱਚ ਵਰਣਨ ਕਰਾਂ ਕਿ ਕੁਝ ਸਾਲਾਂ ਵਿੱਚ ਸਦੀਆਂ ਵਾਂਗ ਜ਼ਮਾਨੇ ਬਦਲ ਗਏ, ਨਾਪ ਤੋਲ ਦੇ ਸਾਰੇ ਹੀ ਪੈਮਾਨੇ ਬਦਲ ਗਏ, ਰੇਤਾ ਵਾਲੀਆਂ ਰਾਹਾਂ ਪੱਕੇ ਰਸਤੇ ਹੋ ਗਏ ਨੇ, ਮਹਿੰਗੀਆਂ ਹੋਈਆਂ ਜ਼ਮੀਨਾਂ ਬੰਦੇ ਸਸਤੇ ਹੋ ਗਏ ਨੇ। ਸੋ ਜਿਹੜੇ ਬੱਚਿਆਂ ਦੇ ਵਿੱਚ ਬਹੁਤ ਤਰੱਕੀ ਹੋ ਰਹੀ ਹੈ, ਪਰ ਜਦੋਂ ਮੈਂ ਉਹਨਾਂ ਦੇ ਵਿੱਚ ਸੰਸਕਾਰ ਵੇਖਦਾ, ਮਿਹਨਤ ਵੇਖਦਾ ਤੇ ਸਾਦਗੀ ਵੇਖਦਾ, ਮੈਨੂੰ ਇਹ ਲੱਗਦਾ ਕਿ ਉਹ ਇਸ ਸੱਭਿਆਚਾਰ ਨੂੰ ਬੁਲੰਦੀਆਂ ਵੱਲ ਲਿਜਾ ਰਹੇ ਨੇ। ਪਰ ਜਦੋਂ ਮੈਨੂੰ ਇਹ ਲੱਗਦਾ ਕਿ ਸਾਡੇ ਬੱਚਿਆਂ ਦੇ ਵਿੱਚ ਕਦੇ ਕਦੇ ਵਰਸੇਟਾਈਲ ਪਰਸਨੈਲਿਟੀ ਜਦੋਂ ਪਹਿਲਾਂ ਆਮ ਲੋਕਾਂ ਦੇ ਵਿੱਚ ਹੁੰਦੀ ਸੀ, ਬੇਸ਼ੱਕ ਘੱਟ ਵੀ ਪੜ੍ਹੇ ਲਿਖੇ ਸੀ, ਹੁਣ ਬਹੁਤ ਪੜ੍ਹੇ ਲਿਖੇ ਆਪਣੀ ਫੀਲਡ ਦੇ ਬਹੁਤ ਮਾਹਰ ਆ, ਪਰ ਉਹਨਾਂ ਦੀ ਵਰਸੇਟਾਈਲ ਪਰਸਨੈਲਿਟੀ ਮੈਨੂੰ ਘੱਟ ਵੇਖਣ ਨੂੰ ਮਿਲਦੀ ਹੈ, ਤਾਂ ਮੈਨੂੰ ਇਹ ਦੁੱਖ ਵੀ ਲੱਗਦਾ ਕਿ ਸ਼ਾਇਦ ਇਹਦੀ ਸਾਨੂੰ ਓਨੀ ਜ਼ਰੂਰਤ ਹੈ ਜਿੰਨੀ ਸਾਨੂੰ ਤਰੱਕੀ ਦੀ ਜ਼ਰੂਰਤ ਹੈ।
1: ਬਹੁਤ ਖੂਬ ਕਿਹਾ ਡਾਕਟਰ ਸਾਹਿਬ ਤੁਸੀਂ। ਡਾਕਟਰ ਸਾਹਿਬ, ਜਾਂਦੇ ਹੋਏ ਕੁਝ ਤੁਸੀਂ ਆਪਣੇ ਹਮ ਉਮਰ ਸੇਵਾ ਮੁਕਤ ਸਾਥੀਆਂ ਨੂੰ ਕੁਝ ਕਹਿਣਾ ਚਾਹੋ?
0: ਵੇਖੋ, ਮੈਂ ਤਾਂ ਇਹੀ ਕਹਾਂਗਾ ਕਿ ਜਿੰਨੀ ਦੇਰ ਤੱਕ ਆਪਣੀ ਸਿਹਤ ਇਜਾਜ਼ਤ ਦਿੰਦੀ ਹੈ, ਫਿਜ਼ੀਕਲੀ ਵੀ ਕਰਦੇ ਰਹੀਏ, ਚੰਗਾ ਸਾਹਿਤ ਵੀ ਪੜ੍ਹਦੇ ਰਹੀਏ, ਚੰਗੇ ਲੋਕਾਂ ਦੇ ਵਿੱਚ ਵਿਚਰਦੇ ਵੀ ਰਹੀਏ। ਔਰ ਜਿਹੜੀ ਸਾਡੀ ਲਾਈਫ ਹੈ, ਬਹੁਤੇ ਲੋਕਾਂ ਦੀ ਬੜੀ ਸਟਰਗਲ ਵਾਲੀ ਰਹੀ ਹੈ, ਕਿਉਂਕਿ ਉਦੋਂ ਬਹੁਤੀਆਂ ਫਸਲਾਂ ਨਹੀਂ ਸੀ ਹੁੰਦੀਆਂ, ਬਹੁਤੀਆਂ ਕਮਾਈਆਂ ਨਹੀਂ ਸੀ। ਔਰ ਮੈਨੂੰ ਉਹ ਸਤਰਾਂ ਯਾਦ ਆ ਰਹੀਆਂ ਮੇਰੀਆਂ ਕਿ ਝੁੱਲ ਗਏ ਨੇ ਚੱਖੜ ਤੇ ਝੁੱਲੀਆਂ ਹਨੇਰੀਆਂ, ਲਾਲ ਸੋਹੇ ਬੇਰਾਂ ਨਾਲ ਲੱਦੀਆਂ ਨੇ ਬੇਰੀਆਂ, ਬੇਰੀਆਂ ਤੇ ਲੱਗੇ ਬੇਰ ਹੱਥਾਂ ਨਾਲ ਤੋੜ ਖਾਣੇ, ਟੁੱਕੇ ਟੁੱਟੇ ਬੇਰਾਂ ਨਾਲੋਂ ਲੱਗਦਾ ਪਿਆਰਾ ਏ, ਕੰਢੇ ਮਰਵਾ ਕੇ ਜਿਹੜਾ ਬੇਰ ਅਸਾਂ ਤੋੜ ਖਾਧਾ, ਉਸ ਬੇਰ ਵਾਲਾ ਯਾਰੋ ਵੱਖਰਾ ਨਜ਼ਾਰਾ।

0: ਹੈ, ਉਸ ਵੀਰ ਵਾਲਾ ਯਾਰ ਵੱਖਰਾ ਨਜ਼ਾਰਾ ਹੈ। ਸੋ ਇਹ ਨਜ਼ਾਰਾ ਮਾਣੀਏ, ਬਹੁਤ ਸਾਰੀ ਮਿਹਨਤ ਅਸੀਂ ਕੀਤੀ ਹੈ, ਹੁਣ ਵੀ ਕਰ ਰਹੇ ਹਾਂ। ਉਹ ਵੀਰ ਕੰਡੇ ਮਰਵਾ ਕੇ ਤੋੜਿਆ, ਉਹਦਾ ਨਜ਼ਾਰਾ ਲੈਂਦੇ ਰਹੇ
1: ਜੀ। ਬਹੁਤ ਖੂਬ ਡਾਕਟਰ ਸਾਹਿਬ, ਤੇ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਆਏ।
0: ਬਹੁਤ ਬਹੁਤ ਸ਼ੁਕਰੀਆ ਬਈ, ਬਹੁਤ ਬਹੁਤ ਸ਼ੁਕਰੀਆ।
1: ਇਸ ਦੇ ਨਾਲ ਹੀ ਮੈਨੂੰ ਆਕਾਂਕਸ਼ਾ ਨੂੰ ਅੱਜ ਦਾ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।

0: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਮੁਲਾਕਾਤ ਸੇਵਾ ਮੁਕਤ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਡਾਕਟਰ ਕੇਵਲ ਅਰੋੜਾ ਹੋਣਾ ਨਾਲ, ਅਤੇ ਇਹਨਾਂ ਨਾਲ ਮੁਲਾਕਾਤ ਕਰ ਰਹੇ ਸਨ ਆਕਾਂਕਸ਼ਾ ਅਰੋੜਾ। ਸਿਲਸਿਲਾ ਸੀ ਛਾਵਾਂ ਠੰਡੀਆਂ ਨੇ ਬੋਹੜ ਦੀਆਂ। ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ, ਅਤੇ ਘਰ ਪਰਿਵਾਰ ਦੇ ਵਿੱਚ ਸਮਾਂ 1:04 ਦਾ ਹੋ ਚੁੱਕਿਆ ਹੈ। ਆਓ ਸਰੋਤਿਓ, ਸੁਣ ਲੈਂਦੇ ਹਾਂ ਕੁਝ ਸੰਦੇਸ਼।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा, या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: हर वड्डा बिजनेस एक वड्डी सोच तो शुरू हुंदा है, पर उस सोच नु हकीकत बनाने लिए चाहिदा हुंदा है सही फाइनेंशियल सपोर्ट।
3: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन, ते अपने बिजनेस एक्सपेंशन नु बनाओ होर भी आसान।
2: तो आज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
4: टोल फ्री नंबर 1-800-420-2233।
5: ਆਕਾਸ਼ਵਾਣੀ ਦੇ ਸੂਝਵਾਨ ਨੇ ਸਰੋਤਿਓ, ਮਿਤੀ 26 ਅਗਸਤ 2026, ਦਿਨ ਬੁੱਧਵਾਰ, ਸ਼ਾਮ 5:30 ਅੱਖਰ ਬੋਲਦੇ ਨੇ। ਪ੍ਰੋਗਰਾਮ ਦੇ ਵਿੱਚ ਦੋਸਤੋ ਸਾਡਾ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ।

ਵਾਚਕ ਸੁਖਜੀਤ ਕੌਰ ਸੁਖਨ ਤੇ ਬਲਜੀਤ ਸ਼ਰਮਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਸੁਖਨ। ਦੋਸਤੋ, ਬਹੁਤ ਹੀ ਪਿਆਰਾ ਵਿਸ਼ਾ ਏ, ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਸਮਾਂ ਦੁਬਾਰਾ ਨੋਟ ਕਰ ਲਓ, ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ, ਦਿਨ ਹੋਵੇਗਾ ਬੁੱਧਵਾਰ।

0: ਉਹ ਵੀ ਐਪ ਤੋਂ, ਵਾਹ,
1: ਫਸਿਆ। ਅਣਜਾਣ ਐਪਸ ਤੋਂ ਬਚੋ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ

ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

0: प्रोग्राम दे निर्माता निर्देशक श्री बलजीत शर्मा। साडे जिन्हां श्रोतिया ने आए मेहमान नाल कोई गल सांझी करनी होवे तां ओह साडे स्टूडियो दे फोन नंबर 0164-2240-331 ते संपर्क कर सकदे ने। सो सुनना ना भुलना, मिति 27 अगस्त दिन वीरवार नूं दुपहर 12:10 ते प्रोग्राम मुश्किल दसो हल दसांगे।
1: ਤੇ ਸਰੋਤਿਓ, ਇਸ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਦਾ ਵੇਲਾ ਹੁਣ ਮੁਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
2: ਪ੍ਰੋਗਰਾਮ ਘਰ ਪਰਿਵਾਰ
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:09 ਤੇ 45 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਡਿਜੀਟਲ ਭੁਗਤਾਨ ਦੀ ਕਾਇਆਕਲਪ ਕਰਦਿਆਂ ਯੂਨਾਈਟਿਡ ਪੇਮੈਂਟਸ ਇੰਟਰਫੇਸ ਯਾਨੀ ਕਿ UPI ਨੇ 10 ਸਾਲ ਪੂਰੇ ਕਰ ਲਏ ਨੇ। 2016 ਵਿੱਚ ਅੱਜ ਦੇ ਦਿਨ ਸ਼ੁਰੂ ਕੀਤਾ ਗਿਆ ਇਹ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਭ ਤੋਂ ਸਫਲ ਥੰਮਾਂ ਵਿੱਚੋਂ ਇੱਕ ਵਜੋਂ ਉਭਰਿਆ ਹੈ। UPI ਨੇ ਆਪਸ ਵਿੱਚ ਜੁੜੇ ਅਤੇ ਅਸਲ ਸਮੇਂ ਦੇ ਭੁਗਤਾਨਾਂ ਦੀ ਸਹੂਲਤ ਉਪਲਬਧ ਕਰਵਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UPI ਦੇ 10 ਸਾਲ ਪੂਰੇ ਹੋਣ 'ਤੇ ਕਿਹਾ ਕਿ ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ 'ਤੇ ਮਾਣ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ UPI ਸਿਸਟਮ ਦੀ ਸ਼ੁਰੂਆਤ ਭਾਰਤ ਦੇ ਡਿਜੀਟਲ ਭੁਗਤਾਨ ਇਤਿਹਾਸ ਵਿੱਚ ਸਭ ਤੋਂ ਵੱਡਾ ਪਾਲੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ UPI ਇੱਕ ਦਹਾਕਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ਵਿੱਚ ਹੁਣ ਤੱਕ ਦਾ ਸਭ ਤੋਂ ਫੈਸਲਾਕੁੰਨ ਫੈਸਲਾ ਸਾਬਤ ਹੋਇਆ ਹੈ। ਪਟਿਆਲਾ 'ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 28 ਅਗਸਤ ਭਾਵ ਰੱਖੜੀ ਵਾਲੇ ਦਿਨ ਸਨਮਾਨ ਰਾਸ਼ੀ ਜਮ੍ਹਾਂ ਕਰਵਾਈ ਜਾਏਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਤੱਕ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 75 ਲੱਖ ਤੋਂ ਵੱਧ ਔਰਤਾਂ ਪਹਿਲਾਂ ਹੀ ਰਜਿਸਟਰ ਹੋ ਚੁੱਕੀਆਂ ਨੇ ਅਤੇ ਯੋਗ ਲਾਭਪਾਤਰੀਆਂ ਨੂੰ ਸਿੱਧੇ ਤੌਰ ਤੇ 2,274.42 ਕਰੋੜ ਰੁਪਏ ਤਬਦੀਲ ਕੀਤੇ ਜਾ ਚੁੱਕੇ ਨੇ। ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਸ਼ਾਸਕੀ ਅਤੇ ਵਿੱਤੀ ਪ੍ਰਵਾਨਗੀ ਲਈ ਕੁੱਲ 176.34 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ 3 ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਿਫਾਰਸ਼ ਕੀਤੀ ਹੈ। ਇਹਨਾਂ ਵਿੱਚ 99.13 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਖੁੱਡਾ ਜੱਸੂ ਅਤੇ ਖੁੱਡਾ ਲਾਹੌਰਾ ਵਿਖੇ ਇੱਕ ਐਲੀਵੇਟਡ ਸੜਕ ਦਾ ਨਿਰਮਾਣ ਅਤੇ 13.32 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸੁਖਨਾ ਚੋ ਰਿਜ਼ਰਵ ਫਾਰੈਸਟ ਵਿਖੇ ਇੱਕ ਸਿਟੀ ਫੋਰੈਸਟ ਦਾ ਵਿਕਾਸ ਸ਼ਾਮਲ ਹੈ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦੇ ਤਹਿਤ ਮਨੀ ਮਾਜਰਾ ਵਿਖੇ 73.98 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਵਾਲਾ ਇੱਕ ਕ੍ਰਿਟੀਕਲ ਕੇਅਰ ਹਸਪਤਾਲ ਵੀ ਬਣਾਇਆ ਜਾਏਗਾ। ਇਹ ਦਿਲ ਦੀ ਦੇਖਭਾਲ, MRI, ਸੀਟੀ ਸਕੈਨ, ਐਕਸਰੇ ਅਤੇ ਜਣੇਪਾ, ਨਵਜੰਮੇ ਬੱਚਿਆਂ ਦੀ ਦੇਖਭਾਲ, ਡਾਇਲਸਿਸ ਅਤੇ ਮੈਡੀਕਲ ਗੈਸ ਅਤੇ ਤਰਲ ਆਕਸੀਜਨ ਪ੍ਰਣਾਲੀਆਂ ਲਈ ਸਹੂਲਤਾਂ ਪ੍ਰਦਾਨ ਕਰਕੇ ਖੇਤਰ ਵਿੱਚ ਮਹੱਤਵਪੂਰਨ ਦੇਖਭਾਲ ਅਤੇ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਨੂੰ ਵਧਾਏਗਾ। ਇਹ ਸਿਫਾਰਸ਼ਾਂ ਬੀਤੇ ਕੱਲ UT ਚੰਡੀਗੜ੍ਹ ਅਤੇ ਮੁੱਖ ਸਕੱਤਰ ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਮੁਲਾਂਕਣ ਕਮੇਟੀ ਨੇ ਕੀਤੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 30 ਤਰੀਕ ਨੂੰ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ

37ਵਾਂ ਐਪੀਸੋਡ ਹੋਏਗਾ। ਪ੍ਰਧਾਨ ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ ਲਈ ਵਿਸ਼ਿਆਂ ਜਾਂ ਮੁੱਦਿਆਂ ਬਾਰੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਸੁਝਾਵਾਂ ਨੂੰ ਨਰਿੰਦਰ ਮੋਦੀ ਐਪ ਜਾਂ MyGOV ਓਪਨ ਫੋਰਮ ਰਾਹੀਂ ਸਾਂਝਾ ਕੀਤਾ ਜਾ ਸਕਦਾ ਹੈ। ਵਿਕਲਪਕ ਤੌਰ 'ਤੇ ਤੁਸੀਂ ਟੋਲ ਫ੍ਰੀ ਨੰਬਰ 1-800-11-7800 'ਤੇ ਵੀ ਡਾਇਲ ਕਰ ਸਕਦੇ ਹੋ ਅਤੇ ਪ੍ਰਧਾਨ ਮੰਤਰੀ ਲਈ ਆਪਣਾ ਸੰਦੇਸ਼ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰ ਸਕਦੇ ਹੋ। ਰਿਕਾਰਡ ਕੀਤੇ ਗਏ ਕੁਝ ਸੁਨੇਹੇ ਪ੍ਰਸਾਰਣ ਦਾ ਹਿੱਸਾ ਬਣ ਸਕਦੇ ਨੇ। ਸੁਝਾਅ ਇਸ ਮਹੀਨੇ ਦੀ 28 ਤਰੀਕ ਤੱਕ ਸਵੀਕਾਰ ਕੀਤੇ ਜਾਣਗੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ 27 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਦੇ ਹਰ ਜ਼ਿਲ੍ਹੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ 2 ਕਾਲਜਾਂ ਵਿੱਚ ਖੇਲੋ ਇੰਡੀਆ ਸੰਵਾਦ ਖੇਡ ਕੀ ਬਾਤ ਪ੍ਰਧਾਨ ਮੰਤਰੀ ਕੇ ਸਾਥ ਦਾ ਆਯੋਜਨ ਕਰ ਰਿਹਾ ਹੈ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਰਾਸ਼ਟਰ ਨਿਰਮਾਣ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੋੜਨਾ ਹੈ। ਇਹ ਸੰਵਾਦ ਮੰਤਰਾਲੇ ਦੇ ਯੁਵਾ ਮਾਮਲਿਆਂ ਵਿਭਾਗ ਦੇ ਮੇਰਾ ਯੁਵਾ ਭਾਰਤ

0: ਵਾਲੇ ਰਾਸ਼ਟਰ ਨਿਰਮਾਣ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੋੜਨਾ ਹੈ। ਇਹ ਸੰਵਾਦ ਮੰਤਰਾਲੇ ਦੇ ਯੁਵਾ ਮਾਮਲਿਆਂ ਵਿਭਾਗ ਦੇ ਮੇਰਾ ਯੁਵਾ ਭਾਰਤ ਮਾਈ ਭਾਰਤ ਦੁਆਰਾ ਆਯੋਜਿਤ ਕੀਤਾ ਜਾਏਗਾ। ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੇਰਵੇ ਸਾਂਝੇ ਕਰਦੇ ਹੋਏ ਮਾਈ ਭਾਰਤ ਪੰਜਾਬ ਦੀ ਸਟੇਟ ਡਾਇਰੈਕਟਰ ਰਸ਼ਮੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਅਤੇ ਨੌਜਵਾਨ ਇਹਨਾਂ ਥਾਵਾਂ ਤੋਂ ਰਾਸ਼ਟਰੀ ਪੱਧਰੀ ਤੇ ਸਮਕਾਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਸੰਬੋਧਨ ਨੂੰ ਸੁਣਨਗੇ। ਇਸ ਤੋਂ ਬਾਅਦ ਨੌਜਵਾਨਾਂ ਨਾਲ ਸਥਾਨਕ ਪੱਧਰ ਤੇ ਗੱਲਬਾਤ ਅਤੇ ਹੋਰ ਗਤੀਵਿਧੀਆਂ ਵੀ ਹੋਣਗੀਆਂ। ਚੰਡੀਗੜ੍ਹ ਅਤੇ ਹਰਿਆਣਾ ਦੇ ਮੇਰਾ ਯੁਵਾ ਭਾਰਤ ਦੇ ਅਧਿਕਾਰੀਆਂ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ। ਸਥਾਨਕ ਖਿਡਾਰੀ ਅਤੇ ਜਨ ਪ੍ਰਤੀਨਿਧੀ ਵੀ ਹਿੱਸਾ ਲੈਣਗੇ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਵਿਚਾਰ, ਸੁਝਾਅ ਅਤੇ ਇੱਛਾਵਾਂ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ। ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ ਤੇ ਰਜਿਸਟਰ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਏਗਾ ਅਤੇ ਉਹਨਾਂ ਨੂੰ ਮਾਈ ਭਾਰਤ ਸੁਝਾਅ ਬਾਕਸ ਰਾਹੀਂ ਡਿਜੀਟਲ ਰੂਪ ਵਿੱਚ ਆਪਣੇ ਸੁਝਾਅ ਜਮ੍ਹਾਂ ਕਰਾਉਣ ਦਾ ਮੌਕਾ ਮਿਲੇਗਾ। ਭਾਗੀਦਾਰਾਂ ਵਿੱਚ ਵਿਕਸਿਤ ਭਾਰਤ ਜੰਗ ਲੀਡਰਸ ਡਾਇਲੋਗ 2027 ਕੁਝ ਦਾ ਵੀ ਪ੍ਰਚਾਰ ਕੀਤਾ ਜਾਏਗਾ। ਪੰਜਾਬ ਸਰਕਾਰ ਵੱਲੋਂ ਰੂਪਨਗਰ ਦੇ ਸਰਹਿੰਦ ਨਹਿਰ ਉੱਤੇ ਸਥਿਤ ਪੁਰਾਣੇ ਪੁਲ ਦੀ ਥਾਂ 'ਤੇ ਨਵੇਂ ਪੁਲ ਦੇ ਨਿਰਮਾਣ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਬੀਤੀ ਦੇਰ ਸ਼ਾਮ ਕੈਬਨਿਟ ਮੰਤਰੀ ਹਰਭਜਨ ਸਿੰਘ ਏਟੀਓ ਵੱਲੋਂ ਇਹ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲਗਭਗ 16.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ 111.24 ਮੀਟਰ ਹਾਈ ਲੈਵਲ ਸਟਰੀਟ ਬ੍ਰਿਜ ਰੂਪਨਗਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਆਵਾਜਾਈ ਨੂੰ ਸੁਚਾਰੂ ਬਣਾਏਗਾ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਇੱਕ ਸੈਂਡ ਲਏ @AIR RN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 100.1 MHz ਤੇ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਸੁਣ ਰਹੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਡਾਇਲ ਕਰਨਾ ਸਾਡੇ ਸਟੂਡੀਓ ਦਾ ਨੰਬਰ 0164-22-43-331, ਅਤੇ ਇਹ ਨੰਬਰ ਡਾਇਲ ਕਰਕੇ ਤੁਸੀਂ ਸਾਡੇ ਨਾਲ ਜੁੜ ਜਾਣਾ ਅਤੇ ਆਪਣੀ ਫਰਮਾਇਸ਼ ਦੱਸਣੀ ਹੈ ਤੁਸੀਂ, ਅਤੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਲਓ ਜੀ, ਡਾਇਲ ਨੰਬਰ ਜਿਹੜਾ ਕਰਨਾ ਉਹ ਫਿਰ ਦੱਸ ਦਿੰਦੀ ਹਾਂ ਜੀ, 0164-22-43-331। ਅਤੇ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਅਤੇ ਸਾਨੂੰ ਇੰਤਜ਼ਾਰ ਸਾਡੇ ਸਰੋਤਿਆਂ ਦਾ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: ਸਰੋਤਿਓ ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ, ਅਤੇ ਟੈਲੀਫੋਨ ਤੁਸੀਂ ਮਿਲਾਉਣਾ 064-22-4341 ਡਾਇਲ ਕਰਕੇ। ਅਤੇ ਲਓ ਜੀ ਫਿਰ ਮਿਲ ਚੁੱਕਿਆ ਇੱਕ ਹੋਰ ਸਰੋਤਿਆਂ ਦਾ ਫੋਨ ਸਾਡੇ ਕੋਲ ਪਹੁੰਚ ਚੁੱਕੇ ਨੇ ਉਹ ਟੈਲੀਫੋਨ ਜ਼ਰੀਏ, ਅਤੇ ਕਰਦੇ ਉਹਨਾਂ ਨਾਲ ਗੱਲ ਅਤੇ ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ।
2: ਹੈਲੋ ਭੈਣ ਜੀ, ਤੁਹਾਨੂੰ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਾਡੇ ਸਾਰਿਆਂ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਨਮਸਕਾਰ।
2: ਨਮਸਕਾਰ ਜੀ,
1: ਧੰਨਵਾਦ। ਹਾਂਜੀ, ਤੇ ਦੱਸੋ ਜੀ ਮਾਨਸਾ ਵਾਲੇ ਉਹ ਗੀਤ ਕਿਹੜਾ ਸੁਣੋਗੇ?
2: ਭੈਣ ਜੀ ਗੀਤ ਹੈ ਫਿਲਮ ਵਿਸ਼ਵਾਸ।
1: ਹਾਂਜੀ,
2: ਮੁਕੇਸ਼ ਜੀ ਦੀ ਆਵਾਜ਼ ਹੈ
1: ਜੀ।
2: ਚਾਂਦੀ ਕੀ ਦੀਵਾਰ ਨਾ ਤੋੜੀ, ਪਿਆਰ ਭਰਾ ਦਿਲ ਤੋੜ ਦਿਆ।
1: ਵਾਹ ਜੀ, ਕੀ ਬਾਤ ਹੈ। ਵੈਸੇ ਤੁਸੀਂ ਜਿਹੜੇ ਗੀਤਾਂ ਦੀ ਫਰਮਾਇਸ਼ ਕਰਦੇ ਹੋ ਨਾ, ਮੈਂ ਅਕਸਰ ਸੁਣਦੀ ਹੁੰਦੀ ਹਾਂ, ਤੁਸੀਂ ਸਾਰਾ ਸਾਰਾ ਗੀਤ ਤੁਹਾਨੂੰ ਆਉਂਦਾ ਹੁੰਦਾ, ਇਹ ਵੀ ਪਤਾ ਹੁੰਦਾ ਕੀ ਨੇ ਗਾਇਆ, ਕਿਹੜੇ ਸੰਦ ਹੈ, ਸਾਰੀ ਡਿਟੇਲ ਤੁਸੀਂ ਜਦੋਂ ਗੀਤ ਕਢਵਾਉਂਦੇ ਹੋ ਦੱਸ ਦਿੰਦੇ ਹੋ ਤੁਸੀਂ ਵੀ ਆਹ ਵਾਲਾ ਗੀਤ ਹੈ।
2: ਭੈਣ ਜੀ ਮੇਰੇ ਕੋਲ ਲਾਇਬ੍ਰੇਰੀ ਦੇ ਵਿੱਚ ਸਾਰਾ ਟੋਟਲ ਰਿਕਾਰਡ ਪਿਆ ਹੈਗਾ।
1: ਅੱਛਾ, ਫਿਰ ਵੀ ਆਕਾਸ਼ਵਾਣੀ ਬਠਿੰਡਾ ਨਾਲ ਤੁਸੀਂ ਜੁੜੇ ਹੋਏ ਹੋ ਹਨਾ, ਤੁਹਾਨੂੰ ਉੱਥੋਂ ਗੀਤ ਸੁਣਨਾ ਵਧੀਆ ਲੱਗਦਾ ਫਰਮਾਇਸ਼ ਕਰਕੇ?
2: ਬਿਲਕੁਲ ਜੀ, ਆਕਾਸ਼ਵਾਣੀ ਬਠਿੰਡਾ ਦਾ ਸਾਡਾ ਆਪਣਾ ਕੇਂਦਰ ਹੈਗਾ, ਸਾਡਾ ਇਹਦੇ ਨਾਲ ਮੋਹ ਹੈ, ਪਿਆਰ ਹੈ
1: ਜੀ।
2: ਸਾਰੇ ਸਰੋਤੇ ਬੜੇ ਪਿਆਰੇ ਨੇ, ਸਾਰੇ ਅਨਾਊਂਸਰ ਬਹੁਤ ਪਿਆਰੇ ਨੇ
1: ਜੀ। ਧੰਨਵਾਦ ਬਹੁਤ ਬਹੁਤ, ਤੁਹਾਡੇ ਲਈ ਗੀਤ ਆ ਰਿਹਾ, ਪਰ ਉਸ ਤੋਂ ਪਹਿਲਾਂ ਇੱਕ ਸੰਦੇਸ਼ ਸੁਣਾਂਗੇ ਕਾਲ ਕਰਨ ਦੇ ਲਈ। ਧੰਨਵਾਦ ਤੁਹਾਡਾ।
2: ਧੰਨਵਾਦ ਭੈਣ ਜੀ।
3: ਆਕਾਸ਼ਵਾਣੀ ਦੇ ਸੂਝਵਾਨ ਨੇ ਸਰੋਤਿਓ, ਮਿਤੀ 26 ਅਗਸਤ 2026, ਦਿਨ ਬੁੱਧਵਾਰ, ਸ਼ਾਮ 5:30 ਵਜੇ ਅੱਖਰ ਬੋਲਦੇ ਨੇ ਪ੍ਰੋਗਰਾਮ ਦੇ ਵਿੱਚ। ਦੋਸਤੋ ਸਾਡਾ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ।

ਵਾਚਕ ਸੁਖਜੀਤ ਕੌਰ ਸੁਖਨ ਤੇ ਬਲਜੀਤ ਸ਼ਰਮਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ ਸੁਖਨ। ਦੋਸਤੋ, ਬਹੁਤ ਹੀ ਪਿਆਰਾ ਵਿਸ਼ਾ ਏ, ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਸਮਾਂ ਦੁਬਾਰਾ ਨੋਟ ਕਰ ਲਓ, ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ, ਦਿਨ ਹੋਵੇਗਾ ਬੁੱਧਵਾਰ।

0: ਜੀ ਸਰੋਤਿਓ, 1:31 ਦਾ ਸਮਾਂ ਹੋ ਚੁੱਕਾ ਹੈ ਅਤੇ ਪ੍ਰੋਗਰਾਮ ਹੈ ਜੀ, ਟੈਲੀਫੋਨ ਮਿਲਾਓ ਜੀ, ਬਿਲਕੁਲ ਟੈਲੀਫੋਨ ਮਿਲਾਓ। ਅਤੇ ਟੈਲੀਫੋਨ ਮਿਲਾਉਣ ਲੱਗੇ ਇਹ ਜ਼ਰੂਰ ਧਿਆਨ ਰੱਖ ਲਿਆ ਕਰੋ ਕਿ ਤੁਹਾਨੂੰ ਫੋਨ ਕੀਤਿਆਂ ਹੋਇਆ 15-20 ਦਿਨ ਹੋ ਗਏ ਹੋਣ, ਫਿਰ ਤੁਸੀਂ ਕਾਲ ਮਿਲਾਈਓ। ਅਤੇ ਜਿਹੜੇ ਸਰੋਤੇ ਇਸ ਤੋਂ ਪਹਿਲਾਂ ਕਾਲ ਲਗਾਉਣਗੇ ਅਤੇ ਉਹਨਾਂ ਨੂੰ ਮੈਂ ਨਹੀਂ ਲਊਂਗੀ ਟੈਲੀਫੋਨ ਲਾਈਨ 'ਤੇ, ਕਿਉਂਕਿ ਉਹੀ ਰੋਜ਼ਾਨਾ ਉਹੀ ਸਰੋਤੇ ਸਾਡੇ ਨਾਲ ਜੁੜ ਰਹੇ ਨੇ। ਸੋ ਗੁਜ਼ਾਰਿਸ਼ ਹੈ ਕਿ ਜੇਕਰ ਤੁਹਾਨੂੰ 15-20 ਦਿਨ ਜਾਂ 20 ਦਿਨ ਹੋ ਗਏ ਨੇ, ਤੁਸੀਂ ਟੈਲੀਫੋਨ ਮਿਲਾਓ ਜੀ ਪ੍ਰੋਗਰਾਮ ਦੇ ਵਿੱਚ। ਕਾਲ ਨਹੀਂ ਲੱਗੀ ਤੁਹਾਡੀ ਤਾਂ ਲਾ ਸਕਦੇ ਹੋ ਤੁਸੀਂ, ਤਾਂ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇਗੀ। ਅਤੇ ਲਓ ਜੀ, ਫਿਰ ਅਗਲੇ ਸਰੋਤਾਂ ਨਾਲ ਵੀ ਗੱਲ ਕਰ ਲੈਂਦੇ ਹਾਂ ਅਤੇ ਲੈਂਦੇ ਹਾਂ ਉਹਨਾਂ ਨੂੰ ਟੈਲੀਫੋਨ ਲਾਈਨ 'ਤੇ। ਹੈਲੋ,
1: ਹੈਲੋ ਭਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਆਪਣਾ।
1: ਮੈਂ ਗੁਰਲੇਰ ਸਿੰਘ, ਪਿੰਡ ਬੰਗੀ ਨਿਹਾਲ ਸਿੰਘ ਦਾ ਮੈਂਬਰ ਬੋਲ ਰਿਹਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਸੀਮਾ ਜੀ, ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ ਤੁਹਾਡਾ ਵੀ ਕਾਲ ਕਰਨ ਦੇ ਲਈ। ਅਤੇ ਮੈਨੂੰ ਆਪਣੀ ਫਰਮਾਇਸ਼ ਦੱਸ ਦਿਓ।
1: ਅਮਰ ਅਕਬਰ ਫਿਲਮ ਦਾ ਗਾਣਾ ਉਹਦੀ ਸੁਣਾ ਦਿਓ ਮੈਨੂੰ।
0: ਕਿਹੜਾ ਗੀਤ ਸੁਣੋਗੇ ਉਸ ਫਿਲਮ ਚੋਂ?
1: ਪਰਦਾ ਹੈ ਪਰਦਾ।
0: ਪਰਦਾ ਹੈ ਪਰਦਾ, ਠੀਕ ਹੈ ਜੀ। ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਹੈ, ਅਮਿਤ ਕੁਮਾਰ ਜੀ ਹੁਣਾਂ ਦੀ ਆਵਾਜ਼ ਹੈ, ਅਤੇ ਹੋਰ ਬਹੁਤ ਸਾਰੇ ਸਾਡੇ ਗਾਇਕ ਇਹਨਾਂ ਨਾਲ ਰਲ ਕੇ ਇਹਨਾਂ ਨੇ ਗੀਤ ਗਾਇਆ। ਅਤੇ ਲਓ ਜੀ, ਫਿਰ ਕਾਲ ਕਰਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ, ਅਤੇ ਤੁਹਾਡੇ ਲਈ ਇਹ ਕਵਾਲੀ ਹੈ ਜਿਹੜੀ ਉਹ ਪੇਸ਼ ਕਰਦੇ ਹਾਂ।
1: ਬਹੁਤ ਬਹੁਤ ਧੰਨਵਾਦ ਜੀ।

ਆਕਾਸ਼ਵਾਣੀ ਐਫ਼ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

0: ਸ਼ਰੋਤਿਓ, ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਆਪਣੀ ਪਸੰਦ ਦਾ ਗੀਤ ਸੁਣੋ, ਉਹ ਵੀ ਹਿੰਦੀ ਫਿਲਮੀ, ਤਾਂ ਤੁਸੀਂ ਡਾਇਲ ਕਰ ਦਿਓ ਸਾਡੇ ਸਟੂਡੀਓ ਦਾ ਨੰਬਰ 0164-242-331, 0164-242-331 'ਤੇ ਸਮਾਂ ਤੁਹਾਨੂੰ ਦੱਸ ਦਈਏ 1:39 ਦਾ ਹੋ ਚੁੱਕਾ ਹੈ। ਅਤੇ ਲਓ ਜੀ, ਫਿਰ ਅਗਲੇ ਸਰੋਤਿਆਂ ਨਾਲ ਵੀ ਗੱਲ ਕਰਕੇ ਪੁੱਛਦੇ ਉਹਨਾਂ ਦੀ ਫਰਮਾਇਸ਼। ਹਲੋ,
1: ਹਾਂਜੀ, ਬਹਿਨ ਸੀਮਾ ਮੇਰਾ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਮੇਰਾ ਨਾਮ ਜੀ ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਾਵਾਲੀ ਤੋਂ ਬੋਲਦਾ ਸੀ ਜੀ ਮੈਂ। ਔਰ ਤੁਹਾਡੇ ਨਾਲ ਬਹੁਤ ਹੀ ਹਮਾਰੀ ਪੁਰਾਣੀ ਅਲਾਉਂਸਰਾਂ ਨਾਲ ਬਹੁਤ ਘੱਟ ਗੱਲਾਂ ਹੋ ਰਹੀ ਹੈ ਜੀ ਸਾਡੀ, ਔਰ ਫੋਨ ਵੀ ਘੱਟ ਮਿਲ ਰਹੇ ਹੈ ਜੀ, ਕਿਆ ਕਰੀਏ। ਅੱਜ ਬੜੀ ਖੁਸ਼ੀ ਹੋਈ ਹੈ, ਇਸ ਖੁਸ਼ੀ ਕੇ ਮੌਕੇ ਪਰ ਰਕਸ਼ਾ ਬੰਧਨ ਕੀ ਆਪਕੋ ਢੇਰ ਸਾਰੀ ਬਧਾਈ ਦੇਤਾ ਹੂੰ ਮੈਂ।
0: ਜੀ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਰਕਸ਼ਾ ਬੰਧਨ ਦੀਆਂ।
1: ਹਾਂਜੀ ਹਾਂਜੀ, ਔਰ ਰਕਸ਼ਾ ਬੰਧਨ ਪਰ ਹੀ ਹਮਾਰੇ ਬਹਿਨੋਂ ਕੋ ਯੇ ਗਾਣਾ ਸੁਣਾਈਏ ਆਪ, ਅਨਜਾਨਾ ਫਿਲਮ ਕਾ, ਲਤਾ ਜੀ ਕੀ ਆਵਾਜ਼ ਮੇਂ।
0: ਅੱਛਾ, ਠੀਕ ਹੈ ਜੀ, ਜੋ ਤੁਸੀਂ ਗੀਤ ਦੀ ਫਰਮਾਇਸ਼ ਕੀਤੀ ਹੈ ਤੁਹਾਡੇ ਲਈ ਉਹ ਪਲੇ ਕਰ ਰਹੇ ਹਾਂ, ਤੇ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ। ਕਾਲ ਕਰਨ ਦੇ ਲਈ ਧੰਨਵਾਦ।
1: ਓਕੇ ਜੀ, ਓਕੇ ਸੀਮਾ ਮੇਰਾ ਜੀ।

0: ਆਕਾਸ਼ਵਾਣੀ ਬਠਿੰਡਾ ਦੇ ਸੂਜਵਾਨ ਸਰੋਤਿਓ, ਹਰ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰਦੇ ਹੋ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਮਿਤੀ 25 ਅਗਸਤ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਸ਼੍ਰੀਮਦ ਭਗਵਤ ਗੀਤਾ ਦਾ ਅਗਲਾ ਅੰਕ, ਜਿਸ ਦੇ ਵਾਚਕ ਹੋਣਗੇ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 25 ਅਗਸਤ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।
1: ਅਗਲੇ ਸਰੋਤਾ ਨਾਲ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
2: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ ਤੇ ਪਿੰਡ ਸ਼ਹਿਰ ਦਾ ਨਾਮ ਵੀ ਦੱਸੋ।
2: ਮੰਦਰ ਸਿੰਘ ਚਹਿਲ ਜੀ
1: ਜੀ,
2: ਗੱਲਪੱਤੀ ਪਿੰਡ।
1: ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
2: ਬਹੁਤ ਧੰਨਵਾਦ ਜੀ।
1: ਹਾਂਜੀ, ਤੇ ਆਪਣੀ ਪਸੰਦ ਵੀ ਦੱਸ ਦਿਓ।
2: ਛੋਲੇ ਫਿਲਮ ਦਾ ਜੀ, ਜਬ ਅਸੀਂ ਤਾਂ ਰੁੱਸ ਜਾਤੀ ਹੈ।
1: ਠੀਕ ਹੈ ਜੀ, ਤੁਹਾਡੀ ਪਸੰਦ, ਤੁਹਾਡੀ ਫਰਮਾਇਸ਼ ਤੇ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਪਰ ਇੱਕ ਉਸ ਤੋਂ ਪਹਿਲਾਂ ਇੱਕ ਸੰਦੇਸ਼ ਸੁਣਾਂਗੇ। ਠੀਕ ਹੈ ਜੀ, ਇੰਤਜ਼ਾਰ ਕਰੋ ਥੋੜਾ ਜਿਹਾ ਤੇ ਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ। ਗੀਤ ਦੇਖਦੇ ਹਾਂ ਜੀ, ਜ਼ਿਆਦਾ ਵੱਡਾ ਤਾਂ ਨਹੀਂ ਸੁਣਾਇਆ ਜਾਊਗਾ। ਠੀਕ ਹੈ ਜੀ, ਓਕੇ ਜੀ।
0: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

जी श्रोतियों, समय 1:52 ताते प्रोग्राम टेलीफोन मिलाओ जी। टेलीफोन मिला रहे ने लगातार साडे श्रोते ते कई श्रोतियां नू इतराज़ हो रहा है क्योंकि देखो जी, दो असी श्रोतियां नाम पुछदे नाल असी टेलीफोन लाइन टेलीफोन नंबर भी लैंदे आ, तारीख भी लिखी हुंदी है, सारा कुछ लिखिया हुंदा है। ते उस दा मकसद ऑफर लैण दा यही हुंदा है कि असी 15 दिन दा उत्थे वकफा ਪਾ ਲਈਏ ਕਾਲ ਕਰਨ ਲੱਗੇ। ਅਤੇ ਫਿਰ ਜਦੋਂ ਸਾਨੂੰ ਹਿਦਾਇਤ ਆਉਂਦੀ ਹੈ ਕਿ ਹੈ ਨਾ, ਜਾਂ ਅਸੀਂ ਉਹ ਲਿਸਟ ਦੇਖਦੇ ਹਾਂ ਤਾਂ ਉਹਦੇ ਵਿੱਚ ਜਿਸ ਤਰ੍ਹਾਂ ਦਾ ਮੈਂਸ਼ਨ ਹੁੰਦਾ ਸਾਨੂੰ ਉਸੇ ਤਰੀਕੇ ਨਾਲ ਚੱਲਣਾ ਪੈਂਦਾ। ਸੋ ਸਰੋਤੇ, ਤੁਸੀਂ ਥੋੜ੍ਹਾ ਜਿਹਾ, ਜੇਕਰ ਤੁਹਾਨੂੰ 15-20 ਦਿਨ ਹੋ ਗਏ ਆ, ਤਾਂ ਤੁਸੀਂ ਕਾਲ ਜ਼ਰੂਰ ਮਿਲਾਓ ਆਕਾਸ਼ਵਾਣੀ FM ਬਠਿੰਡਾ 'ਤੇ, ਤੁਹਾਡੀ ਕਾਲ ਜ਼ਰੂਰ ਲਿੱਤੀ ਜਾਵੇਗੀ। ਇਹਦੇ 'ਚ ਗੁੱਸਾ ਕਰਨ ਦੀ ਕੋਈ ਗੱਲ ਨਹੀਂ, ਨਵੇਂ ਸਰੋਤਿਆਂ ਨੂੰ ਜਾਂ ਹੋਰ ਸਰੋਤਿਆਂ ਨੂੰ ਕਾਲ ਕਰਨ ਦਾ ਵੀ ਸਮਾਂ ਸਾਨੂੰ ਦੇਣਾ ਚਾਹੀਦਾ। ਜੇਕਰ ਅਸੀਂ ਇੱਕ ਦਿਨ ਕਾਲ ਨਾ

0: ਕਰਾਂਗੇ ਤਾਂ ਕੋਈ ਹੋਰ ਸਰੋਤਾ ਜਿਹੜਾ ਹੈਗਾ ਉਹ ਸਾਡੇ ਨਾਲ ਜੁੜੇਗਾ ਅਤੇ ਆਪਣੀ ਫਰਮਾਇਸ਼ ਸੁਣ ਪਾਏਗਾ। ਸੋ ਜੀ ਡਾਇਲ ਹੋਇਆ ਇੱਕ ਸਟੂਡੀਓ 'ਚ ਸਰੋਤਾ ਸਾਡੇ ਨਾਲ ਜੁੜੇ ਨੇ ਅਤੇ ਲਓ ਜੀ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਬੂਟਾ ਸਿੰਘ ਬੋਲ ਰਿਹਾ ਗਿੱਦੜਵਾਹਾ ਤੋਂ।
0: ਗਿੱਦੜਵਾਹਾ ਤੋਂ? ਤੇ
1: ਤੇ
0: ਗਿੱਦੜਵਾਹਾ ਤੋਂ ਬੋਲਦੇ ਹੋ, ਹੈ
1: ਬੂਟਾ ਸਿੰਘ?
0: ਠੀਕ ਹੈ ਜੀ, ਠੀਕ ਹੈ ਜੀ। ਤੇ ਕਿੰਨੇ ਦਿਨਾਂ ਤੋਂ
1: ਹਾਂਜੀ
0: ਕਾਲ ਲਗਾਈ
1: ਆਪਣੇ
0: ਤੁਸੀਂ?
1: ਹੈ
0: ਕਿੰਨੇ ਦਿਨਾਂ ਤੋਂ ਕਾਲ ਲਾਈ ਹੈ ਤੁਸੀਂ?
1: ਮਹੀਨੇ ਹੋ ਗਿਆ ਬਾਈ।
0: ਹਾਂ ਠੀਕ ਹੈ। ਅੱਛਾ, ਤੇ ਗੀਤ ਦੱਸੋ, ਗੀਤ ਕਿਹੜਾ ਸੁਣੋਗੇ?
1: ਹਾਂਜੀ, ਲਵ ਸਟੋਰੀ ਉਹਦਾ ਗਾਣਾ ਹੈਗਾ ਯਾਦ ਆ ਰਹੀ ਹੈ।
0: ਯਾਦ ਆ ਰਹੀ ਹੈ, ਅਮਿਤ ਕੁਮਾਰ ਹੋਣਾ ਦੀ ਆਵਾਜ਼ 'ਚ ਗੀਤ ਹੈ। ਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ, ਤੁਹਾਨੂੰ ਇਹ ਗੀਤ ਸੁਣਾ ਰਹੇ ਹਾਂ।
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।

ਤੇ ਸਰੋਤੇ ਇਸੇ ਗੀਤ ਦੇ ਨਾਲ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ ਵੇਲਾ ਹੁਣ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:59 ਤੇ 30 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਜੀ ਸਰੋਤਿਓ, ਇਹ ਗੀਤ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਅਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ। ਖਤ ਪਹੁੰਚਿਆ ਜੀ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਵਿਵਾਨ, ਵੀਰ ਸਿੰਘ ਲਾਡੀ ਅਤੇ ਲਖਵਿੰਦਰ ਸੰਧੂ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਬੇਬੀ, ਹਿਨਾਸ਼ਾ ਅਤੇ ਬੇਬੀ ਕੈਰਵੀ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਸ੍ਰੀ ਮੁਕਤਸਰ ਸਾਹਿਬ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵਿਤ ਸਿੰਘ ਠਾਕੁਰ, ਡਾਕਟਰ ਅਮਨਦੀਪ। ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਅਤੇ ਮੀਕਾ ਬਿਰਕ। ਕਰਨਵੀਰ ਹਾਊਸ, ਸ੍ਰੀ ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ ਦਮਨ ਅਤੇ ਅਭਿਜੋਤ। ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ ਕਾਠਪਾਲ ਅਤੇ ਚੌਧਰੀ ਪ੍ਰੇਮ ਸਿੰਘ। ਅਮਰਗੜ੍ਹ ਤਹਿਸੀਲ ਸਾਧੂਰ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐਸ ਮਾਨ। ਡੱਬ ਵਾਲੀ ਹਰਿਆਣਾ ਤੋਂ ਜੇ ਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ, ਅਨਿਲ, ਮੀਨੂ ਬਕੋਲੀਆ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਗਾਂਵ ਖੈਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਰਗੁਨ ਹਨੀਲੋਟ। ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਅੰਸ਼ੂ। ਪਿੰਡ ਪੱਖੀ ਖੁਰਦ, ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਅਤੇ ਗੁਰਲੀਨ ਅਤੇ ਇਹਨਾਂ ਦਾ ਸਾਰਾ ਪਰਿਵਾਰ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਪਿੰਡ ਕੋਟਸ਼ਮੀਰ ਨੇੜੇ ਠਾਕਰਾ ਵਾਲਾ ਡੇਰਾ, ਜਥੇਦਾਰ ਤੋਂ ਜਥੇਦਾਰ ਬਾਬਾ ਪਿਆਰਾ ਸਿੰਘ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਜਨਕ ਰਾਜ, ਸੁਖਦੀਪ ਸਿੰਘ ਗਿੱਲ, ਜਗਰੂਪ, ਮਾਨਿਕਾ, ਪੱਪੂ ਸ਼ਰਮਾ, ਗੁਰਤੇਜ ਸਿੰਘ ਬਠਿੰਡਾ ਤੋਂ, ਮੇਜਰ ਸਿੰਘ ਪੰਜੂ ਇਹਨਾਂ ਦੇ ਨਾਲ ਨੇ। ਆਲਮਪੁਰਾ ਬਸਤੀ ਬਠਿੰਡਾ ਤੋਂ ਵਿਸ਼ਨੂੰ ਜੋਗੀ ਮਸਤਾਨਾ, ਇਹਨਾਂ ਦੇ ਦੋਸਤ ਅਤੇ ਪਰਿਵਾਰ ਰਮਨ ਮਸਤਾਨਾ, ਵੇਦ ਪ੍ਰਕਾਸ਼ ਅਤੇ ਜੱਗਾ ਇਹਨਾਂ ਦੇ ਨਾਲ ਨੇ। ਜ਼ਿਲ੍ਹਾ ਲੁਧਿਆਣਾ, ਪੁਰਾਣੀ ਮੰਡੀ, ਮੱਲਾਪੁਰ, ਦਾਖਾ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ। ਮੱਲਾਪੁਰ ਮੰਡੀ ਦਾਖਾ ਤੋਂ ਹੀ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ, ਦੀਪਕ ਜੈਨ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ, ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ ਅਤੇ ਮਹਾਵੀਰ ਸੰਧੂ। ਕਨੇਰਾ ਮੋਹਾਲਾ, ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ, ਮਹਿੰਦਰ ਤਿਵਾੜੀ, ਪਿੰਡ ਗੰਗਾ, ਤਹਿਸੀਲ, ਜ਼ਿਲ੍ਹਾ ਨਥਾਣਾ, ਬਠਿੰਡਾ ਤੋਂ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਬੇਬੀ, ਹਿਨਾਸ਼ਾ ਅਤੇ ਬੇਬੀ ਕੈਰਵੀ। ਵਟਸਐਪ ਰਾਹੀਂ, ਮਾਫ਼ ਕਰਨਾ, ਖੱਤ ਰਾਹੀਂ ਸਾਡੇ ਕੋਲ ਹੋਰ ਸਰੋਤੇ ਵੀ ਜੁੜੇ ਨੇ। ਮੱਖੂ ਫਿਰੋਜ਼ਪੁਰ ਤੋਂ ਬੀਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਦੇ ਮਨੀਸ਼ ਬਜਾਜ। ਨੇੜੇ ਧਰਮਸ਼ਾਲਾ, ਪਿੰਡ ਕੋਟਲੀ ਅਬਰੂ, ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾਰਾਮ ਕੇਸੀ, ਸੁੱਖਾ ਸਿੰਘ ਸਰਪੰਚ, ਕੋਠੇ ਢਾਬ ਵਾਲੇ, ਦੇਬੀ ਕੋਟਲੀ, ਕਿੰਦਾ ਕੁੰਡਾ, ਨੀਲਾ ਸਿੰਘ।

ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸਾਡੇ ਜਿਨ੍ਹਾਂ ਸਰੋਤਿਆਂ ਨੇ ਆਏ ਮਹਿਮਾਨ ਨਾਲ ਕੋਈ ਗੱਲ ਸਾਂਝੀ ਕਰਨੀ ਹੋਵੇ ਤਾਂ ਉਹ ਸਾਡੇ ਸਟੂਡੀਓ ਦੇ ਫੋਨ ਨੰਬਰ 0164-2440-331 ਤੇ ਸੰਪਰਕ ਕਰ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਇਹਨਾਂ ਦਾ ਪੋਤਰਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਇਹਨਾਂ ਦਾ ਸਾਰਾ ਪਰਿਵਾਰ ਅਤੇ ਇਹਨਾਂ ਦੇ ਦੋਸਤ ਕੁਲਵੰਤ ਗਿੱਲ, ਦਰਸ਼ਨ ਬੱਸ ਵਾਲੇ ਕੈਲੇ ਵਾਂਦਰ ਤੋਂ ਅਤੇ ਪਿਆਰਾ ਸਿੰਘ। ਮਾਤਾ ਜੀਵੀ ਨਗਰ ਬਠਿੰਡਾ ਤੋਂ ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਜੀਤ ਕੌਰ ਸਿੱਧੂ, ਨਿਰਗੁਣ ਸਿੰਘ ਸਿੱਧੂ, ਮੀਤਾ ਨਿੰਮੀ ਅਤੇ ਜੋਤਾ, ਸਿਵਿਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿੱਲਪੱਤੀ ਬਠਿੰਡਾ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ, ਵੰਸ਼ਮੀਤ ਕੌਰ ਅਤੇ ਮੀਤਾ ਸਿੱਧੂ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ ਬੋਰਡ, ਨਿਖਿਲ ਕਾਂਗੜਾ, ਤਨਵੀ ਬੋਰਡ ਅਤੇ ਅੰਕਿਤ ਕਾਂਗੜਾ, ਜਗਦੀਸ਼ ਰਾਏ ਗਰਗ, ਅੰਜਰਾ ਨਾਲੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ, ਇਹ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਸਟੈਂਡ ਮਾਨਸਾ ਤੋਂ ਸਾਡੇ ਕੋਲ ਮੈਸੇਜ ਭੇਜ ਰਹੇ ਨੇ। ਰਮੇਸ਼ ਚਾਵਲਾ ਪਿੰਡ ਅਤੇ ਡਾਕਾ ਨਕੋਈਆ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ ਜੈਸ਼ਰੀ, ਸੰਤੋਸ਼ ਚਾਵਲਾ, ਹੇਮਤ ਦੀਪਕ, ਰਮੇਸ਼ ਚਾਵਲਾ, ਰਾਈਜ਼ਲ ਹੇਜ਼ਲ, ਵਿਹਾਨ ਚਾਵਲਾ, ਰਿਜੂ ਬੱਬੂ, ਵਿਹੂ ਚਾਵਲਾ ਅਤੇ ਇਹਨਾਂ ਦਾ ਸਾਰਾ ਪਰਿਵਾਰ। ਜਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਰਾਮਾ ਮੰਡੀ ਤੋਂ, ਇਹਨਾਂ ਦੇ ਪੋਤਰੇ ਤਨਵੀਰ, ਗੁਰਵੀਰ, ਮਨਵੀਰ ਅਤੇ ਜਸਨੂਰ। ਮੱਖਣ ਸਿੰਘ ਭੋਗਲ ਪਿੰਡ ਸਾਮਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ, ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸ਼ਵੀਰ ਜੱਸਲ। ਸਵਰਨ ਸਿੰਘ ਪਿੰਡ ਦੌਲੇਵਾਲਾ ਜ਼ਿਲ੍ਹਾ ਮੋਗਾ ਤੋਂ ਵਟਸਐਪ ਰਾਹੀਂ, ਅਭਿਜੀਤ ਸਿੰਘ, ਅਭਿਜੋਤ ਸਿੰਘ, ਭੁਪਿੰਦਰ ਸਿੰਘ, ਬੇਅੰਤ ਕੌਰ ਪਿੰਡ ਗੁਰੂਸਰ ਜੋਧਾ ਮਲੋਟ ਤੋਂ, ਪਿੰਡ ਬੁਰਜ ਸਿੱਧਵਾ ਨਜ਼ਦੀਕ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜਗੀਰ ਸਿੰਘ ਭੁੱਲਰ ਡੱਬਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਗਿੱਲ, ਅਮਨਦੀਪ ਗੈਵੀ ਗਿੱਲ ਅਤੇ ਇਹਨਾਂ ਦੇ ਆਂਢੀ ਗੁਆਂਢੀ। ਜੀ ਡਾਕਖਾਨਾ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਪਿੰਡ ਜਗ੍ਹਾ ਰਾਮ ਤੀਰਥ ਤੋਂ ਲਾਭ ਸਿੰਘ, ਰਤਨ ਖੁਸ਼ਦੀਪ ਸਿੰਘ, ਰਤਨ ਭੋਲਾ ਸਿੰਘ ਬੇਦੀ। ਰਾਮਾ ਮੰਡੀ ਤੋਂ ਜਗਤਾਰ ਸਿੰਘ ਪੁਰਬਾ, ਹਰਜੋਤ ਸਿੰਘ ਪੁਰਬਾ, ਗਿਆਨ ਵਾਲੇ ਅਤੇ ਰਸਪ੍ਰੀਤ ਸਿੱਧੂ ਅਤੇ ਕਮਾਲੂ। ਜੀ ਸਤੀਸ਼ ਅਨੇਜਾ, ਵਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ, ਮਾਸਟਰ ਡੇਵਿਸ, ਇਹ ਸਾਰੇ ਚੰਡੀਗੜ੍ਹ ਤੋਂ ਮਿਲ ਕੇ ਸਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ। ਮੁਹੰਮਦ ਸਈਦ ਅਬਾਸੀ, ਨਿਹਿਤ ਪਰਵੀਨ ਅਬਾਸੀ, ਸ਼ਾਹਨਵਾਜ਼ ਅਬਾਸੀ, ਸਰਫਰਾਜ਼ ਅਬਾਸੀ, ਫਰਦੀਨ ਅਬਾਸੀ, ਸੁਹਾਨ ਅਰਜ਼ਾਨ ਅਬਾਨ ਅਤੇ ਇਹਨਾਂ ਦਾ ਸਾਰਾ ਪਰਿਵਾਰ ਹੈ, ਉੱਪਰਕੋਟ ਮੁਹੱਲਾ ਚੌਖੁੰਟੀ ਬੁਲੰਦਸ਼ਹਿਰ ਤੋਂ। ਅਤੇ ਲਓ ਜੀ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਤੁਹਾਨੂੰ 76 ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿੰਦੇ ਹਾਂ। ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼।
1: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
2: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
3: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
2: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
4: ਟੋਲ ਫ੍ਰੀ ਨੰਬਰ 1800 420 2233।

ਸਰੋਤੇ, ਮਾਫ਼ੀ ਚਾਹੁੰਦੇ ਹਾਂ ਕਿ ਤੁਹਾਨੂੰ ਇਹ ਗੀਤ ਪੂਰਾ ਨਹੀਂ ਸੁਣਾ ਸਕੇ, ਪਰ ਸਮਾਂ ਕਿਉਂਕਿ ਸਾਡੇ ਕੋਲ ਨਹੀਂ ਬਚਿਆ ਅਤੇ ਹੁਣ ਮੈਨੂੰ ਪ੍ਰੋਗਰਾਮ ਸੁਰੀਲੀ ਦੁਪਹਿਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ 2:59 ਤੇ 45 ਸਕਿੰਟ ਦਾ ਸਮਾਂ ਹੋ ਚੁੱਕਾ ਹੈ ਤੇ ਨੂੰ ਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਆਜ ਕੇ ਮਹਿਮਾਨ ਦਾ ਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ
1: आप सुन रहे हैं विविध भारती राष्ट्रीय सेवा देश की सुरीली धड़कन कार्यक्रम सखी सहेली बस कुछ ही पलों में।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 106.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ ਸ਼ਾਮ ਦੇ 5 ਵਜ ਚੁੱਕੇ ਨੇ ਤੇ ਹੁਣ ਵੇਲੇ ਪ੍ਰੋਗਰਾਮ ਕਿਸਾਨ ਵਾਣੀ ਦਾ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਕੁਲਦੀਪ ਕੌਰ।

0: प्रधानमंत्री फसल बीमा।
1: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
2: योजना से हर साल जुड़ रहे हैं 5 करोड़ से ज्यादा किसान। अब आपकी है बारी।
1: नजदीकी कृषि कार्यालय, सहकारी समिति, बैंक शाखा, अधिकृत बीमा कंपनी या जन सेवा केंद्र में स्वेच्छा से करा सकते हैं पंजीकरण।
2: फसल बीमा पोर्टल या फसल बीमा ऐप द्वारा भी कराया जा सकता है पंजीकरण।
1: प्रधानमंत्री फसल बीमा योजना, आपकी फसलों का संपूर्ण सुरक्षा कवच। कृषि एवं किसान कल्याण मंत्रालय, भारत।
3: किसान वीरां ते भैणां दा स्वागत है प्रोग्राम किसान वाणी विच। अज दे प्रोग्राम किसान वाणी विच अपना गलबात दा विषय है, नरमे दी फसल नूं बीमारियां तों किवें बचाया जा सकता है। इस लई साडे स्टूडियो दे विच पहुंचे ने डॉक्टर रणवीर सिंह, सहायक प्रोफेसर पौध सुरक्षा KVK मानसा तों। डॉक्टर साहब, असीं तुहाडे ऑल इंडिया रेडियो बठिंडा दे पहुंचण दा बहुत बहुत स्वागत करदे हां।
4: धन्यवाद मैडम।
3: डॉक्टर साहब, तुसीं अज जिहड़ा अपना विशा नरमे दी फसल नूं बीमारियां तों किवें बचाया जा सकदा, उस दे बारे विच कुछ दसो जी। शुरुआत आपां किवें कर सकदे हां, किहड़ी किहड़ियां बीमारियां तों आपां नूं ज्यादा इस नरमे नूं खतरा रहिंदा, बीमारियां किहो जिहियां आ जा सकदियां ने, उहदे बारे थोड़ा पहलां दसदे होए आपां अगे प्रोग्राम नूं वधाउंदे हां। ते इत्थे किसान वीरो, असीं तुहानूं दस दिंदे हां अज दे प्रोग्राम विच तुसीं साडे नाल जुड़ सकदे हो डायल करके 2240-331। इहदे अगे तुसीं बठिंडा दा कोड 0164 लगा के 2240-331 डायल करना तां डॉक्टर साहब तों नरमे दी फसल दी बीमारियां बारे पुछ सकदे हो।
4: हांजी
3: हांजी डॉक्टर साहब,
4: सब तों पहलां मैं इस प्रोग्राम नूं सुन रहे सारे किसान वीरां नूं मेरे वल्लों सत श्री अकाल जी आइआं नूं। ते आपां जदों फसली विभिन्नता की गल करते हैं, क्रोप डाइवर्सीफिकेशन की गल करते हैं, धरती हेठला पानी बचाउण की गल करते हैं, तो कणक झोने विच जिहड़ी तो बिना साडे कोल जिहड़ी फसल सामने आती है जिहड़ा किसान वीरां नूं फायदा कर सकती है वह है नरमा। तो अपना जिहड़ा मालवा रीजन है वह जाना ही जांदा है नरमे दे बैल्ट तों, कोटन बैल्ट तों। तो नरमे की कास्त नूं बचाउणा, नरमे की कास्त नूं करना हरेक जिहड़ा अपना मालवा रीजन है ਉਹਦੀ ਜ਼ਿੰਮੇਵਾਰੀ ਹੈ। ਕਿਸਾਨ ਵੀਰੋ, ਇਸ ਟਾਈਮ ਦੀ ਗੱਲ ਕਰੀਏ, ਨਰਮਾ ਠੀਕ ਕੰਡੀਸ਼ਨ ਵਿੱਚ ਹੈ। ਮੈਂ ਕੱਲ੍ਹ ਵੀ ਖੇਤਾਂ ਵਿੱਚ ਜਾ ਕੇ ਆਇਆ ਸੀ, ਠੀਕ ਖੜਾ ਹੈ। ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਬਾਰਿਸ਼ਾਂ ਬਹੁਤ ਘੱਟ ਹੋਈਆਂ ਨੇ, ਜਿੱਥੇ ਹੋਈਆਂ ਨੇ ਉਹ ਵੀ ਬਹੁਤ ਘੱਟ ਨੇ, ਅਤੇ ਔੜ ਦੀ ਸਮੱਸਿਆ ਵੀ ਬਣੀ ਹੋਈ ਹੈ। ਅਤੇ ਇਸ ਟਾਈਮ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਵੀ ਆਪਾਂ ਸਮੇਂ ਸਿਰ ਉਹਨਾਂ ਗੱਲਾਂ ਨੂੰ ਧਿਆਨ 'ਚ ਰੱਖੀਏ, ਉਪਰਾਲੇ ਕਰੀਏ, ਅਤੇ ਆਪਾਂ ਜਿਹੜੀ ਨਰਮੇ ਦੀ ਫਸਲ ਹੈ ਉਹ ਤੋਂ ਆਪਾਂ ਵਧੀਆ ਜਿਹੜਾ ਮੁਨਾਫਾ ਹੈ ਲੈ ਸਕਦੇ ਹਾਂ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੱਤਾ ਮਰੋੜ ਬਿਮਾਰੀ ਦੀ ਨਰਮੇ ਵਿੱਚ, ਜਿਹਨੂੰ ਆਪਾਂ ਲੀਫ ਕਰਲ ਵੀ ਕਹਿੰਦੇ ਹਾਂ, ਸਾਰੇ ਕਿਸਾਨ ਜਾਣੂ ਹੋ। ਇਸ ਦੀ ਮੈਂ ਗੱਲ ਕਿਉਂ ਕਹੀ ਸਭ ਤੋਂ ਪਹਿਲਾਂ, ਕਿਉਂਕਿ ਦੇਖੋ ਮੈਂ ਜਿਵੇਂ ਦੱਸਿਆ ਨਰਮੇ ਵਿੱਚ ਔੜ ਦੀ ਸਮੱਸਿਆ ਜੀ ਬਣੀ ਹੋਈ ਹੈ, ਹਿਊਮਸ ਹੈ, ਅਤੇ ਨਰਮ ਹੈ ਉਹਦੇ ਵਿੱਚ ਚਿੱਟਾ ਮੱਛਰ ਹੈ ਉਹਦਾ ਕਾਫੀ ਜਿਹੜਾ ਹੁਣ ਆਪਾਂ ਨੂੰ ਦੇਖਣ 'ਚ ਆ ਰਿਹਾ। ਅਤੇ ਜਿਹੜੀ ਪੱਤਾ ਮਰੋੜ ਬਿਮਾਰੀ ਹੈ ਉਹ ਚਿੱਟੇ ਮੱਛਰ ਕਰਕੇ ਹੈ, ਜਿਵੇਂ ਡੇਂਗੂ ਆਪਾਂ ਜਾਣਦੇ ਹਾਂ ਡੇਂਗੂ ਮੱਛਰ ਫੈਲਾਉਂਦਾ ਹੈ, ਉਸੇ ਤਰ੍ਹਾਂ ਜਿਹੜਾ ਨਰਮੇ ਵਿੱਚ ਚਿੱਟਾ ਮੱਛਰ ਹੈ ਆ ਇਸ ਬਿਮਾਰੀ ਨੂੰ ਫੈਲਾਉਂਦਾ ਹੈ। ਜੇ ਤੁਹਾਡੇ ਨਰਮੇ ਵਿੱਚ ਚਿੱਟਾ ਮੱਛਰ ਜ਼ਿਆਦਾ ਹੈ, ਚਿੱਟੇ ਮੱਛਰ ਦਾ ਜਿਹੜਾ ਹਮਲਾ ਜ਼ਿਆਦਾ ਹੈ, ਤਾਂ ਹੋ ਸਕਦਾ ਉੱਥੇ ਬਿਮਾਰੀ ਆ ਜਾਵੇ ਅਤੇ ਆਉਣ ਤੋਂ ਬਾਅਦ ਵੀ ਬਹੁਤ ਜ਼ਿਆਦਾ ਫੈਲ ਜਾਵੇ। ਅਤੇ ਇਸ ਕਰਕੇ ਪੱਤਾ ਮਰੋੜ ਬਿਮਾਰੀ ਹੈ ਉਹਦਾ ਆਪਾਂ ਨਰਮੇ ਵਿੱਚ ਸਰਵੇਖਣ ਕਰਦੇ ਰਹਿਣਾ, ਉਹਨੂੰ ਉਹ ਤੋਂ ਬਚਾਉਣ ਦੇ ਉਪਰਾਲੇ ਕਰਨੇ।
3: ਪਰ ਸਰ, ਜਿੰਨਾ ਕੁ ਆਪਾਂ ਖੇਤਾਂ ਦੇ ਵਿੱਚ ਵਿਚਰਦੇ ਹਾਂ, ਪਹੁੰਚ ਕਰਦੇ ਹਾਂ, ਤਾਂ ਵੈਸੇ ਚਿੱਟੀ ਮੱਖੀ ਦਾ ਹਜੇ ਹਮਲੇ ਤੋਂ ਆਪਣੇ ਇਹ ਬਾਰਿਸ਼ਾਂ ਦੇ ਕਾਰਨ ਮਾਹੌਲ ਠੀਕ ਰਿਹਾ।
4: ਹਾਂਜੀ, ਕਿਉਂਕਿ ਜਦੋਂ ਬਾਰਿਸ਼ਾਂ ਆਉਂਦੀ ਹੈ ਖਾਸ ਕਰਕੇ ਬੁਛਾਰ ਨਾਲ, ਉਦੋਂ ਉਹਦੇ ਨਾਲ ਚਿੱਟਾ ਮੱਛਰ ਕਾਫੀ ਜ਼ਿਆਦਾ ਕੰਟਰੋਲ ਹੋ ਜਾਂਦਾ। ਪਰ ਇਸ ਟਾਈਮ ਬਾਰਿਸ਼ਾਂ ਵੀ ਨਹੀਂ ਆ ਤੇ ਇੱਕ ਗਰਮੈਸ਼ ਵੀ ਹੈ, ਉਸ ਕਰਕੇ ਚਿੱਟਾ ਮੱਛਰ ਵੱਧ ਰਿਹਾ।
3: ਹਾਂਜੀ, ਆਉਣ ਵਾਲੇ ਇੱਕ ਹਫ਼ਤੇ ਲਈ ਜਿਵੇਂ ਹੈ ਕਿ ਬਾਰਿਸ਼ ਦਾ ਕੋਈ ਸੰਭਾਵਨਾ ਨਹੀਂ ਹੈ।
4: ਹਾਂਜੀ
3: ਜੀ ਜੀ।
4: ਤੇ ਪੱਤਾ ਮਰੋੜ ਬਿਮਾਰੀ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਇਹਦੇ ਲੱਛਣ ਕੀ ਹੁੰਦੇ ਨੇ? ਜਦੋਂ ਆਪਾਂ ਬਿਮਾਰ ਬੂਟਾ ਜਿਹਨੂੰ ਬਿਮਾਰੀ ਹੈ ਉਹਨੂੰ ਦੂਰੋਂ ਦੇਖਦੇ ਹਾਂ, ਆਪਾਂ ਦੇਖਦੇ ਹਾਂ ਵੀ ਉਹਦੇ ਇੱਕ ਪੱਤੇ ਥੋੜੇ ਛੋਟੇ ਹੁੰਦੇ ਹੈ ਤੇ ਉਹਨਾਂ ਦੀ ਕੰਨੀਆਂ ਮੁੜ ਕੇ ਕੋਲੀਆਂ ਕਟੋਰੇ ਬਣ ਜਾਂਦੇ ਹੈ ਦੂਰੋਂ ਜਦੋਂ ਦੇਖਦੇ ਹਾਂ।
3: ਜੀ,
4: ਜਦੋਂ ਪੱਤਿਆਂ ਨੂੰ ਨੇੜੋਂ

0: ਦੇਖਦੇ ਹਾਂ ਪੱਤੇ ਨੂੰ ਉਲਟਾ ਕਰਕੇ ਦੇਖਦੇ ਹਾਂ, ਜਿਹੜੇ ਆਮ ਬੂਟੇ ਹੁੰਦੇ ਨੇ ਉਹਨਾਂ ਤੋਂ ਕੰਪੈਰੀਜ਼ਨ ਕਰੀਏ, ਜਿਹੜੀ ਪੱਤਾ ਮਰੋੜ ਵਾਲੀ ਬਿਮਾਰੀ ਵਾਲੇ ਜਿਹੜੇ ਪੱਤੇ ਹੁੰਦੇ ਉਹਨਾਂ ਦੀ ਨਾੜੀਆਂ ਵੱਡੀਆਂ ਹੋ ਜਾਂਦੀਆਂ ਨੇ, ਅਤੇ ਸਭ ਤੋਂ ਵੱਡਾ ਜਿਹੜਾ ਲੱਛਣ ਹੁੰਦਾ ਹੈ ਨਾੜੀਆਂ ਦੇ ਉੱਤੇ ਛੋਟੇ ਛੋਟੇ ਪੱਤੇ ਵੀ ਬਣ ਜਾਂਦੇ ਨੇ, ਅਤੇ ਇਹ ਜੇ ਬੂਟੇ ਹੁੰਦੇ ਨੇ ਇਹ ਬੁੱਝੇ ਜੇ ਬਣੇਰੇ ਜਾਂਦੇ ਨੇ, ਨਾ ਤਾਂ ਇਹਨਾਂ 'ਤੇ ਜ਼ਿਆਦਾ ਟਿੰਡੇ ਲੱਗਦੇ ਨੇ, ਟਿੰਡੇ ਲੱਗਦੇ ਉਹਨਾਂ ਦਾ ਵਿਕਾਸ ਨਹੀਂ ਹੁੰਦਾ, ਬੂਟੇ ਦਾ ਵਿਕਾਸ ਜਿਹੜਾ ਰੁਕ ਜਾਂਦਾ। ਅਤੇ ਇਸ ਕਰਕੇ ਜੇ ਆਪਾਂ ਇਸ ਬਿਮਾਰੀ ਤੋਂ ਨਿਜਾਤ ਪਾਣੀ ਹੈ, ਆਪਾਂ ਨੂੰ ਚਿੱਟਾ ਜਿਹੜਾ ਮੱਛਰ ਹੈ ਨਰਮੇ ਵਿੱਚ ਉਹਦਾ ਉਹਨੂੰ ਜਿਹੜਾ ਕੰਟਰੋਲ 'ਚ ਰੱਖਣਾ ਹੈ। ਅਤੇ ਇਸ ਕਰਕੇ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਹੈ ਵੀ ਜਿਹੜਾ ਨਰਮ ਹੈ ਉਹਦੇ ਵਿੱਚ ਜਿਹੜੀ ਬਿਮਾਰੀ ਨਾ ਆਵੇ?
1: ਹਾਂਜੀ, ਜਿਵੇਂ ਤੁਸੀਂ ਹੁਣ ਪਹਿਲਾਂ ਤਾਂ ਪੱਤਾ ਮਰੋੜ ਬਿਮਾਰੀ ਦੀ ਗੱਲ ਕਰ ਲਈ, ਇਸ ਤੋਂ ਬਾਅਦ ਵਿੱਚ ਆਪਾਂ ਜਿੰਨਾ ਕੁ ਧਿਆਨ ਵਿੱਚ ਹੈ ਨਰਮੇ ਵਿੱਚ ਪੱਤਿਆਂ ਤੇ ਕੁਝ ਧੱਬਿਆਂ ਦੀ ਬਿਮਾਰੀ ਦਾ ਜ਼ਿਕਰ ਕੀਤਾ ਹੈ।
0: ਮੈਡਮ, ਇਹਦਾ ਆਪਾਂ ਜਿਵੇਂ ਪਹਿਲਾਂ ਰੋਕਥਾਮ ਬਾਰੇ ਗੱਲ ਕਰ ਲਈ, ਇੱਕ ਇੱਕ ਬਿਮਾਰੀ ਕਰ ਲਾਂਗੇ ਨਾ?
1: ਜੀ ਜੀ ਬਿਲਕੁਲ।
0: ਤੇ ਦੇਖੋ, ਪਹਿਲਾਂ ਤਾਂ ਆਪਾਂ ਚਿੱਟੇ ਮੱਛਰ ਵਾਸਤੇ ਕੰਟਰੋਲ ਕਰਨਾ ਹੈ। ਇੱਕ ਤਾਂ ਦੇਖੋ ਆਹ ਜਿਹੜਾ ਬਿਮਾਰੀ ਹੁੰਦੀ ਹੈ ਨਦੀਨਾਂ ਰਾਹੀਂ ਆਉਂਦੀ ਹੈ, ਜਿਵੇਂ ਪੀਲੀ ਬੂਟੀ ਹੋ ਗਈ, ਕੰਘੀ ਬੂਟੀ ਹੋ ਗਈ। ਇਸ ਕਰਕੇ ਆਪਣੇ ਜਿਹੜੇ ਖੇਤ ਨੇ ਉਹਨਾਂ ਦੇ ਆਲੇ ਦੁਆਲੇ ਆਪਾਂ ਇਹ ਜਿਹੜੇ ਨਦੀ ਨੇ ਇਹ ਨਹੀਂ ਹੋਣ ਦੇਣੇ। ਦੂਜਾ, ਆਪਾਂ ਜਿਹੜੇ ਨਰਮ ਹੈ ਇਹਨੂੰ ਖਾਦ ਖੁਰਾਕ ਚੰਗੀ ਪਾ ਕੇ ਰੱਖਣੀ ਹੈ, ਲੋੜ ਤੋਂ ਵੱਧ ਯੂਰੀਆ ਦੀ ਵਰਤੋਂ ਨਹੀਂ ਕਰਨੀ, ਕਿਉਂਕਿ ਜਦੋਂ ਆਪਾਂ ਯੂਰੀਆ ਦੀ ਵਰਤੋਂ ਲੋੜ ਤੋਂ ਵੱਧ ਕਰਦੇ ਹਾਂ ਉਦੋਂ ਜਿਹੜਾ ਬੂਟਾ ਉਹਦੇ ਵਿੱਚ ਕੱਚਾਪਨ ਆਉਂਦਾ ਅਤੇ ਉਹਦੇ ਉੱਤੇ ਕੀੜੇ ਮਕੌੜਿਆਂ ਦਾ ਹਮਲਾ ਜ਼ਿਆਦਾ ਹੁੰਦਾ, ਚਿੱਟਾ ਮੱਛਰ ਵੱਧਦਾ। ਅਤੇ ਤੀਜਾ, ਆਪਾਂ ਆਮ ਦੇਖ ਰਹੇ ਹਾਂ ਵੀ ਨਦੀਨ ਖੜੇ ਨੇ, ਜਦੋਂ ਨਦੀਨ ਹੁੰਦੇ ਨੇ ਉਦੋਂ ਵੀ ਕੀੜੇ ਮਕੌੜੇ ਚਿੱਟਾ ਮੱਛਰ ਵੱਧਦਾ। ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਖੇਤ ਆ ਉਹਦੇ ਨਦੀਨ ਵੀ ਜਿਹੜਾ ਕੱਢ ਕੇ ਰੱਖਣ। ਫਿਰ ਆਖਿਰ ਤੋਂ ਚਿੱਟਾ ਮੱਛਰ ਕੰਟਰੋਲ ਕਿਵੇਂ ਕਰਨਾ? ਉਹਦੇ ਵਾਸਤੇ ਆਪਾਂ ਕਦੀ ਵੀ ਨਹੀਂ ਕਹਿੰਦੇ ਵੀ ਆਪਾਂ ਜਾਓ ਤੁਸੀਂ ਤੇ ਸਪਰੇ ਕਰ ਦਿਓ। ਆਪਾਂ ਕਹਿੰਦੇ ਹਾਂ ਪਹਿਲਾਂ ਦੇਖਣਾ ਹੈ ਵੀ ਤੁਹਾਡੇ ਖੇਤ ਵਿੱਚ ਚਿੱਟਾ ਮੱਛਰ ਹੈ ਕਿ ਨਹੀਂ, ਹੈ ਤਾਂ ਉਹਦਾ ਕਿੰਨਾ ਕੁ ਲੈਵਲ ਹੈ, ਨੁਕਸਾਨਦੇਹ ਹੈ ਕਿ ਨਹੀਂ। ਅਤੇ ਇਸ ਕਰਕੇ ਆਪਾਂ ਕੀ ਕਰਨਾ, ਇੱਕ ਕਿੱਲੇ ਵਿੱਚ 10 ਬੂਟਿਆਂ ਉੱਤੇ 3-3 ਪੱਤਿਆਂ ਉੱਤੇ ਚਿੱਟਾ ਮੱਛਰ ਦੀ ਗਿਣਤੀ ਕਰ ਲਓ, ਉਹਨੂੰ ਉਲਟ ਕੇ ਫਿਰ ਉਹਦੀ ਔਸਤ ਕੱਢ ਲਓ। ਜੇ ਪ੍ਰਤੀ ਪੱਤਾ ਔਸਤ ਹੈ ਜਿਹੜੀ 6 ਪੱਤੇ ਪ੍ਰਤੀ ਪੱਤੇ ਤੋਂ ਵੱਧ ਆ ਰਹੀ ਹੈ ਤਾਂ ਹੀ ਉਹਦੇ ਵਾਸਤੇ ਸਪਰੇ ਕਰਨ ਦੀ ਲੋੜ ਹੁੰਦੀ ਹੈ ਚਿੱਟੇ ਮੱਛਰ ਵਾਸਤੇ, ਨਹੀਂ ਤਾਂ ਉਹਦੇ ਵਾਸਤੇ ਚਿੱਟੇ ਮੱਛਰ ਵਾਸਤੇ ਸਪਰੇ ਕਰਨ ਦੀ ਲੋੜ ਨਹੀਂ ਹੁੰਦੀ।
1: ਇੱਕ ਪੱਤੇ ਉੱਤੇ 6 ਮੱਛਰਾਂ ਦੀ ਗਿਣਤੀ ਆਪਾਂ ਗਿਣਨੀ ਹੈ
0: ਔਸਤ?
1: ਹਾਂਜੀ, ਔਸਤ, ਯਾਨੀ ਕਿ 6 ਤੋਂ ਵੱਧ ਵੀ ਹੋ ਸਕਦੀ
0: ਹੈ। ਹਾਂ, ਆਪਾਂ ਕਾਊਂਟ ਕਰਨਾ ਫਿਰ ਉਹਦੀ ਔਸਤ ਕਰਨੀ। ਜੇ 6 ਤੋਂ ਵੱਧ ਹੈ ਤਾਂ ਹੀ ਸਪਰੇ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਸਪਰੇ ਕਰਨ ਦੀ ਲੋੜ ਨਹੀਂ ਹੁੰਦੀ।
1: ਠੀਕ ਠੀਕ, 10 ਪੌਦਿਆਂ ਨੂੰ ਘੱਟੋ ਘੱਟ ਆਪਾਂ ਸਰਵੇ ਕਰਨਾ।
0: ਹਾਂਜੀ
1: ਜੀ।
0: ਤੇ ਇਹਦੇ ਵਿੱਚ ਵੀ ਕੀ ਹੁੰਦਾ, ਮੰਨ ਲਓ 6 ਤੋਂ 8 ਦੇ ਵਿਚਕਾਰ ਆ ਗਏ, ਮੰਨ ਲਓ ਇਹਦਾ ਮਤਲਬ ਤੁਹਾਡਾ ਜਿਹੜਾ ਹਮਲਾ ਹੈ ਥੋੜਾ ਹੈ। ਫਿਰ ਆਪਾਂ ਹਲਕੀ ਤੇ ਸਸਤੀ ਦਵਾਈ ਕਰਨੀ ਹੈ, ਜਿਵੇਂ ਓਸ਼ੀਨ ਦਵਾਈ ਹੋ ਗਿਆ
1: ਜੀ,
0: 60 ਗ੍ਰਾਮ ਪੈਂਦੀ ਹੈ। ਤੇ ਕਈ ਖੇਤਾਂ 'ਚ ਦੇਖਦੇ ਹਾਂ ਹਮਲਾ ਜਿਹੜਾ ਚਿੱਟੇ ਮੱਛਰ ਦਾ ਦਰਮਿਆਨਾ ਹੁੰਦਾ ਹੈ, ਹਨਾ 8 ਤੋਂ ਲੈ ਕੇ 15 ਦੇ ਵਿਚਕਾਰ। ਉੱਥੇ ਓਸ਼ੀਨ ਕੰਮ ਦਵਾਈ ਨਹੀਂ ਕਰਦੀ, ਉੱਥੇ ਆਪਾਂ ਨੂੰ ਸਫੀਨਾ ਵਰਤਣੀ ਪੈਣੀ ਹੈ 400 ml।
1: ਸਰ, ਜਿੱਥੇ ਆਪਾਂ ਦਵਾਈਆਂ ਦਾ ਨਾਮ ਦੱਸ ਰਹੇ ਹਾਂ ਇਹਦੇ ਵਿੱਚ ਲਾਸਾਲਟ ਵੀ ਦੱਸ ਸਕਦੇ ਹਾਂ?
0: ਹਾਂਜੀ, ਇਹ ਦੇਖੋ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੈਸਟ ਕਰਕੇ ਹੀ ਜਿਹੜੀ ਸਿਫਾਰਿਸ਼ ਕਰਦੀ ਹੈ।
1: ਹਾਂਜੀ,
0: ਕਈ ਵਾਰੀ ਆਪਾਂ ਜਿਹੜਾ ਜੇ ਟੈਕਨੀਕਲ ਆਪਾਂ ਦੱਸਦੇ ਹਾਂ ਉਹ ਮਾਰਕੀਟ ਵਿੱਚ ਕਈ ਵਾਰੀ ਮਿਕਸ ਹੋਇਆ ਤੇ ਸਪੂਰੀਅਸ ਆ ਜਾਂਦੀ ਹੈ, ਇਸ ਕਰਕੇ ਆਪਾਂ ਕਹਿੰਦੇ ਵੀ ਇਸ ਨਾਮ ਤੋਂ ਆਊਗਾ ਉਹ ਸਾਡਾ ਟੈਸਟ ਕੀਤਾ ਹੈ, ਤੁਸੀਂ ਉਹਦਾ ਦੀ ਹੀ ਵਰਤੋਂ ਕਰੋ।
1: ਪ੍ਰਮਾਣਿਤ ਦਵਾਈਆਂ ਦੇ ਨਾਮ ਜਿਹੜੇ ਉਹ ਤੁਹਾਡੇ ਦੁਆਰਾ ਸਿਫਾਰਿਸ਼ ਕੀਤੇ ਆ।
0: ਹਾਂਜੀ
1: ਜੀ, ਬਿਲਕੁਲ।
0: ਤੇ ਇੱਕ ਗੱਲ ਹੋਰ, ਜੇ ਚਿੱਟਾ ਮੱਛਰ ਬਹੁਤ ਜ਼ਿਆਦਾ ਕਈ ਖੇਤਾਂ 'ਚ ਜਾਂਦੇ ਹਾਂ, ਉੱਥੇ ਧੂੜੇ ਵਾਂਗ ਉੱਡਦਾ
1: ਜੀ,
0: ਉੱਥੇ ਇਹ ਦਵਾਈਆਂ ਕੰਮ ਨਹੀਂ ਕਰਦੀ ਹਲਕੀਆਂ, ਉੱਥੇ ਆਪਾਂ ਕਲੈਸਟੋ ਜਿਹੜੀ ਦਵਾਈ ਨਾਂ ਦੀ ਹੈ, ਕਲੈਸਟੋ ਨਾਂ ਤੋਂ 200 ml ਕਿੱਲੇ ਦੀ ਪੈਂਦੀ ਹੈ, ਉਹਦੀ ਵਰਤੋਂ ਕਰਕੇ ਆਪਾਂ ਚਿੱਟੇ ਮੱਛਰ ਨੂੰ ਕੰਟਰੋਲ ਕਰਨਾ ਹੈ। ਇਸ ਤਰ੍ਹਾਂ ਆਪਾਂ ਚਿੱਟੇ ਮੱਛਰ ਨੂੰ ਕੰਟਰੋਲ ਕਰ ਲਾਂਗੇ ਤੇ ਇਹ ਤੋਂ ਫੈਲਣ ਵਾਲੀ ਬਿਮਾਰੀ ਹੈ ਜਿਹੜੀ ਉਹਨੂੰ ਵੀ ਕੰਟਰੋਲ ਕਰ ਲਾਂਗੇ।
1: ਜੀ, ਤੁਸੀਂ 3 ਦਵਾਈਆਂ ਦੇ ਨਾਮ ਦਿੱਤੇ, ਆਪਾਂ ਕਿਸਾਨ ਵੀਰਾਂ ਨਾਲ ਫਿਰ ਤੋਂ ਸਾਂਝੇ ਕਰ ਲਈਏ। ਓਸ਼ੀਨ, ਜਿੱਥੇ ਘੱਟ ਮੱਛਰ ਹੈ ਉਸ ਤੋਂ ਹਲਕਾ ਜ਼ਿਆਦਾ ਹੈ ਤਾਂ ਸਫੀਨਾ, ਤੇ ਜਿੱਥੇ ਧੂੜੇ ਵਾਂਗੂ ਹੈ ਉੱਥੇ ਤੁਸੀਂ
0: ਕਲੈਸਟੋ ਦਵਾਈ,
1: ਕਲੈਸਟੋ ਦਵਾਈ ਦਾ ਜ਼ਿਕਰ ਕੀਤਾ।
0: ਹਾਂਜੀ, ਇੱਕ ਗੱਲ ਮੈਂ ਇਹ 'ਚ ਹੋਰ ਐਡ ਕਰਨੀ ਚਾਹਾਂਗਾ ਮੈਡਮ, ਵੀ ਕਈ ਵਾਰੀ ਹੁੰਦਾ ਵੀ ਇੱਕ ਕਿੱਲੇ ਵਿੱਚ 1-2 ਬੂਟੇ ਹੁੰਦੇ ਆ ਲੀਫ ਕਰਨ ਵਾਲੇ।
1: ਜੀ ਜੀ।
0: ਤੇ ਆਪਾਂ ਕੀ ਕਰਨਾ, ਆਪਾਂ ਮੰਨ ਲਓ ਸਰਵੇਖਣ ਕੀਤਾ, 4-5 ਦਿਨਾਂ ਬਾਅਦ ਖੇਤਾਂ ਵਿੱਚ ਜਾ ਰਹੇ ਹਾਂ, ਆਪਾਂ ਨੂੰ ਇੱਕ ਬੂਟਾ ਦਿਖ ਗਿਆ, ਉਹਨੂੰ ਪੁੱਟ ਕੇ ਤੁਸੀਂ ਜ਼ਮੀਨ 'ਚ ਵੀ ਨੱਪ ਦਿਓ ਵੀ ਜਿਹੜੀ ਬਿਮਾਰੀ ਅੱਗੇ ਨਾ ਫੈਲੇ। ਆਹ ਆਪਾਂ ਕਈ ਵਾਰੀ ਅਣਗਹਿਲੀ ਕਰ ਜਾਂਦੇ ਹਾਂ ਤਾਂ ਉਹ ਜਿਹੜੀ ਬਿਮਾਰੀ ਹੈ ਅੱਗੇ ਫੇਲ ਜਿਹੜੀ ਹੈ ਫੇਲ ਜਾਂਦੀ।
1: ਪਹਿਲਾਂ ਉਹਦਾ ਰੋਕਥਾਮ ਦੇ ਇੱਕੋ ਹੀ ਜ਼ਰੀਆ ਬਹੁਤ ਵਧੀਆ ਕਿ ਉਹਨੂੰ ਸ਼ੁਰੂਆਤ ਵਿੱਚ ਧਰਤੀ ਵਿੱਚ ਪੌਦੇ ਨੂੰ ਨੱਪ ਦਿੱਤਾ ਜਾਵੇ।
0: ਹਾਂਜੀ,
1: ਇਹ ਪੱਤਾ ਮਰੋੜ ਬਿਮਾਰੀ ਦੇ ਲੱਛਣ ਤੇ ਇਲਾਜ ਦੀ ਆਪਾਂ ਗੱਲ ਕਰ ਲਈ। ਅੱਗੇ ਆਪਾਂ ਪੱਤਿਆਂ ਦੇ ਧੱਬੇ ਦੇ ਬਾਰੇ ਵਿੱਚ ਜਾਣਕਾਰੀ ਕੀ ਕਿਸਾਨਾਂ ਨਾਲ ਸਾਂਝੀ ਕਰਾਂਗੇ।
0: ਹਾਂਜੀ, ਤੇ ਕਿਸਾਨ ਵੀਰੋ, ਕਈ ਵਾਰੀ ਆਪਾਂ ਦੇਖਦੇ ਹਾਂ ਜਿਵੇਂ ਖਾਸ ਕਰਕੇ

0: ਜਦੋਂ ਬੱਦਲਵਾਹੀ ਰਹਿੰਦੀ ਹੈ, ਖਾਸ ਕਰਕੇ ਜਦੋਂ ਮੀਂਹ ਪੈ ਜਾਂਦੇ ਆ, ਨਮੀ ਦਾ ਵਾਤਾਵਰਣ ਹੋ ਜਾਂਦਾ ਤੇ ਨਰਮੇ ਜਿਹੜੇ ਪੱਤੇ ਹੁੰਦੇ ਨੇ ਉਹਨਾਂ ਤੋਂ ਉੱਲੀ ਦੇ ਰੋਗ ਹੋ ਜਾਂਦੇ ਨੇ, ਇਹਨੂੰ ਧੱਬਿਆਂ ਦਾ ਰੋਗ ਕਹਿੰਦੇ ਆ।
1: ਹਾਂਜੀ ਡਾਕਟਰ ਸਾਹਿਬ, ਆਪਾਂ ਇੱਥੇ ਹੀ ਜਿੱਥੇ ਧੱਬਿਆਂ ਦੇ ਰੋਗ ਨੂੰ ਸ਼ੁਰੂ ਕਰਨਾ, ਉਹਦੇ ਲੱਭਣ ਦੇ ਕਾਰਨ ਕੀ ਕੀ, ਕਿਸ ਤਰ੍ਹਾਂ ਲੱਭਣਾ, ਆਪਣੇ ਨਾਲ ਇੱਕ ਕਿਸਾਨ ਜੁੜ ਚੁੱਕੇ ਆ, ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ, ਫਿਰ ਇਹ ਆਪਾਂ ਅੱਗੇ ਗੱਲ ਕਰਾਂਗੇ ਪੱਤਿਆਂ ਦੇ ਧੱਬੇ ਦੀ। ਜੀ ਕਿਸਾਨ ਵੀਰੋ ਸਵਾਗਤ ਹੈ, ਕੌਣ ਸਾਡੇ ਨਾਲ ਅਣ ਜੁੜੇ ਨੇ?
2: ਹੈਲੋ,
1: ਹਾਂਜੀ
2: ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ ਮੈਡਮ, ਹਾਂਜੀ ਦੱਸੋ ਮੈਡਮ।
2: ਸਤਿ ਸ੍ਰੀ ਅਕਾਲ ਸਰ, ਮੇਰਾ ਨਾਮ ਸੰਦੀਪ ਕੌਰ ਹੈ, ਪਿੰਡ ਮੰਡੀ ਕਲਾਂ ਤੋਂ।
0: ਹਾਂਜੀ ਮੈਡਮ।
2: ਸਰ ਮੈਂ ਨਾ 15 ਏਕੜ ਦੀ ਮੇਰੀ ਖੇਤੀ ਹੈ ਤੇ ਮੈਂ ਉਹਦੇ ਚ ਗੁਲਾਬੀ ਸੁੰਡੀ ਵਾਲੇ ਟ੍ਰੈਪ ਲਾਉਣੇ ਆ, ਤੇ ਉਹਦੇ ਵਿੱਚ ਮੈਂ ਪੁੱਛਣਾ ਸੀ ਕੀ ਸਾਵਧਾਨੀ ਆਪਾਂ ਵਰਤਣੀਆਂ ਸਰ, ਉਹਦੇ ਬਾਰੇ ਥੋੜੀ ਜਾਣਕਾਰੀ ਚਾਹੀਦੀ ਸੀ।
0: ਹਾਂਜੀ ਮੈਡਮ, ਇੱਕ ਗੱਲ ਤਾਂ ਦੇਖੋ, ਜਦੋਂ ਫੁੱਲ ਡੋਡੀ ਬਣਨੀ ਸਟਾਰਟ ਹੁੰਦੀ ਹੈ ਨਾ
2: ਜੀ ਸਰ,
0: ਉਦੋਂ ਆਪਾਂ ਨੂੰ ਟ੍ਰੈਪ ਲਾਣੇ ਹੁੰਦੇ ਆ, ਪਹਿਲੀ ਗੱਲ ਤਾਂ
2: ਜੀ ਸਰ।
0: ਦੂਜਾ, 1 ਕਿੱਲੇ ਵਿੱਚ 2 ਟ੍ਰੈਪ ਲੱਗਦੇ ਰਹੇ,
2: ਠੀਕ ਹੈ ਜੀ,
0: ਤੇ ਉਹਨਾਂ ਵਿੱਚ ਜਿਹੜਾ ਕੈਪਸੂਲ ਹੁੰਦਾ ਉਹ ਆਪਾਂ ਨੂੰ ਹਰੇਕ 30 ਜਾਂ 35ਵੇਂ ਦਿਨ ਉਹਦੇ ਉੱਤੇ ਲਿਖਿਆ ਹੁੰਦਾ ਕਿੰਨੀ ਵਾਰ ਚੇਂਜ ਕਰਨਾ, ਉਹ ਆਪਾਂ ਨੂੰ ਚੇਂਜ ਕਰਨਾ ਹੁੰਦਾ। ਤੇ ਸਭ ਤੋਂ ਵੱਡੀ ਗੱਲ, ਆ ਇੱਕ ਸਰਵੇਖਣ ਕਰਨ ਦਾ ਤਰੀਕਾ ਹੈ, ਇਹ ਤੋਂ ਕੰਟਰੋਲ ਨਹੀਂ ਹੁੰਦੀ, ਇਹ ਤੋਂ ਆਪਾਂ ਨੂੰ ਪਤਾ ਲੱਗੂਗਾ ਜੇ ਆਪਾਂ ਮੱਖੜ ਆ ਗਿਆ, ਆਪਾਂ ਨੂੰ ਆਹ ਪਤਾ ਲੱਗੂਗਾ ਵੀ ਇਹਦੇ ਵਿੱਚ ਸੁੰਡੀ ਹੈ ਕਿ ਨਹੀਂ ਆਪਣੇ ਖੇਤ ਦੇ ਆਲੇ ਦੁਆਲੇ,
2: ਠੀਕ ਹੈ ਜੀ।
0: ਤੇ ਜੇ ਤੁਸੀਂ ਇੱਕ ਵਧੀਆ ਟੈਕਨੋਲੋਜੀ ਹੈ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਜਿਹੜੀ ਸਿਫਾਰਿਸ਼ ਕੀਤੀ ਹੈ ਟੈਸਟ ਕਰਕੇ, ਉਹਨੂੰ ਸਪਲੈਟ ਟੈਕਨੋਲੋਜੀ ਕਹਿੰਦੇ ਆ, ਉਹ ਆਪਣੇ 125 ਗ੍ਰਾਮ ਦੀ ਟਿਊਬ ਹੁੰਦੀ ਹੈ, 400 ਬੂਟਿਆਂ ਉੱਤੇ 1 ਕਿੱਲੇ ਵਿੱਚ ਲੱਗਦੀ ਹੈ, ਉਹਦੇ ਨਾਲ ਵਧੀਆ ਜਿਹੜਾ ਕੰਟਰੋਲ ਹੋ ਜਾਂਦਾ ਗੁਲਾਬੀ ਸੁੰਡੀ ਦਾ, ਜਿਹੜੇ ਟ੍ਰੈਪ ਨੇ ਉਹ ਇਕੱਲੇ ਸਰਵੇਖਣ ਵਾਸਤੇ ਹੈ। ਹਾਂਜੀ ਮੈਡਮ,
1: ਧੰਨਵਾਦ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਫੋਨ ਕਰਨ ਦੇ ਲਈ। ਹਾਂਜੀ ਡਾਕਟਰ ਸਾਹਿਬ, ਇੱਥੇ ਆਪਣੀ ਗੱਲਬਾਤ ਜਿਹੜੀ ਚੱਲ ਰਹੀ ਸੀ ਉਹ ਸੀਗੀ ਨਰਮੇ ਵਿੱਚ ਪੱਤਿਆਂ ਦੇ ਧੱਬੇ ਰੋਗ ਬਾਰੇ ਜਾਣਕਾਰੀ, ਇਕੱਠੀ ਕਿਸ ਤਰ੍ਹਾਂ ਕਰਨੀ ਹੈ, ਖੇਤ ਵਿੱਚ ਕੀ ਸਰਵੇ ਕਰਨਾ, ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਤੇ ਉਸ ਤੋਂ ਬਾਅਦ ਉਸ ਦਾ ਇਲਾਜ ਕਿਵੇਂ ਕਰਨਾ। ਜੀ
0: ਜੇ ਆਪਾਂ ਜੇ ਧੱਬਿਆਂ ਦੀ ਗੱਲ ਕਰੀਏ, ਇਹਦੇ ਵਿੱਚ ਕੀ ਹੁੰਦਾ, ਜਿਹੜੇ ਨਰਮੇ ਦੇ ਪੱਤੇ ਨੇ ਇਹਨਾਂ ਉੱਤੇ ਗੋਲ ਆ ਛੋਟੇ ਵੱਡੇ ਸਾਈਜ਼ ਦੇ ਭੂਰੇ ਜਾਂ ਕਾਲੇ ਰੰਗ ਦੇ ਧੱਬੇ ਹੋ ਜਾਂਦੇ ਨੇ। ਜੇ ਉਹ ਬਿਮਾਰੀ ਜ਼ਿਆਦਾ ਆ ਜਾਂਦੀ ਹੈ, ਪੱਤੇ ਸੁੱਕ ਕੇ ਹੇਠਾਂ ਡਿੱਗ ਜਾਂਦੇ ਨੇ, ਤੇ ਆਪਾਂ ਨੂੰ ਪਤਾ ਹੈ ਜੇ ਨਰਮਾ ਦਾ ਬੂਟਾ ਹੈ ਉਹ ਖੁਰਾਕ ਕਿੱਥੋਂ ਬਣਾਉਂਦਾ, ਪੱਤਿਆਂ ਤੋਂ। ਜੇ ਪੱਤੇ ਹੀ ਨਹੀਂ ਰਹਿਣਗੇ ਤੇ ਜਿਹੜੇ ਖੁਰਾਕ ਬਣਨੀ ਨਹੀਂ, ਟਿੰਡੇ ਬਣਨੇ ਨਹੀਂ, ਟਿੰਡੇ ਦਾ ਜਿਹੜਾ ਵਿਕਾਸ ਹੈ ਉਹ ਹੋਣਾ ਨਹੀਂ। ਇਸ ਕਰਕੇ ਖਾਸ ਕਰਕੇ ਜਦੋਂ ਮੀਂਹ ਦਾ ਸੀਜ਼ਨ, ਜਿਵੇਂ ਇਸ ਟਾਈਮ ਦੀ ਗੱਲ ਕਰੀਏ, ਮੀਂਹ ਪੈ ਰਿਹਾ, ਬੱਦਲਵਾਹੀ ਹੈ, ਇਸ ਟਾਈਮ ਆਹ ਜਿਹੜੀ ਬਿਮਾਰੀ ਪੈਣ ਦੇ ਚਾਂਸਿਸ ਵੱਧ ਜਾਂਦੇ ਨੇ। ਤੇ ਇਸ ਟਾਈਮ ਆਪਾਂ ਜੇ ਜਿਹੜੇ ਨਰਮੇ ਦੇ ਪੱਤੇ ਨੇ ਉਹਨਾਂ 'ਤੇ ਧੱਬੇ ਨਜ਼ਰ ਆ ਰਹੇ ਹੈ, ਤੇ ਇਹ ਕਹਿੰਦੇ ਜਦੋਂ ਵੀ ਤੁਹਾਨੂੰ ਬਿਮਾਰੀ ਦਿਸੇ, ਆਪਾਂ ਉੱਥੇ 200 ml ਐਮੀ ਸਟਾਰ ਟੋਪ ਹੈ ਜਿਹੜੀ, 200 ਲੀਟਰ ਪਾਣੀ ਨਾਲ ਵਰਤੋਂ ਕਰਕੇ ਆਪਾਂ ਜਿਹੜੀ ਸਪਰੇ ਕਰਨੀ ਹੈ, ਇਸ ਗੱਲ ਦਾ ਧਿਆਨ ਰੱਖਣਾ। ਅਤੇ ਆਹ ਜਿਹੜੀ ਧੱਬੇ ਨੇ ਆਹ 1 ਗੁੱਲੀ ਨਾਲ ਨਹੀਂ ਹੁੰਦੇ, ਇਹ 4-5 ਉੱਲੀਆਂ ਨਾਲ ਹੁੰਦੇ ਨੇ, ਪਰ ਇਹਨਾਂ ਦਾ ਜਿਹੜਾ ਲੱਛਣ ਨੇ, ਸਿਮਟਮ ਨੇ, ਇਹ ਇੱਕੋ ਜਿਹੇ ਹੁੰਦੇ ਨੇ, ਗੋਲ ਧੱਬੇ ਹੁੰਦੇ ਨੇ ਪੱਤਿਆਂ ਉੱਤੇ, ਭੂਰੇ ਰੰਗ ਦੇ, ਕਾਲੇ ਰੰਗ ਦੇ। ਤੇ ਇਹਦੇ ਜਦੋਂ ਵੀ ਤੁਹਾਨੂੰ ਬਿਮਾਰੀ ਦਿਸਦੀ ਹੈ
1: ਜੀ,
0: ਤੇ ਆਪਾਂ ਐਮੀ ਸਟਾਰ ਟੋਪ ਹੈ 200 ml 200 ਲੀਟਰ ਪਾਣੀ ਵਿੱਚ ਕਰਕੇ ਸਪਰੇ ਕਰਨੀ ਹੈ।
1: ਤੇ ਇਸ ਦੇ ਨਾਲ ਸਰ ਜਿਵੇਂ ਆਪਣੀ ਬਾਰਿਸ਼ ਹੋ ਜਾਂਦੀ ਹੈ, ਪਾਣੀ ਵਗੈਰਾ ਖੜਾ ਹੋ ਜਾਂਦਾ, ਤਾਂ ਉਹ ਵੀ ਇਹ ਧੱਬੇ ਰੋਗ ਦਾ ਕਾਰਨ ਬਣਦਾ ਜੀ?
0: ਉਹ ਤੋਂ ਧੱਬੇ ਰੋਗ ਦਾ ਕਾਰਨ ਨਹੀਂ ਬਣਦਾ, ਕਿਉਂਕਿ ਆਹ ਤਾਂ ਪੱਤਿਆਂ ਉੱਤੇ ਹੁੰਦੀ ਹੈ
1: ਜੀ।
0: ਦੂਜਾ, ਆਪਾਂ ਜੇ ਇੱਕ ਪੈਰਾਵਿਲਟ ਦੀ ਗੱਲ ਕਰੀਏ, ਪੈਰਾਵਿਲਟ ਜਿਹੜੀ ਬਿਮਾਰੀ ਹੁੰਦੀ ਹੈ
1: ਜੀ,
0: ਉਹ ਪਾਣੀ ਨਾਲ ਸੰਬੰਧਿਤ ਹੈ। ਪਾਣੀ ਨਾਲ ਸੰਬੰਧਿਤ ਕਿਵੇਂ ਹੈ, ਜਿਵੇਂ ਮੰਨ ਲਓ
1: ਸਰ ਆਪਾਂ ਜਿਵੇਂ ਪੈਰਾਬਿਲਟ ਦੀ ਗੱਲ ਸ਼ੁਰੂ ਕਰਦੇ ਹਾਂ, ਤਾਂ ਉਸ ਤੋਂ ਪਹਿਲਾਂ ਆਪਣੇ ਨਾਲ ਇੱਕ ਕਾਲਰ ਆ ਚੁੱਕੇ ਨੇ। ਹਾਂਜੀ, ਪ੍ਰੋਗਰਾਮ ਕਿਸਾਨਵਾਣੀ ਵਿੱਚ ਤੁਹਾਡਾ ਸਵਾਗਤ ਹੈ ਜੀ, ਤੁਸੀਂ ਆਪਣਾ ਨਾਮ ਦੱਸੋ।
3: ਮੇਰਾ ਨਾਮ ਮੇਜਰ ਸਿੰਘ ਹੈ, ਸਰਸੇ ਤੋਂ ਬੋਲ ਰਿਹਾ ਜੀ।
0: ਹਾਂਜੀ ਦੱਸੋ ਜੀ।
3: ਆਪਣੇ ਜੀ 5-7 ਬੂਟਿਆਂ ਨੂੰ ਮਿੰਨੀ ਬੈਗ ਵੀ ਹੈਗੀ ਆ, ਤੇ ਬਾਕੀ ਉਹ ਜਿਹੜੇ ਤੁਸੀਂ ਦੱਸ ਰਹੇ ਨਾ ਧੱਬੇ, 5-7 ਬੂਟੇ ਵਿੱਚ ਕਿੱਲੇ

0: ਆਪਣੇ ਜੀ ਪੰਜ ਸੱਤ ਬੂਟਿਆਂ ਨੂੰ ਮਿੰਨੀ ਬੈਗ ਵੀ ਹੈਗੀ ਆ, ਤੇ ਬਾਕੀ ਉਹ ਜਿਹੜੇ ਤੁਸੀਂ ਦੱਸ ਰਹੇ ਨਾ ਧੱਬੇ ਧੱਬੇ ਪੰਜ ਸੱਤ ਬੂਟੇ ਵਿੱਚ ਕਿੱਲੇ ਦੇ ਇੱਕ ਦੇ ਹੈਗੇ ਆ ਡੱਬੇ ਜੇ ਬੂਟੇ ਹੋਏ।
1: ਠੀਕ ਹੈ ਜੀ, ਪਹਿਲਾਂ ਦੇਖੋ ਮਿਲੀ ਬਗ ਦੀ ਗੱਲ ਕਰੀਏ, ਹੈ ਨਾ।
0: ਹਾਂਜੀ,
1: ਮਿਲੀ ਬਗ ਹੈ ਜਿਹੜਾ, ਇੰਨੀ ਸਮੱਸਿਆ ਨਹੀਂ ਹੁੰਦੀ ਖੇਤ ਦੇ ਸਾਰੇ ਚ ਹੋਵੇ ਨਾ, ਕਿਤੇ ਕਿਤੇ ਟਾਵੇਂ ਟਾਵੇਂ ਹੁੰਦੀ ਹੈ, ਹੈ ਨਾ। ਜੇ ਤੁਹਾਨੂੰ ਕੋਈ ਇੱਕਾ ਦੁੱਕਾ ਬੂਟਾ ਮਿਲ ਰਿਹਾ, ਉਹਨੂੰ ਤੁਸੀਂ ਪੁੱਟ ਕੇ ਜਿਹੜਾ ਜ਼ਮੀਨ ਚ ਨੱਪ ਦਿਓ, ਕਿਉਂਕਿ ਇੰਨੀ ਛੇਤੀ ਉਹ ਉੱਡ ਕੇ ਹੋਰ ਬੂਟਿਆਂ ਤੇ ਜਾਂਦਾ ਨਹੀਂ, ਹੈ ਨਾ। ਜਾਂ ਫਿਰ ਤੁਸੀਂ ਜੇ ਸਪਰੇ ਕਰਦੇ ਹੋ, ਆਪਣੀ ਇੱਕ ਦੋ ਸਿਫਾਰਿਸ਼ ਨੇ ਯੂਨੀਵਰਸਿਟੀ ਵੱਲੋਂ, ਪ੍ਰੋਫੈਨੋਫੋਸ ਵੀ ਹੈ ਉਹ ਚ, ਤੇ ਟਰਾਂਸਫੋਰਮ ਵੀ ਕਰਕੇ, ਟਰਾਂਸਫੋਰਮ ਦੇ ਨਾਂ ਤੋਂ ਦਵਾਈਆਂ ਉਹ ਵੀ ਹੈ, ਉਹ ਆਪਾਂ ਜਿਹੜੀ ਸਪਰੇ ਕਰ ਸਕਦੇ ਹਾਂ, ਤੇ ਹੋ ਸਕੇ ਆਪਾਂ ਉਹਨਾਂ ਬੂਟਿਆਂ ਤੇ ਕਰੀਏ ਜਿਨ੍ਹਾਂ ਤੇ ਜਿਹੜਾ ਮਿਲੀ ਬਗ ਲੱਗਿਆ ਹੋਇਆ।
0: ਉਹਨਾਂ ਦੀ ਕਰਨੀ ਜੀ ਉਹ,
1: ਹਾਂ ਉਹਨਾਂ ਤੇ ਕਰੋ, ਤੇ ਇੱਕ ਦੋ ਜੇ ਮਿਲੀ ਬਗ ਵਾਲੇ, ਉਹਨਾਂ ਤੁਸੀਂ, ਮੈਂ ਤਾਂ ਸਲਾਹ ਦੂੰਗਾ, ਇੱਕ ਦੋ ਉਹਨਾਂ ਨੂੰ ਪੁੱਟ ਕੇ ਤੁਸੀਂ ਜ਼ਮੀਨ 'ਚ ਨੱਪ ਦਿਓ ਵੀ ਉਹ ਮਿਲੀ ਬਗ ਜਿਹੜਾ ਅੱਗੇ ਨਾ ਫੈਲੇ।
0: ਆਪਣਾ ਪਾਣੀ ਪੂਣੀ ਨਾਲ ਨਹੀਂ ਫਰਕ ਪੈਂਦਾ ਜੀ, ਖੁਸ਼ਕੀ ਕਾਰਨ ਨਾ ਹੋਵੇ ਉਹ?
1: ਖੁਸ਼ਕੀ ਕਾਰਨ ਤਾਂ ਦੇਖੋ, ਜੇ ਖੁਸ਼ਕ ਹੈ ਤੁਹਾਡਾ, ਉੱਥੇ ਜਿਹੜੇ ਰਸੂਸ ਕੀੜੇ ਨੇ ਉਹ ਉਹਨਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ। ਜਿਹੜੀ ਤੁਸੀਂ ਗੱਲ ਕੀਤੀ ਧੱਬਿਆਂ ਵਾਲੀ ਰੋਗ ਦੀ, ਤੇ ਜੇ ਤੁਹਾਨੂੰ ਕਨਫਰਮ ਹੈ ਵੀ ਉਹੀ ਧੱਬੇ ਦੇ ਰੋਗ ਨੇ, ਜਾਂ ਫਿਰ ਤੁਸੀਂ ਮੈਨੂੰ, ਮੇਰਾ ਨੰਬਰ ਤੁਸੀਂ ਨੋਟ ਕਰ ਲਓ, 80 73 43 57 40, ਇਹਦੇ ਉੱਤੇ ਮੈਨੂੰ ਫੋਟੋਆਂ ਭੇਜ ਦਿਓ, ਤੇ ਆਪਾਂ ਕਨਫਰਮ ਕਰਕੇ ਦੇਖ ਲਾਂਗੇ ਵੀ ਜੇ ਉਹੀ ਬਿਮਾਰੀ ਹੈ। ਜੇ ਤੁਹਾਨੂੰ ਪਤਾ ਹੈ ਵੀ ਧੱਬਿਆਂ ਦੀ ਬਿਮਾਰੀ, ਆਪਾਂ ਉਹਦੇ ਉੱਤੇ ਤੁਸੀਂ ਹੈਮਿਸਟਾਟੋਪ ਦੀ ਸਪਰੇਅ ਕਰ ਦਿਓ।
2: ਇੱਥੇ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਤੁਹਾਡਾ ਧੰਨਵਾਦ ਜੀ ਤੁਸੀਂ ਫੋਨ ਕੀਤਾ ਉਸ ਦੇ ਲਈ। ਡਾਕਟਰ ਸਾਹਿਬ ਦੇ ਨੰਬਰ ਦੇ ਨਾਲ ਨਾਲ ਜਿਹੜਾ ਵੀ ਤੁਹਾਨੂੰ ਨਜ਼ਦੀਕੀ ਕਿਵੇਂ ਕੀ ਦਫ਼ਤਰ ਲੱਗਦਾ ਹੈ, ਤੁਸੀਂ ਉੱਥੇ ਆਪਣੇ ਪੌਦੇ ਦੇ ਕੁਝ ਪੱਤੇ ਜਾਂ ਪੌਦਾ ਇੱਕ ਲਿਜਾ ਸਕਦੇ ਹੋ। ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ, ਜਿਵੇਂ ਕਿ ਬਠਿੰਡਾ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਡੱਬਵਾਲੀ ਰੋਡ ਤੇ ਪੁਲ ਦੇ ਬਿਲਕੁਲ ਨਜ਼ਦੀਕ ਹੈ, ਉੱਥੇ ਵੀ ਤੁਸੀਂ ਆਪਣੇ ਪੌਦੇ ਦਿਖਾ ਸਕਦੇ ਹੋ। ਇਹ ਡਾਕਟਰ ਸਾਹਿਬ ਮਾਨਸਾ ਤੋਂ ਆਏ ਨੇ, ਜਿਹੜੇ ਮਾਨਸਾ ਦੇ ਨਜ਼ਦੀਕ ਦੇ ਕਿਸਾਨ ਨੇ, ਇਹਨਾਂ ਨਾਲ ਪਹੁੰਚ ਕਰ ਸਕਦੇ ਨੇ। ਕਈ ਵਾਰ ਜਦੋਂ ਤੁਸੀਂ ਵਟਸਐਪ ਰਾਹੀਂ ਜਾਂ ਕਿਸੇ ਮਾਧਿਅਮ ਰਾਹੀਂ ਫੋਟੋ ਭੇਜਦੇ ਹੋ, ਉਦੋਂ ਕਈ ਵਾਰ ਤੁਹਾਡੀ ਗੱਲ ਪੂਰੀ ਉੱਥੇ ਨਹੀਂ ਪਹੁੰਚਦੀ। ਤੁਸੀਂ ਇਸਦਾ ਸਹਾਰਾ ਤਾਂ ਲੈ ਸਕਦੇ ਹੋ, ਪਰ ਕੰਮਕਾਜੀ ਸਮੇਂ ਤੇ ਕੰਮਕਾਜੀ ਦਿਨ ਦੇ ਵਿੱਚ 9 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਡਾਕਟਰ ਸਾਹਿਬ, ਅੱਗੇ ਆਪਾਂ ਪਾਣੀ ਖੜਨ ਦੇ ਨਾਲ ਪੈਰਾਬਿਲਟ ਬਿਮਾਰੀ ਦੀ ਗੱਲ ਕਰ ਰਹੇ ਸੀ, ਉਹਦੇ ਬਾਰੇ ਤੁਸੀਂ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰੋ।
1: ਹਾਂਜੀ, ਇਹਨਾਂ ਦਿਨਾਂ ਵਿੱਚ ਮੈਨੂੰ ਕਾਫੀ ਕਿਸਾਨ ਵੀਰਾਂ ਦੇ ਫੋਨ ਆ ਹੀ ਜਾਂਦੇ ਨੇ ਮੈਡਮ
2: ਜੀ,
1: ਤੇ ਕਹਿੰਦੇ ਵੀ ਜਿਹੜੇ ਬੂਟੇ ਨੇ ਉਹ ਪੂਰੇ ਟਿੰਡੇ ਨਾਲ ਭਰਿਆ, ਟਿੰਡੇ ਲੱਗੇ ਹੋਏ ਨੇ, ਪਰ ਫਿਰ ਵੀ ਟਾਵੇਂ ਟਾਵੇਂ ਸਾਡੇ ਜਿਹੜੇ ਬੂਟੇ ਕੰਬਲ ਆ ਗਏ
2: ਜੀ।
1: ਤੇ ਕਿਸਾਨ ਵੀਰੋ, ਇਹਨੂੰ ਆਪਾਂ ਪੈਰਾਬਿਲਟ ਕਹਿੰਦੇ ਹਾਂ, ਆਹ ਕੋਈ ਬਿਮਾਰੀ ਹੈ ਨਹੀਂ, ਆਹ ਜਿਵੇਂ ਕਹਿ ਸਕਦੇ ਹਾਂ ਵੀ ਸਰਦ ਗਰਮ ਹੋ ਗਈ। ਕੀ ਹੁੰਦਾ ਹੈ, ਜਦੋਂ ਮੰਨ ਲਓ ਨਰਮਾ ਆਪਣਾ, ਕਾਫੀ ਦਿਨ ਆਪਾਂ ਪਾਣੀ ਨਹੀਂ ਲਾਇਆ, ਤੇ ਇੱਕਦਮ ਆਪਾਂ ਭਰਵਾਂ ਪਾਣੀ ਲਾਤਾ, ਜਾਂ ਫਿਰ ਇੱਕਦਮ ਮੀਂਹ ਪੈ ਗਿਆ, ਉਦੋਂ ਕੀ ਹੁੰਦਾ, ਜਿਹੜੀ ਨਮੀ ਹੁੰਦੀ ਹੈ ਇੱਕਦਮ ਚੇਂਜ ਹੁੰਦੀ ਹੈ ਮਿੱਟੀ ਦੀ, ਤੇ ਜਿਹੜੇ ਬੂਟੇ ਨੇ ਟਾਵੇਂ ਟਾਵੇਂ ਕਮਲਾ ਜਾਂਦੇ ਨੇ
2: ਜੀ।
1: ਤੇ ਇਹਦੇ ਵਾਸਤੇ ਇਹਦੇ ਵਿੱਚ ਕੀ ਹੁੰਦਾ, ਇੱਕ ਗੱਲ ਧਿਆਨ ਦੇਣ ਯੋਗ ਹੈ, ਇੱਕ ਨਰਮੇ ਵਿੱਚ ਨਾ ਜੜ ਦਾ ਗਾਲਾ ਵੀ ਆਉਂਦਾ, ਉਦੋਂ ਵੀ ਜਿਹੜੇ ਬੂਟੇ ਕਮਲਾਉਂਦੇ ਨੇ, ਪਰ ਇਹਦਾ ਆਪਾਂ ਦੇਖਣਾ ਕਿਵੇਂ ਵੀ ਪੈਰਾਬਿਲਟ ਹੈ ਕਿ ਜੜਾਂ ਦਾ ਗਾਲਾ। ਜਦੋਂ ਆਪਾਂ ਬੂਟੇ ਨੇ ਪੁੱਟ ਕੇ ਦੇਖਾਂਗੇ, ਉਹ ਜੇ ਆਸਾਨੀ ਨਾਲ ਜਿਹੜਾ ਬਾਹਰ ਆ ਗਿਆ ਜੜਾਂ ਸਮੇਤ, ਇਹਦਾ ਮਤਲਬ ਜੜ ਦਾ ਗਾਲਾ ਹੈ ਨਰਮੇ ਦਾ। ਜੇ ਜਿਹੜਾ ਬੂਟਾ ਆਸਾਨੀ ਨਾਲ ਆਇਆ ਨੀ,
2: ਹਾਂਜੀ,
1: ਤੇ ਜੜਾਂ ਵਧੀਆ ਪਈਆਂ ਨੇ, ਸਾਹ ਪਈਆਂ, ਇਹਦਾ ਮਤਲਬ ਉੱਥੇ ਪੈਰਾਬਿਲਟ ਦੀ ਜਿਹੜੀ ਹੈ ਸਮੱਸਿਆ ਹੋ ਸਕਦੀ ਹੈ। ਜੇ ਤੁਹਾਨੂੰ ਪੈਰਾਬਿਲਟ ਦੀ ਸਮੱਸਿਆ ਲੱਗਦੀ ਹੈ ਵੀ ਸਾਡੇ ਪੈਰਾਬਿਲਟ ਦੀ ਸਮੱਸਿਆ ਹੋ ਗਈ ਹੋਣੀ, ਤੇ ਟਾਵੇਂ ਟਾਵੇਂ ਤੁਹਾਡੇ ਬੂਟੇ ਕਮਲਾ ਰਹੇ ਨੇ, ਉੱਥੇ ਅਸੀਂ ਸਿਫਾਰਿਸ਼ ਕਰਦੇ ਹਾਂ ਕੋਬਾਲਟ ਕਲੋਰਾਈਡ ਦੀ ਸਪਰੇ। 1 ਗ੍ਰਾਮ ਜਿਹੜੀ ਦਵਾਈ ਹੈ ਉਹ 100 ਲੀਟਰ ਪਾਣੀ ਵਿੱਚ ਪੈਂਦੀ ਹੈ, ਤੇ ਜਿਹੜੀ ਦਵਾਈ ਹੈ ਕੋਬਾਲਟ ਕਲੋਰਾਈਡ ਉਹ ਕ੍ਰਿਸ਼ੀ ਵਿਗਿਆਨ ਕੇਂਦਰ 'ਤੇ ਵੀ ਹੁੰਦੀ ਹੈ, ਤੇ ਆਪਣੇ ਕੋਈ ਵੀ ਆਪਣੇ ਖੇਤੀਬਾੜੀ ਡਿਪਾਰਟਮੈਂਟ ਉੱਥੇ ਵੀ ਹਰੇਕ ਜਿਹੜਾ ਸੀਜ਼ਨ ਉਹ ਲਿਆ ਕੇ ਰੱਖਦੇ ਨੇ। ਅਸੀਂ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਹੁੰਦੀ ਹੈ, ਤੇ ਉੱਥੋਂ ਆਪਾਂ ਫ੍ਰੀ 'ਚ ਜਿਹੜੀ ਦਵਾਈ ਮਿਲਦੀ ਹੈ, ਕਿਸੇ ਨੂੰ ਸਮੱਸਿਆ ਆਉਂਦੀ ਹੈ ਉੱਥੋਂ ਤੁਸੀਂ ਦਵਾਈ ਲੈ ਕੇ ਆ ਸਕਦੇ ਹੋ। 1 ਗ੍ਰਾਮ ਦਵਾਈ 100 ਲੀਟਰ 'ਚ ਪੈਂਦੀ ਹੈ, ਤੇ ਜਿਹੜੇ ਬੂਟੇ ਕਮਲਾਉਣੇ ਸਟਾਰਟ ਹੁੰਦੇ ਆ, ਜੇ ਤੁਸੀਂ 10 ਵਿਦਿਨ 24 ਘੰਟਿਆਂ ਦੇ ਵਿਚਕਾਰ ਉੱਥੇ ਸਪਰੇ ਕਰਤੀ, ਤੇ ਜਿਹੜੇ ਬੂਟੇ ਨੇ ਤੁਹਾਡੇ ਦੁਬਾਰਾ ਜਿਹੜੇ ਹਰੇ ਹੋ ਜਾਂਦੇ ਨੇ, ਸਹੀ ਹੋ ਜਾਂਦੇ ਨੇ।
2: ਇੱਥੇ ਇੱਕ ਚੀਜ਼ ਆਪਾਂ ਡਾਕੀ ਕਿਸਾਨ ਵੀ ਆਪਣੇ ਨਾਲ ਆ ਜੁੜੇ ਨੇ, ਉਹਨਾਂ ਦਾ ਵੀ ਸਵਾਲ ਲੈਂਦੇ ਹਾਂ। ਕੋਬਾਲਟ ਕਲੋਰਾਈਡ ਲੈਣ ਲਈ ਜਿਵੇਂ ਤੁਸੀਂ 24 ਘੰਟਿਆਂ ਦਾ ਸਮਾਂ ਦਿੱਤਾ, ਜੇ ਕਿਸੇ ਕ੍ਰਿਸ਼ੀ ਵਿਗਿਆਨ ਕੇਂਦਰ ਕਿਸੇ ਨੂੰ ਦੂਰ ਪੈਂਦਾ ਹੋਵੇ ਜਾਂ ਆਉਣ ਵਿੱਚ ਸਮੱਸਿਆ ਹੋਵੇ, ਤਾਂ ਆਪਾਂ ਨੂੰ ਆਪਣੇ ਸ਼ਹਿਰ ਦੀਆਂ ਕਿਹੜੀਆਂ ਦੁਕਾਨਾਂ ਤੇ ਸੰਪਰਕ ਕਰ ਲੈਣਾ ਚਾਹੀਦਾ?
1: ਮੈਡਮ ਦੇਖੋ, ਜਿਹੜੇ ਖੇਤੀਬਾੜੀ ਮਹਿਕਮੇ ਹੁੰਦੇ ਨੇ, ਡਿਪਾਰਟਮੈਂਟ ਐਗਰੀਕਲਚਰ, ਹਰੇਕ ਬਲਾਕ ਵਿੱਚ ਇਹਨਾਂ ਦਾ ਦਫ਼ਤਰ ਹੈ
2: ਜੀ,
1: ਉੱਥੇ ਵੀ ਉਪਲਬਧ ਜਿਹੜੀ ਹੈ ਅਵੇਲੇਬਲ ਹੁੰਦੀ ਹੈ ਜਿਹੜੀ ਦਵਾਈ। ਆ ਨੋਰਮਲ ਜਿਹੜੀ

0: ਸਪੈਸ਼ਲ ਦਵਾਈਆਂ ਵਾਲੇ ਇਹ ਰੱਖਦੇ ਨੀ ਕਿਉਂਕਿ ਇੰਨੀ ਜ਼ਿਆਦਾ
1: ਪੁੱਛਿਆ ਜੀ ਆਪਾਂ ਨੂੰ ਇਹ ਫਿਰ ਕਿੱਥੇ ਮਿਲ ਸਕਦਾ ਜਿੱਥੇ ਲੈਬ ਦਾ ਸਮਾਨ ਮਿਲਦਾ ਜੀ ਜਿੱਥੇ ਆਪਾਂ ਨੂੰ ਸਾਲਟ ਬਾਕੀ ਮਿਲਦੇ ਆ ਜਿੱਥੇ ਸਕੂਲ ਲੈਬਸ ਦਾ ਸਮਾਨ ਮਿਲਦਾ ਜੀ
0: ਹਾਂਜੀ
1: ਹਾਂਜੀ ਇਸੇ ਕਰਕੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੀ ਸੀ ਕਿ ਕਿਸਾਨ ਕਿੱਥੇ ਕਿੱਥੇ ਪਹੁੰਚ ਕਰ ਸਕਦੇ ਆਪਦੀ
0: ਹਾਂ ਦੇਖੋ ਬਾਕੀ ਹਰੇਕ ਸਮਾਂ ਅਵੇਲੇਬਲ ਹੁੰਦੇ ਨੇ ਕੋਈ ਨਾ ਕੋਈ ਦਵਾਈ ਦੇਣ ਵਾਸਤੇ ਤੇ ਮੈਂ ਕਹਾਂਗੀ ਵੀ ਜਿਹੜੀ ਇਹ ਦਵਾਈ ਤੁਸੀਂ KVK ਤੋਂ ਹੀ ਲੈ ਕੇ ਜਾਓ ਕਿਉਂਕਿ ਕਈ ਵਾਰੀ ਉਹ ਕਨਫਰਮ ਵੀ ਕਰ ਦਿੰਦੇ ਆ ਵੀ ਆਹੀ ਉਹੀ ਸਮੱਸਿਆ ਹੁੰਦੀ ਨਾ ਕਿਉਂਕਿ ਕਿਸਾਨ ਵੀਰ ਕਈ ਵਾਰੀ ਉਹਨਾਂ ਨੂੰ ਲੱਗਦਾ ਉਹ ਕੋਈ ਸੁਜੈਸਟ ਕਰ ਦਿੰਦਾ ਤੇ ਉਹ ਸਾਰੇ ਨਰਮੇ ਤੇ ਉਸਦੀ ਸਪਰੇ ਕਰਨ ਲੱਗ ਜਾਂਦੀ ਹੈ ਤੇ ਪਹਿਲਾਂ
1: ਸਾਰੇ ਤੇ ਨਹੀਂ ਕਰਨੀ
0: ਸਾਰੇ ਤੇ ਨਹੀਂ
1: ਹਾਂਜੀ ਡਾਕਟਰ ਸਾਹਿਬ ਇੱਥੇ ਆਪਣੇ ਨਾਲ ਕਿਸਾਨ ਕਾਫੀ ਟਾਈਮ ਤੋਂ ਉਡੀਕ ਵਿੱਚ ਨੇ ਹਾਂਜੀ ਆਪਣਾ ਨਾਮ ਦੱਸੋ ਜੀ
2: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਹਾਂਜੀ
2: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਮੈਂ ਬਲਵਿੰਦਰ ਸਿੰਘ ਬੋਲਦਾ ਪਿੰਡ ਮੰਡੀ ਖੁਰਦ ਤੋਂ ਜੀ
0: ਹਾਂਜੀ ਦੱਸੋ ਜੀ
2: ਸਰ ਇੱਕ ਤਾਂ ਜੀ ਨਰਮੇ ਨੂੰ ਫਲ ਘੱਟ ਹੈਗਾ
0: ਠੀਕ ਹੈ
2: ਉੱਤੇ ਪੱਤੇ ਠੂਲੀਆਂ ਜੀ ਬਣੀ ਜਾਂਦੇ ਆ ਜੀ ਤੇ ਹਰਾ ਤੇਲ ਆ ਜੀ
0: ਹਰਾ ਤੇਲ ਹੈ
2: ਹਾਂਜੀ
0: ਠੀਕ ਹੈ ਜੀ ਦੇਖੋ ਇੱਕ ਤਾਂ ਫਲ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਨਾ
2: ਹਾਂਜੀ
0: ਫਲ ਵਾਸਤੇ ਜਦੋਂ ਇੱਕ ਤਾਂ ਆਪਾਂ ਦੇਖੋ ਜਿਹੜੀਆਂ ਕਰਨ ਵਾਲੀ ਗੱਲਾਂ ਨੇ ਉਹ ਤਾਂ ਆਪਾਂ ਕਰਨੀਆਂ ਨੇ ਦੀਨ ਕੱਢ ਕੇ ਰੱਖਣੇ ਤੁਸੀਂ ਜਿਹੜੀ ਸਿਫਾਰਿਸ਼ ਜਿਹੜੀ ਯੂਰੀਆ ਦੀ ਵਰਤੋਂ ਹੈ 120 ਕਿਲੋ ਇੱਕ ਕਿੱਲੇ ਉਹ ਸਪਰੇ ਕਰਨੀ ਹੈ ਬਾਕੀ ਜਦੋਂ ਵੀ ਤੁਹਾਡੀ ਫੁੱਲ ਡੋਡੀ ਲੱਗਣੀ ਸਟਾਰਟ ਹੁੰਦੀ ਹੈ ਨਾ ਉਦੋਂ ਤੁਸੀਂ 2% 13045 NPK ਸਪਰੇ ਜ਼ਰੂਰ ਕਰਨੀ ਹੈ
2: ਦੋ ਕਰਤੀਆਂ ਜੀ
0: ਹਾਂ ਤੇ ਇੱਕ ਵਾਰੀ ਕਰਕੇ ਹਫ਼ਤੇ ਹਫ਼ਤੇ ਬਾਅਦ 4 ਸਪਰੇਆਂ ਕਰਨੀ ਹੁੰਦੀ ਹੈ ਜਦੋਂ ਆਪਣੀ ਫੁੱਲ ਡੋਡੀ ਲੱਗਣੀ ਸਟਾਰਟ ਹੁੰਦੀ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਤੁਹਾਡੇ ਫੁੱਲ ਨੇ ਜ਼ਿਆਦਾ ਬਣਦੇ ਨੇ ਦੂਜਾ ਜਿਹੜਾ ਫੁੱਲ ਤੁਹਾਡੇ ਲੱਗੇ ਹੋਏ ਹੈ ਉਹ ਬੂਟੇ ਦੇ ਲੱਗੇ ਰਹਿੰਦੇ ਕਈ ਵਾਰੀ ਝੜ ਜਾਂਦੇ ਆ ਨਾ ਉਸ ਤਰ੍ਹਾਂ ਦੀ ਸਮੱਸਿਆ ਘੱਟ ਆਊਗੀ ਤੁਹਾਡੇ
1: ਸਾਰੇ ਕਿਸਾਨਾਂ ਦੇ ਲਈ ਹੀ ਇਹ ਹਜੇ ਆਪਣਾ ਰਹਿੰਦਾ ਦੇਣ ਵਾਲਾ ਜਵਾਬ ਹਾਂਜੀ ਡਾਕਟਰ ਸਾਹਿਬ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਇਹਨਾਂ ਦੇ ਸਵਾਲ ਦਾ ਜਵਾਬ ਵੀ ਦੇ ਦੋ ਤੇ ਕਿਸਾਨਾਂ ਨੂੰ ਸਾਂਝੀ ਜਾਣਕਾਰੀ ਵੀ ਦੇ ਦੋ
0: ਹਾਂਜੀ ਇੱਕ ਜਿਵੇਂ ਕਿ ਆਪਣੇ ਕਿਸਾਨ ਵੀਰ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਨਰਮੇ ਦੇ ਪੱਤੇ ਨੇ ਲਾਲ ਹੋ ਜਾਂਦੇ ਨੇ ਖਾਸ ਕਰਕੇ ਪੁਰਾਣੇ ਪੱਤੇ ਹੁੰਦੇ ਨੇ ਜਿਹੜੇ ਨਵੇਂ ਪੱਤੇ ਨੀ ਤੇ ਆਹ ਦੇਖੋ ਇੱਕ ਤਰ੍ਹਾਂ ਦੀ ਤੱਤ ਦੀ ਘਾਟ ਹੈ ਬਿਮਾਰੀ ਹੈ ਨੀ ਮੈਗਨੀਸ਼ੀਅਮ ਦੀ ਘਾਟ ਹੈ ਜੇ ਤੁਹਾਡੇ ਨਰਮੇ ਵਿੱਚ ਮੈਗਨੀਸ਼ੀਅਮ ਦੀ ਘਾਟ ਹੈ ਉਦੋਂ ਜਿਹੜੇ ਨਰਮੇ ਦੇ ਪੱਤੇ ਨੇ ਲਾਲ ਲਾਲ ਹੋਣੀ ਸਟਾਰਟ ਹੋ ਜਾਂਦੇ ਨੇ ਤੇ ਜਿਹੜੀ ਇੱਕ ਇਹਨੂੰ ਤੁਸੀਂ ਪਹਿਚਾਨਣਾ ਕਿਵੇਂ ਹੈ ਮੈਗਨੀਸ਼ੀਅਮ ਦੀ ਘਾਟ ਹੀ ਹੈ ਪੱਤੇ ਤੇ ਲਾਲ ਹੋ ਜਾਣਗੇ ਪਰ ਉਹਨਾਂ ਦੀ ਜਿਹੜੀ ਨਾੜਾਂ ਨੇ ਉਹ ਹਰੀਆਂ ਰਹਿਣਗੀਆਂ ਇਹਦਾ ਮਤਲਬ
1: ਲਾਲ ਹੋਊਗਾ
0: ਨਾੜਾਂ ਹਰੀਆਂ ਹੋਣਗੀਆਂ
1: ਤਾਂ ਇਹ ਮੈਗਨੀਸ਼ੀਅਮ ਦੀ ਘਾਟ
0: ਮੈਗਨੀਸ਼ੀਅਮ ਦੀ ਘਾਟ ਹੈ ਇਹਦੇ ਵਾਸਤੇ ਆਪਾਂ ਕੀ ਕਰਨਾ ਮੈਗਨੀਸ਼ੀਅਮ ਸਲਫੇਟ ਦੇ ਨਾਂ ਤੋਂ ਇੱਕ ਮਿਲਦਾ ਆਮ ਮਿਲ ਜਾਂਦਾ ਆਪਣੀ ਦੁਕਾਨਾਂ ਤੇ ਮਿਲ ਜਾਂਦਾ ਉਹਦੀ 1% ਦੀ ਜਿਹੜੀ ਹੈ ਸਪਰੇ ਕਰਨੀ ਹੈ 1% ਮਤਲਬ 1 ਕਿਲੋ 100 ਲੀਟਰ ਪਾਣੀ ਚ ਪਾ ਕੇ ਜਿਹੜੀਆਂ ਸਪਰੇਆਂ ਤੁਸੀਂ ਕਰਨੀ ਹੈ
1: ਤੇ ਸਰ ਅਗਰ ਪੋਟਾਸ਼ੀਅਮ ਦੀ ਘਾਟ ਹੋਵੇ ਫਿਰ ਪੱਤਿਆਂ ਦੇ ਬਾਰੇ ਆਪਾਂ ਕੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ
0: ਪੋਟਾਸ਼ੀਅਮ ਤੇ ਮੈਡਮ ਪੋਟਾਸ਼ੀਅਮ ਉਹ ਜਾਮੜੀ ਜੇ ਹੋ ਜਾਂਦੇ ਨੇ ਜਾਮਣੀ ਰੰਗ ਦੇ ਹੋ ਜਾਂਦੇ ਨੇ ਬਾਕੀ ਆਪਣੇ ਜਿਹੜਾ ਏਰੀਆ ਹੈ ਵੈਸੇ ਖਾਸ ਕਰਕੇ ਮੈਡਮ ਕਿਸਾਨਾਂ ਵੀਰ ਨੂੰ ਦੱਸੇ ਵੀ ਪੋਟਾਸ ਦੀ ਘਾਟ ਹੈ ਨੀ ਜ਼ਮੀਨਾਂ 'ਚ ਪੋਟਾਸ ਠੀਕ ਹੈ ਪਰ ਜਿਹੜੀ ਜਦੋਂ ਫੁੱਲ ਡੋਡੀ ਲੱਗੀ ਹੁੰਦੀ ਹੈ ਉਦੋਂ ਆਪਾਂ ਸਪਰੇ ਜ਼ਰੂਰ ਕਰਨੀ ਹੁੰਦੀ ਹੈ ਵੀ ਜਿਹੜੇ ਫੁੱਲ ਲੱਗੇ ਨੇ ਜਿਹੜਾ ਕਿਉਂਕਿ ਬੂਟਾ ਨਾ ਕਈ ਵਾਰ ਸਟ੍ਰੈਸ ਆ ਜਾਂਦਾ
1: ਯਾਨੀ ਕਿ ਉਦੋਂ ਆਪਣੇ ਫਸਲ ਦਾ ਭਾਰ
0: ਚੱਕਿਆ ਨਹੀਂ ਜਾਂਦਾ ਹਾਂਜੀ ਤੇ ਉਸ ਟਾਈਮ ਜੇ ਆਪਾਂ 13 ਯੂਰੋ ਕਰਦੇ ਹਾਂ ਤਾਂ ਉਹਦੇ ਨਾਲ ਉਹ ਬੂਟੇ ਨੂੰ ਤਾਕਤ ਮਿਲਦੀ ਹੈ ਤੇ ਜਿਹੜਾ ਜਿੰਨਾ ਫਰੂਟ ਉਹਦੇ ਲੱਗਿਆ ਉਹਦਾ ਝੜਦਾ ਨਹੀਂ
1: ਜੀ ਜੀ ਜੀ ਠੀਕ ਹੈ ਜੀ ਉਹ ਸਾਰੇ ਯਾਨੀ ਕਿ ਜਿੰਨੀਆਂ ਡੋਡੀਆਂ ਲੱਗਣਗੀਆਂ ਉਹ ਸਾਰੀਆਂ ਖੜਾਓ ਚ ਆਣਗੀਆਂ
0: ਹਾਂਜੀ ਹਾਂਜੀ
1: ਠੀਕ ਠੀਕ ਇਹ ਤਾਂ ਹੋ ਗਿਆ ਆਪਣਾ ਨਰਮੇ ਵਿੱਚ ਪੱਤਿਆਂ ਦੇ ਲਾਲ ਹੋਣ ਬਾਰੇ ਤੇ ਇਹਦੇ ਬਾਰੇ ਆਪਾਂ ਮੈਗਨੀਸ਼ੀਅਮ ਦੀ ਗੱਲ ਕਰਤੀ ਤੇ ਪੋਟਾਸ਼ੀਅਮ ਦੀ ਗੱਲ ਕਰਤੀ ਇੱਥੇ ਸਰ ਫਿਰ ਹੁਣ ਕਈ ਵਾਰ ਫੁੱਲ ਡੋਡੀ ਤੇ ਟਿੰਡਿਆਂ ਦਾ ਝੜਨ ਦਾ ਵੀ ਕਾਰਨ ਬਣ ਜਾਂਦਾ ਕਈ ਥਾਵਾਂ ਤੇ ਉੱਥੇ ਆਪਾਂ ਨੂੰ ਕਿਹੜੀਆਂ ਗੱਲਾਂ ਧਿਆਨ ਰੱਖਣਾ
0: ਕਈ ਬਹੁਤੇ ਕਿਸਾਨ ਵੀਰਾਂ ਦੇ ਆਉਂਦੇ ਵੀ ਸਾਡੇ ਜਿਹੜੇ ਫੁੱਲ ਝੜਦੇ ਨੇ
1: ਹਾਂਜੀ
0: ਜਿਹੜੀ ਡੋਡੀ ਝੜ ਗਈ
1: ਜੀ ਜੀ
0: ਤੇ ਇਹਦੇ ਰਲਵੇ ਮਿਲਣੇ ਕਾਰਨ ਨੇ ਤੇ ਕਾਰਨ ਇੱਕੋ ਹੀ ਹੈ ਵੀ ਜਿਹੜਾ ਬੂਟਾ ਸਟ੍ਰੈਸ 'ਚ ਹੈ ਕਈ ਵਾਰ ਕੀ ਹੁੰਦਾ ਹੈ ਕੀੜੇ ਮਕੌੜਿਆਂ ਦਾ ਇੰਨਾ ਹਮਲਾ ਹੋ ਗਿਆ
1: ਜੀ
0: ਉਹ ਬੂਟਾ ਸਟ੍ਰੈਸ 'ਚ ਆ ਗਿਆ ਜਾਂ ਫਿਰ ਮੰਨ ਲਓ ਪਾਣੀ ਨਹੀਂ ਲਾਇਆ ਆਪਾਂ ਬਹੁਤੇ ਦੇਰ ਉਹ ਸਟ੍ਰੈਸ 'ਚ ਆ ਗਿਆ ਜਾਂ ਫਿਰ ਗਰਮਾਇਸ਼ ਇੰਨੀ ਹੋ ਗਈ ਸਟ੍ਰੈਸ 'ਚ ਆ ਗਿਆ ਤੇ ਖਾਦ ਖੁਰਾਕ ਪੂਰੀ ਨਹੀਂ ਹੋਈ ਤਾਂ ਸਟ੍ਰੈਸ 'ਚ ਆ ਗਿਆ ਤਾਂ ਸਟ੍ਰੈਸ ਕਰਕੇ ਜਿਹੜਾ ਬੂਟਾ ਜਿੰਨਾ ਉਹ ਝੱਲ ਸਕਦਾ ਉਹਦਾ ਭਾਰ ਜਿਹੜਾ ਫੁੱਲ ਨੇ ਡੋਡੀਆਂ ਟਿੰਡੀਆਂ ਓਨਾ ਹੀ ਰੱਖਦਾ ਬਾਕੀ ਜਿਹੜਾ ਝੜ ਜਾਂਦਾ ਤੇ ਇਹ ਤੋਂ ਇਹਦੇ ਵਾਸਤੇ ਇੱਕੋ ਹੀ ਜਿਹੜਾ ਹੱਲ ਹੈ ਵੀ ਜਦੋਂ ਵੀ ਫੁੱਲ ਡੋਡੀ ਬਣਨੀ ਸਟਾਰਟ ਹੁੰਦੀ ਹੈ ਉਦੋਂ ਆਪਾਂ 13045 2% ਮਤਲਬ 2 ਕਿਲੋ 100 ਲੀਟਰ ਪਾਣੀ ਪਾ ਕੇ ਆਪਾਂ ਹਫ਼ਤੇ ਹਫ਼ਤੇ ਬਾਅਦ 4 ਸਪਰੇਆਂ ਕਰਨੀਆਂ ਨੇ ਇਹਦੇ ਨਾਲ ਤੁਹਾਡਾ ਜਿਹੜੀਆਂ ਥੱਲੇ ਡਿੱਗਣ ਦੀਆਂ ਸਮੱਸਿਆ ਇਹ ਕਾਫ਼ੀ ਜ਼ਿਆਦਾ ਜਿਹੜੀ ਹੈ ਇਹਦਾ ਹੱਲ ਆਪਾਂ ਨੂੰ ਮਿਲ ਜੂਗਾ
1: ਇੱਕ ਵਾਰੀ ਫਿਰ ਤੋਂ ਆਪਾਂ ਯਾਨੀ ਕਿ ਕੁੱਲ ਮਿਲਾ ਕੇ ਜਿੰਨਾ ਵੀ ਆਪਣਾ ਫਲ ਲੱਗਿਆ ਹੋਇਆ ਉਸ ਦਾ ਭਰਪੂਰ ਖੜਾਓ ਹੋ ਸਕੇ ਤਾਂ ਆਪਾਂ 13045 ਦੀ

0: ਸਪਰੇ ਕਰਨ ਦੀ ਸਿਫਾਰਿਸ਼ ਕਰਦੇ ਆ। ਇਸ ਦਾ ਵਕਫਾ ਦੱਸ ਦੋ ਜਾਂ ਕਿੰਨੀਆਂ ਕਰ ਦੇਣੀਆਂ ਚਾਹੀਦੀਆਂ ਉਹ ਚੀਜ਼ਾਂ ਬਾਰੇ।
1: ਹਫ਼ਤੇ ਹਫ਼ਤੇ ਬਾਅਦ ਜੀ ਚਾਰ ਸਪਰੇਹਾਂ ਕਰਨੀਆਂ ਨੇ,
0: ਚਾਰ ਸਪਰੇਹਾਂ ਕਰਨੀਆਂ ਹੀ ਕਰਨੀਆਂ ਨੇ ਹਫ਼ਤੇ ਹਫ਼ਤੇ ਦੀ, ਇੱਕ ਮਹੀਨੇ ਦੀਆਂ ਹੋ ਗਈਆਂ ਇਹ। 2 ਕਿਲੋ 100 ਲੀਟਰ ਪਾਣੀ ਦੇ ਵਿੱਚ ਸਪਰੇ ਕਰਨੀ
1: ਹੈ।
0: ਠੀਕ ਡਾਕਟਰ ਸਾਹਿਬ, ਇੱਥੇ ਹੀ ਹੁਣ ਆਪਣੀ ਇਸ ਤੋਂ ਬਿਨਾਂ ਆਪਣੇ ਕੋਲ ਕੁੱਲ ਮਿਲਾ ਕੇ 4 ਮਿੰਟ ਰਹਿੰਦੇ ਆ ਜੀ, ਜਿਹੜੀ ਜਾਣਕਾਰੀ ਮੇਤੋਂ ਰਹਿ ਗਈ ਹੋਵੇ ਜਾਣਨੀ, ਕਿਸਾਨਾਂ ਦੇ ਲਈ ਬਹੁਤ ਲਾਹੇਵੰਦ ਹੋਵੇ, ਉਹਦੇ ਵਿੱਚ ਇੱਕ ਜਿਵੇਂ ਮੋਰ ਪੰਜੇ ਵਗੈਰਾ ਦੀ ਗੱਲ ਵੀ ਹੁੰਦੀ ਹੈ ਜਾਂ ਕੋਈ ਵੀ ਹੋਰ ਜਾਣਕਾਰੀ ਹੈ, ਤੁਸੀਂ 3 ਮਿੰਟ ਹੈ ਤੁਹਾਡੇ ਪਾਸ, ਤੁਸੀਂ ਉਹ ਸਾਂਝਾ ਕਰ ਸਕਦੇ।
1: ਹਾਂਜੀ ਹਾਂ, ਕਿਸਾਨ ਵੀਰੋ, ਮੈਨੂੰ ਇਸ ਖਾਸ ਕਰਕੇ ਇਸ ਟਾਈਮ ਜਦੋਂ ਆਪਾਂ ਸਪਰੇਹਾਂ ਕਰਦੇ ਹਾਂ ਨਰਮੇ ਤੇ, ਫੋਨ ਆਉਂਦੇ ਵੀ ਸਾਡੇ ਜਿਹੜਾ ਨਰਮ ਹੈ ਉਹਦੇ ਨਰਮੇ ਨਰ ਜਿਹੜਾ ਮੋਰ ਪੰਜਾ ਬਣ ਗਿਆ, ਸਾਰਿਆਂ ਨੂੰ ਪਤਾ ਮੋਰ ਪੰਜੇ ਬਣ ਜਾਂਦੇ, ਜਿਹੜੇ ਪੱਤੇ ਹੁੰਦੇ ਨੇ ਚੌੜੇ ਹੁੰਦੇ ਨੇ ਵੈਸੇ ਤਾਂ ਨੋਰਮਲੀ, ਜਦੋਂ ਮੋਰ ਪੰਜਾ ਬਣ ਜਾਂਦਾ ਉਹ ਪਤਲੇ ਪਤਲੇ ਜਿਵੇਂ ਮੋਰ ਦਾ ਪੰਜਾ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਸ਼ੇਪ ਬਣ ਜਾਂਦੀ ਹੈ ਨਾ, ਇਹਦਾ ਕਿਸਾਨ ਵੀਰੋ ਜਿਹੜਾ ਇਹਦਾ ਜਿਹੜਾ ਕਾਰਨ ਉਹ ਹੋ ਸਕਦਾ ਉਹ ਹੈ ਵੀ 240 ਸਪਰੇ ਹੋ ਗਈ ਤੁਹਾਡੇ ਨਰਮੇ ਤੇ। ਕੀ ਹੁੰਦਾ ਕਿਉਂਕਿ ਆਪਾਂ
0: ਕਣਕ ਸਪਰੇ ਹੋ ਗਈ,
1: ਗਲਤ ਸਪਰੇ ਹੋ ਗਈ
0: ਜੀ ਜੀ,
1: ਕੀ ਹੁੰਦਾ ਜਦੋਂ ਆਪਾਂ ਕਣਕਾਂ ਤੇ 240 ਦੀ ਸਪਰੇ ਕਰਦੇ ਹਾਂ, ਆਪਾਂ ਧੋ ਕੇ ਰੱਖ ਦੇਣੀ, ਫਿਰ ਉਸੇ ਸਪਰੇ ਉਹ ਜਿਹੜਾ ਸਪਰੇਅਰ ਆਪਣਾ ਟੈਂਕ ਹੈ ਉਹਦੇ ਨਾਲ ਹੀ ਆਪਾਂ ਜਿਹੜਾ ਨਰਮੇ ਤੇ ਸਪਰੇ ਕਰਦੇ ਹਾਂ, ਕੀੜੇ ਮਕੌੜੇ ਵਾਸਤੇ ਕਰ ਲਓ, ਭਾਵੇਂ 13-44 ਬਿਮਾਰੀਆਂ ਵਾਸਤੇ, ਤੇ ਉਹ ਜਿਹੜਾ ਅਸਰ ਹੈ ਉਹ ਸਪਰੇ ਵਿੱਚ ਆ ਜਾਂਦਾ ਤੇ ਆਪਣਾ ਨਰਮਾ ਜਿਹੜਾ ਖਰਾਬ ਹੋ ਜਾਂਦਾ, ਤੇ ਆਹੀ ਕਾਰਨ ਹੈ। ਤੇ ਆਹ ਕੋਈ ਬਿਮਾਰੀ ਹੈ ਨਹੀਂ, ਕਿਉਂਕਿ ਬਹੁਤੇ ਕਿਸਾਨ ਵੀਰ ਮੈਂ ਦੇਖਿਆ ਉਲੀਨਾਸਕ ਦੀਆਂ ਸਪਰੇਆਂ ਕਰਦੇ ਨੇ, ਉਹ ਕੋਈ ਵੀ ਦਵਾਈ ਫੜਾ ਦਿੰਦੇ ਉਹਦੀ ਸਪਰੇਆਂ ਕਰਨੀਆਂ ਕਰਦੇ ਨੇ, ਤੇ ਇਸ ਕਰਕੇ ਜਦੋਂ ਵੀ ਤੁਸੀਂ ਨਰਮੇ ਤੇ ਸਪਰੇ ਕਰਦੇ ਹੋ ਆਪਣਾ ਜਿਹੜਾ ਟੈਂਕਰ ਹੈ ਪਿਛਲੇ ਸੀਜ਼ਨ ਵਾਲਾ ਸਪਰੇਆਂ ਕੀਤੇ ਉਹਨੂੰ ਚੰਗੀ ਤਰ੍ਹਾਂ ਸਰਫ ਨਾਲ ਧੋ ਕੇ ਹੀ ਜਿਹੜੀ ਹੈ ਨਰਮੇ ਤੇ ਸਪਰੇ ਕਰੋ। ਤੇ ਇੱਕ ਵਾਰੀ ਜੇ ਆ ਜਾਂਦੀ ਹੈ, ਮੰਨ ਲਓ ਕੋਈ ਇਹਦੀ ਵਾਸਤੇ ਕੋਈ ਦਵਾਈ ਜਾਂ ਸਪਰੇ ਹੈ ਨਹੀਂ, ਹੈ ਨਾ, ਉਹਦਾ ਤੁਸੀਂ ਵੇਟ ਕਰੋ, ਹੋ ਸਕਦਾ ਜੇ ਨਰਮਾ ਥੋੜ੍ਹਾ ਛੋਟਾ ਟੂਸੇ ਕੱਟ ਦਿਉ, ਜਿਹੜਾ ਉਹ ਨਵਾਂ ਆਊਗਾ ਉਹ ਵਧੀਆ ਆਊਗਾ ਜਿਹੜਾ ਫੁਟਾਰ ਹੋਊਗਾ, ਅਤੇ ਇਹਦੇ ਵਾਸਤੇ ਕੋਈ ਦਵਾਈ ਹੈ ਨਹੀਂ, ਕਿਉਂਕਿ ਬਹੁਤੇ ਕਿਸਾਨ ਵੀਰ ਮੈਂ ਦੇਖਿਆ ਇਹ ਵੱਖ ਵੱਖ ਤਰ੍ਹਾਂ ਜੇ ਦਵਾਈਆਂ ਕਰਦੇ ਨੇ। ਖਾਸ ਹੈ ਵੀ ਜਿਹੜਾ ਸਪਰੇਅਰ ਹੈ ਉਹਦੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਧੋ ਕੇ ਉਹ ਸਪਰੇਆਂ ਕਰੋ। ਇੱਕ ਗੱਲ ਹੋਰ ਵੀ, ਹੋ ਸਕਦਾ ਵੀ ਥੋੜ੍ਹੇ ਬਹੁਤ ਤੁਹਾਡੇ ਸੁੰਡੀ ਦਾ ਅਟੈਕ ਹੋਵੇ, ਗੁਲਾਬੀ ਸੁੰਡੀ ਦਾ ਇਸ ਟਾਈਮ ਹੋ ਸਕਦਾ, ਅਤੇ 15 ਸਤੰਬਰ ਤੋਂ ਪਹਿਲਾਂ ਕੋਈ ਵੀ ਸਿੰਥੈਟਿਕ ਦਵਾਈ ਜਿਹੜੀ ਹੈ ਦੀ ਵਰਤੋਂ ਤੁਸੀਂ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ ਨਹੀਂ ਕਰਨੀ। ਜਿਨ੍ਹਾਂ ਦਵਾਈਆਂ ਦੇ ਪਿੱਛੇ ਥ੍ਰਿਨ ਲੱਗਦਾ ਜਿਵੇਂ ਸਾਈਪਰਮੈਥ੍ਰਿਨ ਹੋਗਾ, ਡੈਲਟਾਮੈਥ੍ਰਿਨ ਹੋ ਗਿਆ, ਫੈਨਵਲਰੇਟ ਹੋ ਗਿਆ, ਕਿਉਂਕਿ ਜਦੋਂ ਆਪਾਂ ਇਹਨਾਂ ਦੀ ਵਰਤੋਂ ਕਰਦੇ ਹਾਂ ਇਸ ਟਾਈਮ ਤਾਂ ਇਹਦੇ ਨਾਲ ਚਿੱਟਾ ਮੱਛਰ ਤੁਹਾਡਾ ਖੇਤਾਂ ਵਿੱਚ ਵਧੂਗਾ, ਠੀਕ ਹੈ, ਅਤੇ ਇਸ ਕਰਕੇ ਇਹਨਾਂ ਦੀ ਵਰਤੋਂ ਤੁਸੀਂ 15 ਸਤੰਬਰ ਤੋਂ ਬਾਅਦ ਕਰਨੀ ਹੈ। ਹੁਣ ਜਿਹੜੀ ਹੋਰ ਦਵਾਈਆਂ ਸਿਫਾਰਿਸ਼ ਨੇ, ਅਸੀਂ 2 ਗਰੁੱਪ ਬਣਾਏ ਹੋਏ ਹੈ ਨਰਮੇ ਉੱਤੇ ਗੁਲਾਬੀ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ, ਜਿਵੇਂ ਫੈਮ ਹੋ ਗਿਆ, ਕੋਰਾਜਨ ਹੋ ਗਿਆ, ਪ੍ਰੋਕਲੇਮ ਹੋ ਗਿਆ, ਇਹਨਾਂ ਦਵਾਈਆਂ ਦੀ ਤੁਸੀਂ ਹੁਣ ਵਰਤੋਂ ਕਰ ਸਕਦੇ ਹੋ। 15 ਸਤੰਬਰ ਤੋਂ ਬਾਅਦ ਤੁਸੀਂ ਜਿਹੜੀ ਦਵਾਈਆਂ ਜਿਹੜੀ ਦੂਜੀਆਂ ਨੇ ਫੈਨਵਰੇਟ ਉਹਨਾਂ ਦੀ ਵਰਤੋਂ ਕਰ ਸਕਦੇ ਹੋ।
0: ਡਾਕਟਰ ਸਾਹਿਬ, ਆਪਣੇ ਕੋਲ ਹੁਣ ਸਮਾਂ ਬਹੁਤ ਹੀ ਸੀਮਤ ਆ, ਤੁਸੀਂ ਇੱਥੇ ਪਹੁੰਚੇ, ਸਾਨੂੰ ਪੱਤਾ ਮਰੋੜ ਬਿਮਾਰੀ, ਨਰਮੇ ਦੇ ਪੱਤਿਆਂ ਦੇ ਧੱਬੇ, ਪੈਰਾ ਬਿਲਟ, ਜੜ੍ਹਾਂ ਦਾ ਗਲਣਾ, ਪੱਤਿਆਂ ਦਾ ਲਾਲ ਹੋਣਾ, ਫੁੱਲ ਡੋਡੀ, ਟਿੰਡਿਆਂ ਦਾ ਝੜਨਾ, ਮੋਰ ਪੰਜੇ, ਇਹ ਸਾਰੀਆਂ ਜਾਣਕਾਰੀ ਦਿੱਤੀਆਂ। ਆਸ ਹੈ ਕਿ ਡਾਕਟਰ ਰਣਵੀਰ ਸਿੰਘ ਤੋਂ ਸਾਰੇ ਕਿਸਾਨ ਵੀਰਾਂ ਨੇ ਫਾਇਦਾ ਲਿਆ ਹੋਏਗਾ, ਅਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਇਸ ਟੌਪਿਕ ਨੂੰ ਤੁਹਾਡੇ ਨਾਲ ਸਾਂਝਾ ਕਰਨ ਵਿੱਚ, ਉਹ ਚਿੱਟੀ ਮੱਖੀ ਤੋਂ, ਵਾਈਟ ਫਲਾਈ ਤੋਂ ਆਪਣੇ ਖੇਤ ਨੂੰ ਬਚਾਉਣ 'ਤੇ ਲੱਗੇ ਆ। ਇਹ ਤੁਸੀਂ ਵੀ ਜਦੋਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਇਹ ਚੀਜ਼ ਨੂੰ ਮਹਿਸੂਸ ਕੀਤਾ ਹੋਏਗਾ। ਬਾਕੀਆਂ ਚੀਜ਼ਾਂ ਦੇ ਘੱਟ ਯਾਨੀ ਕਿ ਪ੍ਰਭਾਵ ਪੈਂਦੇ ਨੇ, ਸਭ ਤੋਂ ਜ਼ਿਆਦਾ ਪੱਤਾ ਮਰੋੜ ਦਾ, ਅਤੇ ਉਸ ਤੋਂ ਬਾਅਦ ਜਿਹੜੀ ਆਪਣੀ ਫੁੱਲ ਡੋਡੀ ਡਿੱਗਦੀ ਆ ਉਦੋਂ 13-045 ਦੀ ਸਪਰੇ ਲਈ ਇਹਨਾਂ ਨੇ ਦੱਸਿਆ। ਇਹ ਬਹੁਤ ਹੀ ਕਿਸਾਨਾਂ ਲਈ ਲਾਹੇਵੰਦ ਹੋ ਨਿਬੜੇਗਾ। ਧੰਨਵਾਦ ਡਾਕਟਰ ਸਾਹਿਬ
1: ਤੁਹਾਡਾ।
0: ਇੱਥੇ ਹੀ ਮੈਂ ਤੁਹਾਨੂੰ ਕੱਲ੍ਹ ਦੇ ਪ੍ਰੋਗਰਾਮ ਦੀ ਮੌਸਮ ਦੀ ਜਾਣਕਾਰੀ ਸਾਂਝੀ ਕਰ ਦੇਣੀ ਆ। ਆਉਣ ਵਾਲੇ ਕੱਲ੍ਹ ਨੂੰ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 26 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 75% ਅਤੇ ਸ਼ਾਮ ਦੇ ਸਮੇਂ 25% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੇ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 141 ਡਿਗਰੀ ਰਹੇਗੀ। ਅਸੀਂ ਆਉਣ ਵਾਲੇ ਕੱਲ੍ਹ ਦੇ ਤਾਪਮਾਨ ਦੀ ਜਾਣਕਾਰੀ, ਇਸ ਦੇ ਨਾਲ ਹੀ ਪ੍ਰੋਗਰਾਮ ਕਿਸਾਨ ਵਾਣੀ ਸਮਾਪਤ ਹੁੰਦਾ ਹੈ। ਮੈਨੂੰ ਜਾਣ ਕੇ ਕੁਲਦੀਪ ਨੂੰ ਦੇਵਾ ਗਿਆ, ਧੰਨਵਾਦ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮੇਰੇ ਯਾਨੀ ਕਿ ਮਮਤਾ ਅਰੋੜਾ ਵੱਲੋਂ ਪਿਆਰ ਭਰੀ ਨਮਸਕਾਰ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ। ਸਰੋਤਿਓ, ਦਿਨ ਹੈ ਮੰਗਲਵਾਰ। ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਤੁਸੀਂ ਅੱਜ ਕੱਲ ਸਰਵਨ ਕਰ ਰਹੇ ਹੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ।

ਆਪਣੇ ਆਪ ਔਖੀ ਤੇ ਵਿਆਕੁਲ ਕਰਨ ਵਾਲੀ ਸ਼ਬਦਾਵਲੀ ਨਾਲ ਮੇਰੀ ਬੁੱਧੀ ਨੂੰ ਬੇਚੈਨ ਤੇ ਪਰੇਸ਼ਾਨ ਕਰ ਰਹੇ ਹੋ। ਕਿਰਪਾ ਕਰਕੇ ਹੇ ਕੇਸ਼ਵ, ਇਹ ਗੱਲ ਪੱਕੇ ਤੌਰ ਤੇ ਦੱਸ ਦੇਵੋ ਕਿ ਜਿਸ ਗੱਲ ਨੂੰ ਗ੍ਰਹਿਣ ਕਰਕੇ ਮੈਂ ਪ੍ਰਭੂਤਵ ਨੂੰ ਪ੍ਰਾਪਤ ਕਰ ਸਕਾਂ ਅਤੇ ਮੇਰਾ ਕਲਿਆਣ ਹੋ ਜਾਵੇ। ਤੇ ਇਸ ਸ਼ਲੋਕ ਦੀ ਵਿਆਖਿਆ ਹੈ ਕਿ ਬੁੱਧੀ ਯੋਗ ਨੂੰ ਕਿਰਿਆਤਮਕ ਰੂਪ ਦੇਣ ਲਈ ਕਰਮ ਯੋਗ ਦਾ ਪ੍ਰਯੋਗ ਜ਼ਰੂਰੀ ਹੈ। ਅਰਜਨ ਆਪਣੇ ਫਰਜ਼ ਪੂਰਤੀ ਵਾਲੇ ਕਰਮ ਕਰਨ ਤੋਂ ਸੰਕੋਚ ਕਰਦਾ ਹੈ। ਸ਼੍ਰੀ ਕ੍ਰਿਸ਼ਨਾ ਜੀ ਇਸ ਗੱਲ ਉੱਪਰ ਜ਼ੋਰ ਦੇ ਰਹੇ ਨੇ ਕਿ ਕੋਈ ਵੀ ਸਿਧਾਂਤ ਵਿਚਾਰਧਾਰਾ ਦਾ ਫਲ ਤਾਂ ਮਿਲਦਾ ਹੈ ਜੇਕਰ ਉਹਨਾਂ ਸਿਧਾਂਤਾਂ ਵਿਚਾਰਾਂ ਨੂੰ ਅਸੀਂ ਅਮਲੀ ਰੂਪ ਦੇਣ ਵਾਲੇ ਕਾਰਜ ਕਰੀਏ। ਜਨਮ ਕਾਲ ਅਮੋਲਕ, ਉੱਤਮ ਅਤੇ ਇਸ ਲਈ ਮਹੱਤਵਪੂਰਨ ਹੈ ਕਿ ਵਿਅਕਤੀ ਨੂੰ ਇਸ ਸਮੇਂ ਆਪਣੇ ਫਰਜ਼ ਪੂਰੇ ਕਰਨ ਦਾ ਸਮਾਂ ਮਿਲਦਾ ਹੈ। ਅਰਜਨ ਬੇਨਤੀ ਭਰੇ ਸ਼ਬਦਾਂ ਰਾਹੀਂ ਸ਼੍ਰੀ ਕ੍ਰਿਸ਼ਨਾ ਜੀ ਨੂੰ ਕਹਿੰਦੇ ਨੇ, ਹੇ ਕੇਸ਼ਵ, ਆਪ ਜੀਵ ਦੀ ਅਗਿਆਨਤਾ ਨੂੰ ਦੂਰ ਕਰ ਸਕਦੇ ਹੋ। ਆਪ ਹੀ ਵਿਅਕਤੀ ਦੇ ਜੀਵਨ ਵਿੱਚ ਮੁਸੀਬਤਾਂ ਖਤਮ ਕਰ ਸਕਦੇ ਹੋ। ਫਿਰ ਤੁਸੀਂ ਮੈਨੂੰ ਸੰਕਟ ਵਿੱਚ ਕਿਉਂ ਪਾ ਰੱਖਿਆ ਹੈ? ਅਰਜਨ ਨੂੰ ਇਹ ਵੀ ਭਰੋਸਾ ਹੈ ਕਿ ਸ਼੍ਰੀ ਕ੍ਰਿਸ਼ਨਾ ਉਸ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਦੇ ਸਮਰੱਥ ਹਨ। ਇਸੇ ਲਈ ਅਰਜਨ ਸ਼੍ਰੀ ਕ੍ਰਿਸ਼ਨਾ ਜੀ ਨੂੰ ਮਾਰਗਦਰਸ਼ਕ ਬਣ ਕੇ ਸਰਿਆਸ ਗ੍ਰਹਿਣ ਕਰਵਾਉਣ ਦੀ ਬੇਨਤੀ ਕਰਦੇ ਨੇ। ਤੀਸਰਾ ਅਧਿਆਇ, ਸ਼ਲੋਕ ਤੀਸਰਾ।

ਸਪਸ਼ਟਤਾ ਪ੍ਰਾਪਤ ਹੁੰਦੀ ਹੈ। ਜਿਉਂ ਜਿਉਂ ਉਸ ਨੂੰ ਆਪਣੇ ਅੰਤਕਰਨ ਦੀ ਸ਼ਕਤੀ ਅਤੇ ਸਪਸ਼ਟਤਾ ਦਾ ਪਤਾ ਲੱਗਦਾ ਹੈ, ਫਰਜ਼ ਪੂਰਤੀ ਕਰਦਿਆਂ ਸੰਤੁਸ਼ਟੀ, ਖੁਸ਼ੀ, ਦੈਵੀ ਆਨੰਦ ਮਿਲਦਾ ਹੈ। ਦੂਜਾ ਕਰਮਯੋਗ ਦਾ ਮਾਰਗ ਹੈ। ਇਹ ਸਵੈ ਵਿੱਚ ਪਰਪੱਕਤਾ, ਵਿਸ਼ਵਾਸ ਅਤੇ ਅੰਤਕਰਨ ਦੀ ਸ਼ਕਤੀ, ਯੋਗਤਾ, ਬੁੱਧੀ, ਕਲਾ, ਸਿਆਣਪ ਦੇ ਵਿਕਾਸ ਲਈ ਪ੍ਰਯੋਗ ਬਣਦਾ ਹੈ। ਕਰਮ ਮਾਰਗ ਲਈ ਗਿਆਨ ਵਿਕਾਸ ਹੁੰਦਾ ਹੈ। ਗਿਆਨ ਨੂੰ ਕਸਵੱਟੀ ਉੱਪਰ ਵਰਤਣ ਦਾ ਅਸਲ ਸਾਧਨ ਕਰਮ ਹੈ। ਗਿਆਨ ਮਾਰਗ ਦੇ ਕਰਮ ਮਾਰਗ ਇੱਕ ਦੂਜੇ ਨਾਲ ਜੁੜੇ ਹੋਏ ਨੇ। ਗਿਆਨ ਤੋਂ ਵਿਗਿਆਨ ਕਰਮ ਮਾਰਗ ਉੱਪਰ ਚੱਲ ਕੇ ਹੀ ਬਣਦੀ ਹੈ। ਕਰਮ ਮਾਰਗ ਤੋਂ ਸਿਧਾਂਤਾਂ ਨੂੰ ਪਰਖਣ ਅਤੇ ਉਸ ਦੇ ਪ੍ਰਯੋਗ ਕਰਕੇ ਉਸ ਨੂੰ ਅਮਲ ਵਿੱਚ ਢਾਲਣ ਦੀ ਪ੍ਰਕਿਰਿਆ ਹੈ। ਜਿਵੇਂ ਕਿ ਪਹਿਲਾਂ ਸਪਸ਼ਟ ਹੋ ਚੁੱਕਾ ਹੈ, ਸੰਖਿਆ ਯੋਗ ਭੌਤਿਕ ਵਸਤੂਆਂ ਪ੍ਰਕਿਰਤੀ ਦੀ ਆਤਮਾ ਦਾ ਮੁਲਿਆਂਕਣ ਕਰਦਿਆਂ ਅਧਿਐਨ ਕਰਨਾ ਹੈ। ਉਸ ਵਿਅਕਤੀ ਲਈ ਜਿਹੜਾ ਪ੍ਰਯੋਗ ਗਿਆਨ ਰਾਹੀਂ ਭੌਤਿਕ ਵਸਤੂਆਂ ਤੇ ਪ੍ਰਕਿਰਤੀ ਦੀ ਆਤਮਾ ਨੂੰ ਸਮਝਣ ਦਾ ਇੱਛੁਕ ਹੈ, ਪਰ ਜਿਹੜਾ ਵਿਅਕਤੀ ਕ੍ਰਿਸ਼ਨ ਚੇਤਨਤਾ ਦੇ ਬੁੱਧੀ ਯੋਗ ਸੰਕਲਪ ਨੂੰ ਧਾਰਨ ਕਰ ਚੁੱਕਾ ਹੈ, ਉਹ ਕਾਰਜ ਦੇ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ। ਬੁੱਧੀ ਯੋਗ ਕ੍ਰਿਸ਼ਨ ਦਰਸ਼ਨ ਹੈ, ਜਿਸ ਰਾਹੀਂ ਸਾਰੀਆਂ ਇੰਦਰਿਆਵੀ ਇੱਛਾਵਾਂ ਉੱਪਰ ਵਿਧੀ ਪੂਰਵਕ ਕੰਟਰੋਲ ਕੀਤਾ ਜਾ ਸਕਦਾ ਹੈ। ਇੱਛਾਵਾਂ ਨੂੰ ਨਿਯੰਤਰਨ ਕਰਨ ਦੀ ਕਲਾ ਹੀ ਬੁੱਧੀ ਯੋਗ ਹੈ। ਸੰਖਿਆ ਯੋਗ ਬੁੱਧੀ ਯੋਗ ਦੇ ਆਪਣੇ ਆਪਣੇ ਸੁਤੰਤਰ ਸੰਕਲਪ ਹਨ। ਦੋਵਾਂ ਦਾ ਮੰਤਵ ਪਰਮ ਸੱਤ ਦੀ ਪ੍ਰਾਪਤੀ ਹੈ ਅਥਵਾ ਅੰਤਕਰਨ ਦਾ ਪ੍ਰਭੂਤਵ ਨਾਲ ਸੰਬੰਧ ਅਟੁੱਟ ਕਰਨਾ ਹੈ। ਸਾਸੀ ਸਾਧਕ ਵਿਵੇਕ ਬੁੱਧੀਵਾਨ ਇਹਨਾਂ ਦੋਵੇਂ ਮਾਰਗਾਂ ਉੱਪਰ ਚੱਲਦੇ ਨੇ। ਤੀਸਰਾ ਅਧਿਆਇ ਸ਼ਲੋਕ ਚੌਥਾ।

ਅਰਥਾਤ ਜਿਹੜਾ ਵਿਅਕਤੀ ਕਰਮ ਇੰਦਰੀਆਂ ਨੂੰ ਹਮੇਸ਼ਾ ਰੋਕਣ ਨਾਲ ਰੁਚਿਤ ਰਹਿੰਦਾ ਏ, ਉਸ ਛਲੀਏ ਵਿਅਕਤੀ ਨੂੰ ਮੋਮ ਠੱਗਣਾ ਕਿਹਾ ਜਾਂਦਾ ਏ। ਪਰ ਅਜਿਹਾ ਵਿਅਕਤੀ ਆਪਣੇ ਮਨ ਅੰਦਰ ਇੰਦਰਿਆਵੀ ਵਸਤਾਂ ਦਾ ਧਿਆਨ ਕਰਦਾ ਹੀ ਰਹਿੰਦਾ ਏ। ਜੇ ਇਸ ਸ਼ਲੋਕ ਦੀ ਵਿਆਖਿਆ ਕਰੀਏ ਤਾਂ ਇੰਦਰੀਆਂ ਦੀਆਂ ਇੱਛਾਵਾਂ ਨੂੰ ਉੱਪਰੋਂ ਉੱਪਰੋਂ ਰੋਕਣ ਦਾ ਵਿਖਾਵਾ ਕਰਨਾ ਅਤੇ ਅੰਦਰ ਹੀ ਅੰਦਰ ਇਹਨਾਂ ਵਸਤੂਆਂ ਦੀ ਇੱਛਾ ਕਰਦੇ ਰਹਿਣਾ ਆਪਣੇ ਨਾਲ ਛਲ ਕਰਨ ਵਾਂਗ ਹੈ। ਅਜਿਹਾ ਵਿਅਕਤੀ ਬੁੱਧੂ ਹੈ, ਮਿੱਥਿਆਚਾਰੀ ਹੈ। ਮਨ ਦੀ ਗਤੀਸ਼ੀਲਤਾ ਤੇ ਕਾਰਜ ਕਰਨ ਦੀ ਪ੍ਰਕਿਰਿਆ ਉਸ ਵੇਲੇ ਤੱਕ ਨਿਰੰਤਰ ਬਣੀ ਰਹਿੰਦੀ ਹੈ ਜਦੋਂ ਤੱਕ ਕਿ ਜੀਵ ਆਤਮਾ ਪ੍ਰਕਿਰਤੀ ਨਾਲ ਸੰਬੰਧਿਤ ਕਾਰਜਸ਼ੀਲ ਹੈ। ਮਨ ਅੰਦਰੋਂ ਜਦੋਂ ਇੱਛਾਵਾਂ ਉੱਪਰ ਬੰਦਸ਼ ਲਾਉਣ ਦੀ ਪ੍ਰਕਿਰਿਆ ਚੱਲਦੀ ਹੈ ਤਾਂ ਉਸ ਅੰਦਰ ਸੋਚ ਤਰੰਗਾਂ ਪੈਦਾ ਹੁੰਦੀਆਂ ਨੇ। ਇੰਜ ਕਰਨਾ ਖਤਰਨਾਕ ਹੈ। ਇੰਜ ਹੈ ਜਿਵੇਂ ਕੋਈ ਤੇਜ਼ ਰਫਤਾਰ ਗੱਡੀ ਦੀ ਰਫਤਾਰ ਨੂੰ ਰੋਕੇ ਬਗੈਰ ਬ੍ਰੇਕ ਲਾ ਦੇਵੇ। ਇੰਜ ਦੁਰਘਟਨਾ ਹੋਣ ਦਾ ਖਤਰਾ ਹੈ। ਮਨ ਤਾਂ ਹਮੇਸ਼ਾ ਪਰਿਵਰਤਨ ਕਿਰਿਆ ਅਧੀਨ ਬਦਲਦਾ ਰਹਿੰਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਆਪ ਉੱਪਰ ਨਿਯੰਤਰਣ ਕਰ ਲੈਂਦਾ ਹੈ ਤਾਂ ਉਸਦਾ ਸਵੈ ਵਿਅਕਤੀਤਵ ਤਬਾਹ ਹੋ ਜਾਂਦਾ ਹੈ। ਜੋ ਵਿਗੜਦਾ ਹੈ ਉਸ ਲਈ ਮਨੁੱਖ ਦੀ ਦੁਸ਼ਟਤਾ ਜ਼ਿੰਮੇਵਾਰ ਹੈ। ਮਨੁੱਖ ਦੀ ਢੀਠਤਾ ਹੀ ਕਿ ਮੈਂ ਕਾਰਜ ਤਿਆਗ ਕਰਨਾ ਹੈ ਛਲ ਕਪਟ ਵਾਂਗ ਹੈ। ਵਿਖਾਵਾ ਯੋਗੀ ਬਣ ਜਾਣ ਦਾ ਕਰਨ ਵਾਲੇ ਇੱਛਾਵਾਂ ਉੱਪਰ ਜੋ ਕੰਟਰੋਲ ਨਹੀਂ ਕਰਦੇ, ਅਜਿਹੇ ਲੋਕ ਆਪਣੇ ਆਪ ਤੇ ਆਪਣੇ ਸਮਾਜ ਨਾਲ ਧੋਖਾ ਕਰਦੇ ਨੇ। ਅਜਿਹੇ ਵਿਖਾਵੇ ਕਰਨ ਵਾਲੇ ਲੋਕਾਂ ਦਾ ਮਨ ਨਾ ਹੀ ਪਵਿੱਤਰ ਹੁੰਦਾ ਏ ਨਾ ਹੀ ਸਾਧਿਆ ਹੁੰਦਾ ਏ। ਉਹਨਾਂ ਦਾ ਗਿਆਨ ਸੀਮਤ ਹੁੰਦਾ ਏ, ਬਿਰਥਾ ਹੁੰਦਾ ਏ। ਤੀਸਰਾ

ਅਰਥਾਤ ਯੋਗ ਈਸ਼ਵਰ ਦੇ ਲਈ ਆਯੋਜਿਤ ਕਰਨ ਦੀ ਥਾਂ ਤੇ ਭੌਤਿਕ ਕਾਰਜਾਂ ਲਈ ਕੀਤਾ ਜਾਵੇ ਤਾਂ ਯੱਗ ਕਰਨ ਵਾਲਾ ਵਿਅਕਤੀ ਕਰਮ ਬੰਧਨ ਹੋ ਜਾਂਦਾ ਹੈ। ਇਸ ਲਈ ਹੇ ਕੁੰਤੀ ਪੁੱਤਰ, ਤੂੰ ਉਸ ਪ੍ਰਭੂਤਵ ਦੀ ਤਸੱਲੀ ਲਈ ਆਪਣੀ ਫਰਜ਼ ਪੂਰਤੀ ਲਈ ਯੁੱਧ ਕਰ। ਇਸੇ ਤਰ੍ਹਾਂ ਤੂੰ ਹਮੇਸ਼ਾ ਬੰਧਨ ਮੁਕਤ ਹੋ ਕੇ ਸੁਤੰਤਰ ਰਹੇਗਾ। ਹੇ ਅਰਜਨ, ਯੱਗ ਲਈ ਕੀਤੇ ਕਰਮ ਤੋਂ ਇਲਾਵਾ ਹੋਰ ਸਾਰੇ ਕਰਮ ਮਨੁੱਖ ਨੂੰ ਕਰਮਾਂ ਦੇ ਬੰਧਨ ਵਿੱਚ ਪਾ ਦਿੰਦੇ ਨੇ। ਇਸ ਲਈ ਕੁੰਤੀ ਪੁੱਤਰ ਅਰਜੁਨ, ਤੂੰ ਆਸਕਤੀ ਤੋਂ ਰਹਿਤ ਹੋ ਕੇ ਪਰਮਾਤਮਾ ਨੂੰ ਸਮਰਪਿਤ ਭਾਵਨਾ ਨਾਲ ਆਪਣਾ ਕਰਤੱਵ ਕਰ। ਇਸ ਸ਼ਲੋਕ ਦੀ ਵਿਆਖਿਆ ਹੈ ਕਿ ਸ਼੍ਰੀ ਕ੍ਰਿਸ਼ਨਾ ਜੀ ਸਮਝਾਉਂਦੇ ਨੇ ਕਰਮ ਕਰਨਾ ਛੱਡਣਾ ਨਹੀਂ, ਸਗੋਂ ਕਰਮ ਕਰਨ ਦੇ ਪਿੱਛੇ ਆਪਣੀ ਭਾਵਨਾ ਨੂੰ ਸਹੀ ਕਰਨਾ ਜ਼ਰੂਰੀ ਹੈ। ਜਦੋਂ ਮਨੁੱਖ ਹਰ ਕੰਮ ਸਿਰਫ ਆਪਣੇ ਸਵਾਰਥ, ਲਾਲਚ ਅਤੇ ਫਲ ਦੀ ਇੱਛਾ ਨਾਲ ਕਰਦਾ ਹੈ ਤਾਂ ਉਹ ਕਰਮਾਂ ਨਾਲ ਜੁੜ ਜਾਂਦਾ ਹੈ, ਪਰ ਜਦੋਂ ਮਨੁੱਖ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਉਂਦਾ ਹੈ ਤੇ ਕਰਮ ਨੂੰ ਪਰਮਾਤਮਾ ਨੂੰ ਸਮਰਪਿਤ ਕਰ ਦਿੰਦਾ ਹੈ ਅਤੇ ਨਤੀਜੇ ਨਾਲ ਬੇਲੋੜੀ ਆਸਕਤੀ ਨਹੀਂ ਰੱਖਦਾ ਤਾਂ ਉਸਦਾ ਮਨ ਕਰਮਾਂ ਦੇ ਬੰਧਨ ਤੋਂ ਮੁਕਤ ਰਹਿੰਦਾ ਹੈ। ਅਰਥਾਤ ਆਪਣਾ ਕਰਤੱਵ ਕਰੋ, ਕਰਮ ਇਮਾਨਦਾਰੀ ਨਾਲ ਕਰੋ, ਫਲ ਦੀ ਅਤਿ ਇੱਛਾ ਤੋਂ ਬਚੋ, ਆਪਣੇ ਕਰਮ ਪਰਮਾਤਮਾ ਨੂੰ ਸਮਰਪਿਤ ਭਾਵਨਾ ਨਾਲ ਕਰੋ। ਤੀਸਰਾ ਅਧਿਆਇ, ਸ਼ਲੋਕ 10।

ਸ੍ਰਿਸ਼ਟੀ ਦੇ ਜਨਮ ਸਮੇਂ ਬ੍ਰਹਮਾ ਜੀ ਨੇ ਯੱਗ ਦੇ ਨਾਲ ਨਾਲ ਲੋਕਾਂ ਦੀ ਰਚਨਾ ਕੀਤੀ ਤੇ ਫਰਮਾਇਆ, ਤੁਸੀਂ ਲੋਕ ਇਸ ਯੱਗ ਦੇ ਰਾਹੀਂ ਬੁੱਧੀ ਨੂੰ ਪ੍ਰਾਪਤ ਕਰੋਗੇ। ਇਹ ਯੱਗ ਤੁਹਾਨੂੰ ਲੋਕਾਂ ਨੂੰ ਇੱਛਤ ਭੋਗ ਦੇਣ ਵਾਲਾ

0: ਦੱਸਿਆ ਥਾ।
1: ਅਰਥਾਤ ਇਹ ਯੁੱਧ ਕਰਕੇ ਤੂੰ ਦੇਵਤਿਆਂ ਨੂੰ ਪ੍ਰਫੁੱਲਿਤ ਕਰ ਅਤੇ ਉਹ ਦੇਵਤੇ ਵੀ ਚੰਗੇ ਕਾਰਜ ਕਰਕੇ ਤੁਹਾਨੂੰ ਲੋਕਾਂ ਨੂੰ ਵਧਾਉਣ। ਇੰਜ ਇੱਕ ਦੂਜੇ ਦੀ ਉੱਨਤੀ ਕਰਦਿਆਂ ਤੁਸੀਂ ਲੋਕ ਧਰਮ ਕਲਿਆਣ ਨੂੰ ਪ੍ਰਾਪਤ ਕਰ ਲਵੋ। ਜੇ ਇਸ ਸ਼ਲੋਕ ਦੀ ਵਿਆਖਿਆ ਕਰੀਏ ਤਾਂ ਮਾਨਵੀ ਗਿਆਨ, ਚੇਤਨਤਾ, ਸਮਝਦਾਰੀ, ਵਿਵੇਕ ਬੁੱਧੀ, ਹੋਸ਼, ਗਿਆਨ ਇੰਦਰੀਆਂ, ਅਨੁਭੂਤੀ, ਸੰਵੇਦਨਸ਼ੀਲਤਾ, ਯੋਗਤਾ, ਮਨਸ਼ਾ ਆਦਿ ਦੇਵ ਸ਼ਕਤੀਆਂ ਨੇ। ਇਹਨਾਂ ਨੂੰ ਵੀ ਦੇਵਤਾ ਕਿਹਾ ਜਾਂਦਾ ਹੈ। ਦੇਵ ਦੇ ਸ਼ਬਦਾਰਥ ਪ੍ਰਕਾਸ਼ਿਤ ਹੋਣਾ, ਪ੍ਰਸਿੱਧ ਹੋਣਾ, ਚਮਕਣਾ, ਲਿਸ਼ਕਣਾ ਨੇ। ਮਨੁੱਖੀ ਗਿਆਨ ਦੇ ਇੰਦਰਿਆਵੀ ਤੱਤ ਆਪਣੇ ਆਪ ਇੱਕ ਦੂਜੇ ਨੂੰ ਚਾਨਣ ਕਰਦੇ ਨੇ। ਇਹਨਾਂ ਦੇ ਸਹਾਰੇ ਮਨ ਪ੍ਰਕਾਸ਼ਮਾਨ ਹੁੰਦਾ ਹੈ। ਇਸੇ ਲਈ ਉਪਰੋਕਤ ਮਨ ਦੇ ਤੱਤ ਦੇਵ ਨੇ ਇਸ ਸਰੀਰ ਵਿੱਚ ਨਿਵਾਸ ਕਰਨ ਵਾਲੇ ਨੂੰ ਇੰਦਰਿਆਵੀ ਤੱਤ ਹੀ ਰੋਸ਼ਨ ਕਰਦੇ ਨੇ। ਜੇਕਰ ਸਰੀਰ ਨੂੰ ਭੋਜਨ ਨਹੀਂ ਮਿਲਦਾ ਤਾਂ ਇਹ ਤੱਤ ਕਮਜ਼ੋਰ ਪੈ ਜਾਂਦੇ ਨੇ ਅਤੇ ਪੂਰਨ ਕਾਰਜ ਨਹੀਂ ਕਰਦੇ। ਇਹਨਾਂ ਦੀ ਉਪਯੋਗਤਾ ਇਹਨਾਂ ਦੀ ਸਹੀ ਵਰਤੋਂ ਵਿੱਚ ਹੈ। ਇਹਨਾਂ ਨਾਲ ਗਿਆਨ ਪ੍ਰਕਾਸ਼ ਹੁੰਦਾ ਹੈ, ਬੁੱਧੀ ਦਾ ਵਿਕਾਸ ਹੁੰਦਾ ਹੈ। ਮਹਾਨ ਵਿਕਾਸਸ਼ੀਲ ਆਤਮਾ ਦੇਵਤਾ ਹੁੰਦੀ ਹੈ। ਬ੍ਰਹਮੰਡੀ ਸ਼ਕਤੀਆਂ ਨੂੰ ਦੇਵਤਾ ਕਿਹਾ ਜਾਂਦਾ ਹੈ। ਦੇਵਤਾ ਮਾਨਵਤਾ ਦੇ ਭਲੇ ਲਈ ਕਾਰਜਸ਼ੀਲ ਰਹਿੰਦੇ ਨੇ। ਜੋ ਕੁਰਬਾਨੀ ਦਿੰਦਾ ਹੈ ਉਹ ਦੇਵਤਾ ਹੈ। ਪਰਮਾਰਥ ਕਾਰਜ ਕਰਨੀ ਹੀ ਦੇਵਤਾ ਪੂਜਨੀਕ ਹੁੰਦਾ ਹੈ। ਤੀਸਰਾ ਅਧਿਆਇ ਸ਼ਲੋਕ 12।

ਯੱਗ ਵਿੱਚੋਂ ਬਚਿਆ ਭੋਜਨ ਖਾਣ ਵਾਲੇ ਵਿਅਕਤੀ ਸੱਜਣ ਪੁਰਸ਼ ਹੁੰਦੇ ਨੇ, ਜਿਹੜੇ ਸਮੁੱਚੇ ਪਾਪਾਂ ਤੋਂ ਮੁਕਤ ਹੁੰਦੇ ਨੇ। ਪਰ ਜਿਹੜੇ ਕੇਵਲ ਆਪਣੇ ਸਵਾਦ ਦੀ ਖੁਸ਼ੀ ਲਈ ਆਪਣਾ ਭੋਜਨ ਤਿਆਰ ਕਰਦੇ ਨੇ, ਉਹ ਪਾਪੀ ਲੋਕ ਕੇਵਲ ਪਾਪ ਨੂੰ ਹੀ ਖਾਂਦੇ ਨੇ। ਅਰਥਾਤ ਇਸ ਸ਼ਲੋਕ ਵਿੱਚ ਹੱਕ ਹਲਾਲ ਦੇ ਭੋਜਨ ਵੱਲ ਸੰਕੇਤ ਹੈ। ਯੱਗ ਹੋਮ ਵਿੱਚ ਬਚਿਆ ਭੋਜਨ ਮਿਹਨਤੀ ਇਮਾਨਦਾਰੀ ਵਿਅਕਤੀ ਦੀ ਕਮਾਈ ਵਿੱਚੋਂ ਤਿਆਰ ਕੀਤਾ ਭੋਜਨ ਹੈ, ਜੋ ਬੇਈਮਾਨੀ ਨਾਲ ਦੂਜਿਆਂ

ਦੇ ਹੱਕ ਮਾਰ ਕੇ ਪਾਪ ਕਰਕੇ ਦੌਲਤ ਇਕੱਠੀ ਕਰਦੇ ਨੇ, ਉਹ ਕੇਵਲ ਖੁਸ਼ੀ ਆਨੰਦ ਲਈ ਭੋਜਨ ਕਰਦੇ ਨੇ, ਉਹ ਭੋਜਨ ਨਹੀਂ ਪਾਪ ਹੀ ਖਾਂਦੇ ਨੇ। ਸਤ ਪੁਰਸ਼ ਸਦਾ ਪ੍ਰਭੂਤਵ ਨਾਲ ਇੱਕ ਮਿਕ ਹੁੰਦੇ ਨੇ। ਯੱਗ ਕਰਨ ਵਾਲੇ ਸਾਧਕ ਪ੍ਰਤਾਪੀ ਨੇਕ ਸਹਿਜ ਬਿਰਤੀ ਦੇ ਮਾਲਕ ਸਤ ਪੁਰਸ਼ ਕਿਵੇਂ ਪਾਪ ਕਰ ਸਕਦੇ ਨੇ? ਅਜਿਹੇ ਪੁਰਸ਼ਾਂ ਦਾ ਭੋਜਨ ਵੀ ਹੱਕ ਸਤ ਕਮਾਈ ਨਾਲ ਤਿਆਰ ਕੀਤਾ ਹੁੰਦਾ ਏ। ਵੇਲੜ ਬੁੱਧੀਹੀਨ ਅਨਿਆਇਕਾਰੀ ਦੁਸ਼ਟ ਲੋਕ ਹੀ ਪਾਪ ਦੀ ਕਮਾਈ ਵਾਲਾ ਭੋਜਨ ਕਰਦੇ ਨੇ। ਕੰਮ ਆਪਣੇ ਆਪ ਵਿੱਚ ਨਾ ਚੰਗਾ ਹੁੰਦਾ ਹੈ ਨਾ ਪੈੜਾ। ਕੰਮ ਕਰਨ ਪਿੱਛੋਂ ਜੋ ਮੰਤਵ ਭਾਵਨਾ ਹੁੰਦੀ ਹੈ, ਉਹੀ ਕੰਮ ਨੂੰ ਚੰਗਾ ਜਾਂ ਭੈੜਾ ਬਣਾਉਂਦੀ ਹੈ। ਆਪਾ ਹੋ ਜਿਸ ਕਿਰਿਆ ਕਰਨ ਵਾਲੇ ਅਲੋਪ ਹੋ ਜਾਂਦੇ ਹੈ। ਜੋ ਕਾਰਜ ਜਿਸ ਵਿੱਚ ਪ੍ਰਭੂਤਵ ਸੇਵਾ ਲੋਕ ਕਲਿਆਣ ਅਤੇ ਸਰਬ ਹਿੱਤ ਸੰਪੰਨ ਹੁੰਦੇ ਨੇ, ਨੇਕ ਨੇ। ਯੱਗ ਦੀ ਸਾਰਥਕਤਾ ਸੇਵਾ ਭਾਵ ਵਿੱਚ ਹੈ। ਕੰਮ ਉਹ ਸਾਰਥਕ ਹੈ ਜਿਸ ਦੇ ਕਰਨ ਪਿੱਛੋਂ ਮੰਤਵ ਸਰਬ ਕਲਿਆਣ ਲੋਕ ਸੇਵਾ ਤੇ ਨੇਕ ਨੀਤ ਹੋਵੇ। ਪ੍ਰਭੂਤਵ ਦੇ ਨਾਂ ਉੱਪਰ ਸਾਰੇ ਕਾਰਜ ਇਹੋ ਮੰਤਵ ਦੀ ਪੂਰਤੀ ਕਰਨ ਲਈ ਹੈ। ਅਜਿਹਾ ਸੰਕਲਪ ਦ੍ਰਿੜ ਇਰਾਦੇ ਨਾਲ ਸੇਵਾ ਯੋਗ ਸੇਵਾ ਯੱਗ ਕਰ ਸਕਦਾ ਹੈ। ਯੱਗ ਭਾਵੇ ਦੇਵਤਾ ਦੇ ਸਮਰਪਣ ਹੋਵੇ ਜਾਂ ਰਿਸ਼ੀ ਲਈ ਕੀਤਾ ਗਿਆ ਹੋਵੇ ਜਾਂ ਵੱਡੇ ਵਡੇਰਿਆਂ ਨੂੰ ਸਮਰਪਣ ਕੀਤਾ ਹੋਵੇ ਜਾਂ ਮਾਨਵਤਾ ਦੀ ਸੇਵਾ ਵਾਲਾ ਯੱਗ ਹੋਵੇ ਜਾਂ ਸਮੁੱਚੇ ਜਗਤ ਕਾਇਨਾਤ ਦੀ ਪਵਿੱਤਰਤਾ ਲਈ ਕੀਤਾ ਹੋਵੇ। ਅਸਲ ਵਿੱਚ ਇਸ ਦਾ ਮੰਤਵ ਭਾਵਨਾ ਪ੍ਰਭੂਤਵ ਸ਼ਕਤੀ ਦੇ ਨਿਯਮਾਂ ਅਨੁਸਾਰ ਕਾਰਜ ਕਰਨ ਦੀ ਸੇਵਾ ਭਾਵਨਾ ਨੂੰ ਪ੍ਰਚੰਡ ਕਰਨਾ ਹੈ। ਰੀਤੀ ਰਿਵਾਜ, ਫੋਕੇ, ਵਹਿਮ, ਅਗਿਆਨਤਾ ਅਤੇ ਭੇਦ ਭਾਵ ਫੈਲਾਉਣ ਵਾਲੀ ਯੱਗ ਕਿਰਿਆ ਦਾ ਕੋਈ ਲਾਭ ਨਹੀਂ ਹੈ। ਇਹੀ ਯਾਦ ਰੱਖਣ ਦੀ ਲੋੜ ਹੈ, ਪਰਮਾਤਮਾ ਸਵੈ ਰਚਿਤਾ ਏ, ਸ਼ਕਤੀਮਾਨ ਹੈ, ਸਮੁੱਚੇ ਜਗਤ ਦਾ ਰਚੇਤਾ ਏ। ਸਾਰੇ ਜੀਵ ਉਸੇ ਦੀ ਰਚਨਾ ਦੀਆਂ ਅਨੇਕਾਂ ਰੂਪ ਇਕਾਈਆਂ ਨੇ। ਜੀਵਾਂ ਨੂੰ ਉਸ ਦੀ ਇਸ ਖੂਬਸੂਰਤ ਰਚਨਾ ਨੂੰ ਵਿਗਾੜਨ ਦਾ ਕੋਈ ਹੱਕ ਨਹੀਂ ਹੈ।

ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ। ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਆਰਸੀ ਬਿਲਿੰਗ ਤੋਂ ਪ੍ਰਭਾਵਿਤ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਲਾਭ ਮਿਲੇਗਾ। ਤੇ ਸ੍ਰੀਲੰਕਾ ਨੇ ਕੋਲੰਬੋ 'ਚ ਭਾਰਤ ਖਿਲਾਫ਼ ਖੇਡੇ ਜਾ ਰਹੇ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 8 ਵਿਕਟਾਂ ਦੇ ਨੁਕਸਾਨ ਤੇ 265 ਦੌੜਾਂ ਬਣਾਈਆਂ। ਤੇ ਹੁਣ ਖਬਰਾਂ ਵਿਸਥਾਰ ਨਾਲ। ਡਿਜੀਟਲ ਅਦਾਇਗੀ ਦੀ ਕਾਇਆਕਲਪ ਕਰਦਿਆਂ ਯੂਨੀਫਾਈਡ ਪੇਮੈਂਟ ਇੰਟਰਫੇਸ UPI ਨੇ 10 ਸਾਲ ਪੂਰੇ ਕਰ ਲਏ ਨੇ। 2016 ਵਿਚ ਅੱਜ ਦੇ ਦਿਨ ਸ਼ੁਰੂ ਕੀਤਾ ਗਿਆ UPI ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਭ ਤੋਂ ਸਫਲ ਥੰਮਾਂ ਵਿਚੋਂ ਇਕ ਵਜੋਂ ਉਭਰਿਆ ਏ। UPI ਨੇ ਆਪਸ ਵਿਚ ਜੁੜੇ ਅਤੇ ਅਸਲ ਸਮੇਂ ਦੇ ਅਦਾਇਗੀਆਂ ਦੀ ਸਹੂਲਤ ਉਪਲਬਧ ਕਰਵਾਈ ਹੈ। UPI ਲੈਣ ਦੇਣ ਵਿਚ ਲਗਭਗ 13,000 ਗੁਣਾ ਵਾਧਾ ਹੋਇਆ। ਵਿੱਤ ਮੰਤਰਾਲੇ ਮੁਤਾਬਕ 2016-17 ਵਿਚ ਸਿਰਫ 1,78,00,000 ਲੈਣ ਦੇਣ ਹੋਏ ਸਨ, ਜੋ 2025-26 ਚ ਵੱਧ ਕੇ 24,162 ਕਰੋੜ ਤੋਂ ਵੱਧ ਹੋ ਗਏ ਨੇ। ਇਸ ਸਮੇਂ ਦੌਰਾਨ ਲੈਣ ਦੇਣ ਦੀ ਕੀਮਤ ਵੀ 7,000 ਕਰੋੜ ਰੁਪਏ ਤੋਂ ਵੱਧ ਕੇ ਲਗਭਗ 314,00,000 ਕਰੋੜ ਰੁਪਏ ਹੋ ਗਈ ਹੈ। UPI ਨੇ ਡਿਜੀਟਲ ਪਾੜੇ ਨੂੰ ਪੂਰਾ ਕਰਨ, ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਤੇ ਡਿਜੀਟਲ ਵਿੱਤੀ ਸੇਵਾਵਾਂ ਤੱਕ ਪਹੁੰਚ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨੇ ਦੇਸ਼ ਭਰ ਦੇ ਲੋਕਾਂ ਅਤੇ ਭਾਈਚਾਰਿਆਂ ਨੂੰ ਸਮਰੱਥ ਬਣਾਇਆ ਅਤੇ ਵਿਆਪਕ ਆਰਥਿਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UPI ਦੇ 10 ਸਾਲ ਪੂਰੇ ਹੋਣ ਤੇ ਕਿਹਾ ਕਿ ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ ਤੇ ਮਾਣ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ UPI ਸਿਸਟਮ ਦੀ ਸ਼ੁਰੂਆਤ ਭਾਰਤ ਦੇ ਡਿਜੀਟਲ ਅਦਾਇਗੀ ਇਤਿਹਾਸ ਵਿਚ ਸਭ ਤੋਂ ਵੱਡਾ ਪਲ ਰਿਹਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ UPI ਇਕ ਦਹਾਕਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ਵਿਚ ਹੁਣ ਤੱਕ ਦਾ ਸਭ ਤੋਂ ਫੈਸਲਾਕੁੰਨ ਫੈਸਲਾ ਸਾਬਤ ਹੋਇਆ। ਹਰ ਭਾਰਤੀ ਨੂੰ UPI ਦੀ ਵਿਆਪਕ ਪੱਧਰ ਤੇ ਪਹੁੰਚ ਉੱਤੇ ਮਾਣ ਹੋਣਾ ਚਾਹੀਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਰੋਜ਼ਾਨਾ ਹੋ ਰਹੀਆਂ ਮੌਤਾਂ ਇਕ ਵੱਡੀ ਚਿੰਤਾ ਦਾ ਵਿਸ਼ਾ ਨੇ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਦੀ ਗੱਲ ਤਾਂ ਕਰਦੀ ਹੈ, ਪਰ ਹਕੀਕਤ ਵਿਚ ਨਸ਼ੇ ਰੋਕਣ ਲਈ ਜ਼ਮੀਨੀ ਪੱਧਰ ਤੇ ਕੋਈ ਕਾਰਗੁਜ਼ਾਰੀ ਨਜ਼ਰ ਨਹੀਂ ਆ ਰਹੀ। ਚਿੱਟੇ ਵਰਗੇ ਨਸ਼ਿਆਂ ਨਾਲ ਰੋਜ਼ਾਨਾ ਅਣਮੁੱਲੀਆਂ ਜਾਨਾਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿੱਥੇ ਨਸ਼ੇ ਨਾਲ ਕੋਈ ਮੌਤ ਨਾ ਹੋਈ ਹੋਵੇ। ਅੱਜ ਬਰਨਾਲਾ ਤੋਂ ਮੀਰੀ ਪੀਰੀ ਖਾਲਸਾ ਮਾਰਚ ਨੂੰ ਦੂਸਰੇ ਪੜਾਅ ਤਹਿਤ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਤੋਂ ਰਵਾਨਾ ਕਰਦਿਆਂ ਜਥੇਦਾਰ ਨੇ ਕਿਹਾ ਕਿ ਖਾਲਸਾ ਮਾਰਚ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗੁਰਬਾਣੀ ਤੇ ਗੁਰਮਤ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰਾਂ ਦੀ ਝਾਕ ਛੱਡ ਕੇ ਖੁਦ ਨਸ਼ਿਆਂ ਖਿਲਾਫ਼ ਇਕਜੁੱਟ ਹੋਣ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ 'ਚ ਬੇਅੰਤ ਸਮਰੱਥ ਹੈ, ਜੋ ਮਿਹਨਤ ਨਾਲ ਪੰਜਾਬ ਦਾ ਭਵਿੱਖ ਬਦਲ ਸਕਦੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਸਰਕਾਰਾਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਮੁਨਕਰ ਹੋ ਜਾਣ ਤਾਂ ਧਾਰਮਿਕ ਸੰਸਥਾਵਾਂ ਆਪਣਾ ਫਰਜ਼ ਸਮਝ ਕੇ ਸਮਾਜਿਕ ਬੁਰਾਈਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦਾ ਕਾਰਜ ਕਰਦੀਆਂ ਨੇ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੇ ਨਸ਼ਿਆਂ ਦੇ ਪ੍ਰਭਾਵ ਤੋਂ ਬਚਾਈਏ। ਉਨ੍ਹਾਂ ਕਿਹਾ ਕਿ ਅੱਜ ਮਾਪਿਆਂ ਨੂੰ ਬੱਚਿਆਂ ਪ੍ਰਤੀ ਹੋਰ ਸੁਚੇਤ ਹੋਣ ਦੀ ਜ਼ਰੂਰਤ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNE ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿਚ ਖੰਡ ਦੀ ਕੋਈ ਘਾਟ ਨਹੀਂ ਹੈ ਅਤੇ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਦੇ ਭੰਡਾਰ ਵਿਕਰੀ ਤੇ ਸਪਲਾਈ ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਹ ਜ਼ਰੂਰੀ ਵਸਤਾਂ ਦੀ ਢੁਕਵੀਂ ਉਪਲਬਧਤਾ ਯਕੀਨੀ ਬਣਾਈ ਜਾਏ ਤੇ ਬਣਾਵਟੀ ਘਾਟ ਪੈਦਾ ਕਰਨ ਜਾਂ ਕਿਸੇ ਵੀ ਕੋਸ਼ਿਸ਼ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਸਮੇਂ ਲੋੜੀਂਦਾ ਭੰਡਾਰ ਬਰਕਰਾਰ ਰਹੇ। ਖੰਡ ਹਰ ਘਰ ਲਈ ਇੱਕ ਜ਼ਰੂਰੀ ਵਸਤੂ ਹੈ ਤੇ ਇਸ ਦੀ ਉਪਲਬਧਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਖੰਡ ਦੀ ਮੌਜੂਦਗੀ ਬਾਰੇ ਲੋਕਾਂ 'ਚ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਗਲਤਫਹਿਮੀ ਨੂੰ ਦੂਰ ਕਰਨ ਲਈ ਵੀ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਖਰਾਬ ਮੌਸਮ ਕਾਰਨ 2025-26 ਦੌਰਾਨ ਪੰਜਾਬ ਸਮੇਤ ਪੂਰੇ ਦੇਸ਼ 'ਚ ਗੰਨੇ ਦੇ ਉਤਪਾਦਨ 'ਚ ਗਿਰਾਵਟ ਆਈ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਘੱਟ ਝਾੜ ਦੇ ਬਾਵਜੂਦ ਪੰਜਾਬ ਕੋਲ ਢੁਕਵਾਂ ਭੰਡਾਰ ਹੈ ਤੇ ਸੂਬੇ ਵਿਚ ਕੋਈ ਚਿੰਤਾਜਨਕ ਸਥਿਤੀ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਖੰਡ ਦੇ ਥੋਕ ਖਪਤਕਾਰਾਂ ਦੇ ਭੰਡਾਰ ਹੱਦ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ। ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਲਈ ਇੱਕ ਵੱਡੀ ਰਾਹਤ ਵਜੋਂ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਾਵਾਂ ਦਾ ਐਲਾਨ ਕੀਤਾ ਕਿ ਕੋਈ ਵੀ ਯੋਗ ਖਪਤਕਾਰ ਆਰਜ਼ੀ ਗਲਤ ਜਾਂ ਵਧੇ ਹੋਏ ਬਿੱਲਾਂ ਕਾਰਨ 300 ਮੁਫ਼ਤ ਯੂਨਿਟ ਬਿਜਲੀ ਦੇ ਲਾਭ ਤੋਂ ਵਾਂਝਾ ਨਾ ਰਹੇ। ਪੰਜਾਬ

0: ਤੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਕਿ ਨਿਯਮਿਤ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਅਪ੍ਰੈਲ ਤੇ ਜੁਲਾਈ 2026 ਦਰਮਿਆਨ ਆਰਜ਼ੀ ਬਿੱਲਾਂ ਤੋਂ ਪ੍ਰਭਾਵਿਤ 63,702 ਖਪਤਕਾਰਾਂ ਲਈ ਮੁਫ਼ਤ ਬਿਜਲੀ ਲਾਭ ਸੁਰੱਖਿਅਤ ਕੀਤਾ ਜਾਏਗਾ। ਇਸ ਦੇ ਨਾਲ ਹੀ ਗਲਤ ਵਧੇ ਹੋਏ ਬਿਜਲੀ ਬਿੱਲ ਦੀ ਹਰ ਅਸਲ ਸ਼ਿਕਾਇਤ ਦਾ 2 ਹਫ਼ਤਿਆਂ ਦੇ ਅੰਦਰ ਹੱਲ ਕਰ ਦਿੱਤਾ ਜਾਏਗਾ।
1: ਸਿਰਫ 63,000 ਕਸਟਮਰ ਆਈ ਜਾ ਆਇਆ, ਇਹ ਬਿੱਲ ਜਿਹੜੇ ਸੀ ਇਹ 3 ਮਹੀਨੇ ਦੇ ਜਨਰੇਟ ਹੋ ਕੇ ਗਏ। ਅਸੀਂ 3 ਵਰਕਿੰਗ ਡੇਜ਼ ਦੇ ਅੰਦਰ ਅੱਜ ਤੋਂ ਇਹਨਾਂ ਨੂੰ ਅਸੀਂ ਬਿਲਕੁਲ ਫਰੈਸ਼ ਬਿੱਲ ਜਨਰੇਟ ਕਰਨ ਲੱਗੇ ਹਾਂ, ਜਿਹਦੇ ਚ ਅਸੀਂ ਮਈ ਮਹੀਨੇ ਤੇ ਜੂਨ ਮਹੀਨੇ ਦਾ ਇਹਨਾਂ ਨੂੰ ਸਬਸਿਡੀ ਦੇ ਰਹੇ ਹਾਂ, ਤੇ ਜਿਹੜੀ ਜੁਲਾਈ ਮਹੀਨੇ ਦੇ ਮਤਲਬ ਕਿ ਲਾਸਟ ਮਹੀਨੇ ਚ ਇਹਨਾਂ ਦੀ ਵੱਧ ਕੰਜ਼ਮਪਸ਼ਨ ਹੋਊਗੀ, ਸਿਰਫ ਇਹਨਾਂ ਨੂੰ ਉਹ ਬਿੱਲ ਪੇ ਕਰਨਾ ਪਊਗਾ। ਤੇ ਜੇ ਕਿਸੇ ਨੇ ਮੰਨ ਲਓ ਬਿੱਲ ਭਰਤਾ ਤਾਂ ਉਹਨਾਂ ਨੂੰ ਵੀ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਜਿਹੜੀ ਨੈਕਸਟ ਕਮਿੰਗ ਤੁਹਾਡਾ ਬਿਲਿੰਗ ਸਾਈਕਲ ਹੋਊਗਾ, ਤੁਸੀਂ ਪੈਸੇ ਭਰੇ ਨੇ ਉਹਦੇ ਵਿੱਚ ਅਸੀਂ ਐਡਜਸਟ ਕਰ ਦਾਂਗੇ।
0: ਉਨ੍ਹਾਂ ਕਿਹਾ ਕਿ ਇਸ ਬਾਰੇ ਇੱਕ ਸਮਰਪਿਤ ਹੈਲਪਲਾਈਨ ਵੀ ਜਲਦ ਹੀ ਜਾਰੀ ਕੀਤੀ ਜਾਏਗੀ, ਜਿਸ ਵਿੱਚ ਬਿਲਿੰਗ ਨਾਲ ਸੰਬੰਧਿਤ ਸ਼ਿਕਾਇਤਾਂ ਨਾਲ ਨਜਿੱਠਣ ਲਈ VPSTCL ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਪਹਿਲਾਂ ਹੀ ਹੈੱਡਕੁਆਰਟਰ ਵਿੱਚ ਤੈਨਾਤ ਹੋਏਗੀ। ਜਲੰਧਰ ਸਿਵਲ ਹਸਪਤਾਲ 'ਚ ਆਉਣ ਵਾਲੇ ਦਿਨਾਂ 'ਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਅਗਵਾਈ ਵਾਲੀ ਰੋਗੀ ਕਲਿਆਣ ਸਮਿਤੀ ਨੇ ਜਲੰਧਰ ਸਿਵਲ ਹਸਪਤਾਲ 'ਚ ਮਰੀਜ਼ਾਂ ਵਾਸਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕਈ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹਨਾਂ ਸਹੂਲਤਾਂ 'ਚ ਸਪੀਚ ਥੈਰੇਪੀ ਲਈ ਇੱਕ ਆਡੀਓਮੈਟਰੀ ਰੂਮ, ਪੈਡਿਆਟ੍ਰਿਕ ਵਾਰਡ ਵਿੱਚ ਬੱਚਿਆਂ ਲਈ ਖੇਡਣ ਦਾ ਖੇਤਰ ਤੇ ਇੱਕ ਹੋਰ ਵਾਰਡ 'ਚ ਵੱਖਰਾ ਕਮਰਾ ਸ਼ਾਮਲ ਹੈ। ਇੱਕ ਨਵਾਂ ਸਿਖਲਾਈ ਹਾਲ ਤੇ ਉਡੀਕ ਖੇਤਰ ਦੀ ਮੁਰੰਮਤ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਭੀੜ ਭੜੱਕੇ ਵਾਲੇ ਖੇਤਰਾਂ ਦੀ ਸੇਵਾ ਲਈ ਮੋਬਾਈਲ ਐਂਬੂਲੈਂਸਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਮਰੀਜ਼ਾਂ ਨੂੰ ਘੱਟ ਕੀਮਤਾਂ ਤੇ ਦਵਾਈਆਂ ਪ੍ਰਦਾਨ ਕਰਨ ਲਈ ਜਨ ਔਸ਼ਧੀ ਕੇਂਦਰ ਨੂੰ ਮੁੜ ਚਾਲੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸ੍ਰੀ ਭਗਤ ਨੇ ਅੱਜ ਸੀਵਰੇਜ ਪਾਈਪਲਾਈਨ ਵਿਛਾਉਣ ਤੇ ਵਾਸ਼ਰੂਮ ਦੀ ਮੁਰੰਮਤ ਸਮੇਤ ਚੱਲ ਰਹੇ ਕੰਮ ਦੀ ਵੀ ਸਮੀਖਿਆ ਕੀਤੀ। ਸੂਖਮ ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਭਾਰਤ ਸਰਕਾਰ ਨੇ ਉੱਤਰੀ ਖੇਤਰ ਦੇ ਦ ਐਸੋਸੀਏਟਿਡ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਆਫ ਇੰਡੀਆ ਦੇ ਨਾਲ ਮਿਲ ਕੇ ਅੱਜ ਜਲੰਧਰ ਵਿਖੇ ਉੱਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ SCST ਹੱਬ ਸਕੀਮ ਸਮੇਤ ਭਾਰਤ ਸਰਕਾਰ ਦੇ ਇਸ ਮੰਤਰਾਲੇ ਦੀਆਂ ਵੱਖ ਵੱਖ ਪਹਿਲਕਦਮੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪੰਜਾਬ ਭਾਸ਼ਾ ਵਿਭਾਗ ਨੇ ਪਟਿਆਲਾ ਭਾਸ਼ਾ ਭਵਨ ਵਿਖੇ ਗਿਆਨੀ ਸੋਹਣ ਸਿੰਘ ਸ਼ੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਢਾਡੀ ਕਲਾ ਪੰਜਾਬ ਦੇ ਇਤਿਹਾਸ ਨੂੰ ਸੇਧ ਦੇਣ ਵਾਲੀ ਮਾਣਮੱਤੀ ਕਲਾ। ਸਮਾਗਮ ਦੌਰਾਨ ਉੱਘੇ ਢਾਡੀ ਜਥਿਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਭਾਸ਼ਾਵਾਂ ਬਾਰੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਦੀ ਸ਼ਖਸੀਅਤ ਅਨੇਕਾਂ ਰੂਪਾਂ 'ਚ ਢਾਡੀ ਕਲਾ, ਇਤਿਹਾਸਕਾਰੀ, ਗੀਤਕਾਰੀ, ਨਾਵਲਕਾਰੀ ਸ਼ਾਮਲ ਨੇ। ਕ੍ਰਿਕਟ ਵਿੱਚ ਸ਼੍ਰੀਲੰਕਾ ਨੇ ਕੋਲੰਬੋ 'ਚ ਭਾਰਤ ਖਿਲਾਫ਼ ਖੇਡੇ ਜਾ ਰਹੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ ਤੇ 265 ਦੌੜਾਂ ਬਣਾ ਲਈਆਂ ਨੇ। ਸ਼੍ਰੀਲੰਕਾ ਭਾਰਤ ਤੋਂ 238 ਦੌੜਾਂ ਪਿੱਛੇ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਡਿਜੀਟਲ ਅਦਾਇਗੀ ਦੀ ਕਾਇਆਕਲਪ ਕਰਦਿਆਂ ਯੂਨੀਫਾਈਡ ਪੇਮੈਂਟ ਇੰਟਰਫੇਸ UPI ਨੇ 10 ਸਾਲ ਪੂਰੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ ਤੇ ਮਾਣ ਹੋਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਖੜਗਾ 'ਚ ਨੇ ਕਿਹਾ, ਪੰਜਾਬ 'ਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਰੋਜ਼ਾਨਾ ਹੋ ਰਹੀਆਂ ਮੌਤਾਂ ਵੱਡੀ ਚਿੰਤਾ ਦਾ ਵਿਸ਼ਾ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਸੂਬੇ 'ਚ ਖੰਡ ਦੀ ਕੋਈ ਘਾਟ ਨਹੀਂ, ਸਰਕਾਰ ਨੇ ਭੰਡਾਰ ਤੇ ਸਪਲਾਈ ਤੇ ਨਿਰੰਤਰ ਨਜ਼ਰ ਰੱਖੀ ਹੈ। ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ। ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਆਰਸੀ ਬਿਲਿੰਗ ਤੋਂ ਪ੍ਰਭਾਵਿਤ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਦੇਸ਼ਿਕ ਖਬਰਾਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:30 ਤੇ 29 ਸਕਿੰਟ ਦਾ। ਤੇ ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਯੁਵ ਵਾਣੀ ਦਾ। ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ।

ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੁਵਾਣੀ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਸੁਣ ਰਹੇ ਹੋਵੋਗੇ। ਖੁਦਾ ਦਾ ਸ਼ੁਕਰ ਕਰ ਰਹੇ ਹੋਵੋਗੇ ਕਿਉਂਕਿ ਉਸ ਨੇ ਸਾਡੀ ਜ਼ਿੰਦਗੀ ਦੇ ਵਿੱਚ ਹਰ ਦਿਨ ਬੜੀ ਬਿਹਤਰੀ ਦੇ ਨਾਲ, ਖੂਬਸੂਰਤੀ ਦੇ ਨਾਲ ਜੋੜਿਆ ਅਤੇ ਇਸ ਸਾਲ ਦਾ 237ਵਾਂ ਦਿਨ ਯਾਨੀ ਕਿ ਅੱਜ 25 ਅਗਸਤ ਦਾ ਦਿਨ ਵੀ ਉਸ ਨੇ ਸਾਨੂੰ ਅਤਾ ਫਰਮਾਇਆ। ਅਤੇ ਫਿਰ ਇਸ ਦਿਨ ਦਾ ਉਪਯੋਗ ਅਸੀਂ ਹੱਸਣ ਲਈ, ਦੂਜਿਆਂ ਨੂੰ ਹਸਾਉਣ ਲਈ ਵੀ ਕਰਨਾ ਅਤੇ ਨਾਲੋ ਨਾਲ ਆਪਣੇ ਗਿਆਨ 'ਚ, ਆਪਣੀ ਜਾਣਕਾਰੀ 'ਚ ਇਜ਼ਾਫਾ ਕਰਨ ਦੇ ਲਈ ਵੀ ਅਸੀਂ ਇਹ ਦਿਨ ਵਰਤਣਾ ਹੈ। ਉਸ ਦੇ ਲਈ ਤੁਹਾਨੂੰ ਪਤਾ ਹੈ ਕਿ ਤੁਸੀਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸੁਣਨੇ ਨੇ, ਕਿਉਂਕਿ ਸਾਡਾ ਮੋਟੋ ਜੋ ਹੈ ਉਹ ਹੈ ਐਜੂਕੇਸ਼ਨ, ਇਨਫੋਰਮੇਸ਼ਨ, ਐਂਟਰਟੇਨਮੈਂਟ। ਅਤੇ ਅੱਜ ਪ੍ਰੋਗਰਾਮ ਹੈਲੋ ਜੀਨੀਅਸ ਦੇ ਵਿੱਚ ਯੁਵਾਣੀ ਦਾ ਜੋ ਸਿਲਸਿਲਾ ਹੈ, ਇਸ 'ਚ ਅਸੀਂ ਤੁਹਾਡੇ ਲਈ ਬਹੁਤ ਸਾਰੇ ਜਾਣਕਾਰੀਆਂ ਜਿਹੜੀਆਂ ਹੈ ਉਹ ਸਵਾਲ ਜਵਾਬ ਦੇ ਰੂਪ ਦੇ ਵਿੱਚ ਲੈ ਆਏ ਹਾਂ, ਅਤੇ ਇਸ ਦੇ ਜਾਣਕਾਰੀ ਦੇ ਨਾਲ ਹੀ ਤੁਸੀਂ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਅਤੇ ਗੀਤ ਸੰਗੀਤ ਨਾਲੋਂ ਨਾਲ ਸੁਣਦੇ ਰਹੋਗੇ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡੇ ਨਾਲ ਰਹਾਂਗਾ ਮਨਦੀਪ ਰਜੌਰਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਐਮੀ ਵਿਰਕ ਦੀ ਆਵਾਜ਼ 'ਚ ਗਾਏ ਗਏ ਇਸ ਗੀਤ ਦੇ ਨਾਲ।

0: ਜਿਸ ਰੋਤੇ ਉਹ ਸਿਲਸਿਲਾ ਹੈਲੋ ਜੀਨੀਅਸ 'ਚ ਤੁਸੀਂ ਕੀ ਕਰਨਾ ਹੁੰਦਾ ਹੈ ਉਹ ਹੁਣ ਸੁਣੋ ਤੁਸੀਂ। ਸਾਡਾ ਵਟਸਐਪ ਨੰਬਰ ਹੈ 77173773146, ਜਿਸ 'ਚ ਤੁਸੀਂ ਸਾਨੂੰ ਮੈਸੇਜ ਕਰਦੇ ਹੋ, ਮੈਸੇਜਸ ਦੇ ਰੂਪ ਦੇ ਵਿੱਚ ਤੁਸੀਂ ਲਿਖਦੇ ਹੋ ਜਵਾਬ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਅਤੇ ਭੇਜ ਦਿੰਦੇ ਹੋ ਫਿਰ ਸਾਡੇ ਇਸੇ ਹੀ ਵਟਸਐਪ ਨੰਬਰ ਦੇ ਉੱਤੇ। ਸਾਡਾ ਵਟਸਐਪ ਨੰਬਰ ਸਾਥੀ ਸੇਵ ਕਰ ਲੈਣ, 77173773146। ਜਿਹੜੇ ਸਾਥੀ ਸਾਨੂੰ ਘਰਾਂ ਨੂੰ ਵਾਪਸ ਪਰਤਦੇ ਹੋਏ ਚਾਰ ਪਹੀਆ ਵਾਹਨਾਂ 'ਚ ਸਾਨੂੰ ਸੁਣ ਰਹੇ ਆ ਉਹ ਸੀਟ ਬੈਲਟ ਲਾਉਣੀ ਨਾ ਭੁੱਲਣ, ਆਪਣੇ ਨਾਲ ਵਾਲੇ ਸਾਥੀ ਦੀ ਵੀ ਸੀਟ ਬੈਲਟ ਜਿਹੜੀ ਹੈ ਉਹ ਲਵਾ ਦੇਣ, ਉਸ ਨੂੰ ਪਵਾ ਦੇਣ ਅਤੇ ਨੰਬਰ ਸੇਵ ਕਰ ਲਓ 77173773146। ਅਤੇ ਇਸ ਨੰਬਰ ਦੇ ਉੱਤੇ ਜੇਕਰ ਤੁਹਾਨੂੰ ਵੀ ਪੁੱਛਿਆ ਗਿਆ ਸਵਾਲ ਆਉਂਦਾ ਹੈ ਤਾਂ ਉਸ ਦਾ ਜਵਾਬ ਤੁਸੀਂ ਇਸ ਨੰਬਰ ਦੇ ਉੱਤੇ ਦੇਣਾ ਹੈ, ਪਰ ਗੱਡੀ ਪਾਸੇ ਲਗਾ ਕੇ ਚੱਲਦੇ ਹੋਏ ਸਵਾਲ ਤੁਸੀਂ ਉਸ ਦਾ ਜਵਾਬ ਟਾਈਪ ਨਹੀਂ ਕਰਨਾ। ਅਸੀਂ ਤੁਹਾਨੂੰ ਪਹਿਲਾ ਸਵਾਲ ਵੀ ਪੁੱਛਾਂਗੇ ਅਤੇ ਇਸ ਸਿਲਸਿਲੇ ਨੂੰ ਕੰਟੀਨਿਊ ਰੱਖਾਂਗੇ, ਜਾਰੀ ਰੱਖਾਂਗੇ। ਇਸ ਨੂੰ ਪਹਿਲਾਂ ਕੁਝ ਸੰਦੇਸ਼ ਸੁਣਦੇ ਹਾਂ।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
2: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
3: ਟੋਲ ਫ੍ਰੀ ਨੰਬਰ 1800-420-2233।
4: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।

0: हर वड्डा बिजनेस एक वड्डी सोच तो शुरू हुंदा है, पर उस सोच नू हकीकत बनाउन लई चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नू बनाओ होर भी आसान।
0: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1800-420-2233।
3: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
0: हर वड्डा बिजनेस एक वड्डी सोच तो शुरू हुंदा है, पर उस सोच नू हकीकत बनाउन लई चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नू बनाओ होर भी आसान।
0: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1800-420-2233।
4: जी साथियों, असी तुहाडे लई बहुत सारे सवाल लिखी बैठे हैं जिन्हां दे जवाब तुसी सानू देने हैं, पर एक जानकारी जिहड़ी है तुहाडे नाल सांझी कर लवां कि UPI सानू वरतदियां नू UPI पिन वरत के डिजिटल ट्रांजैक्शन करदियां नू सानू हुण 10 साल हो गए ने, अते इस दे विच 10 साल पहलां तों जेकर हुण तक देखिए तां 13,000 गुणा इजाफा होया हैगा कि असी कोई भी UPI ऐप खोलदे हां ते उस तों ट्रांजैक्शन कर दिंदे हां, भावें असी UPI दे जरिए ट्रांजैक्शन करदे हां, पर सानू थोड़ा बहुत कैश जिहड़ा है वह भी रखना चाहीदा जेब दे विच। कैश साडी जेबां चों मनफी हुंदा जा रहा है, थोड़ा थोड़ा कैश असी जरूर रखना है क्योंकि जेकर असी कैश थोड़ा जिहा रखांगे, कैश नाल पेमेंट करांगे तां इस नाल थोड़ी जी बचा दी यानी कि बचत दी गुंजाइश हुंदी है, ते असी जेकर अन्नेवाह UPI दे जरिए ट्रांजैक्शन करी जावांगे तां उस दे नाल साडी जेब दे उत्ते सानू पता नहीं लगदा कि किन्ना ਭਾਰ ਪੈ ਗਿਆ। ਅਖੀਰ 'ਚ ਪਤਾ ਲੱਗਦਾ ਜਦੋਂ ਸਾਡੀ UPI ਐਪ ਆਖ ਦਿੰਦੀ ਹੈ ਕਿ ਹੁਣ ਇਸ ਟ੍ਰਾਂਜੈਕਸ਼ਨ ਦੇ ਲਈ ਤੁਹਾਡੇ ਕੋਲ ਪੈਸੇ ਜਿਹੜੇ ਉਹ ਮੁੱਕ ਚੱਲੇ ਨੇ। ਖੈਰ, ਰੱਖੜੀ ਦੀ ਤਿਆਰੀਆਂ ਜਿਹੜੇ ਹੈ ਸਾਡੇ ਸਾਥੀਆਂ ਨੇ ਪੂਰੀ ਤਰ੍ਹਾਂ ਕਰ ਲਈਆਂ ਹੋਣੀਆਂ ਅਤੇ ਭੈਣਾਂ ਨੇ ਰੱਖੜੀਆਂ ਖਰੀਦ ਲਈਆਂ ਹੋਣੀਆਂ, ਜਾਂ ਕੱਲ੍ਹ ਵੀ ਅਜੇ ਉਹਨਾਂ ਕੋਲ ਅਤੇ ਪਰਸੋਂ ਵੀ 2 ਦਿਨ ਹੈਗੇ ਨੇ, ਉਹ ਰੱਖੜੀਆਂ ਖਰੀਦਣਗੀਆਂ, ਭਰਾਵਾਂ ਦੇ ਗੁੱਟਾਂ 'ਤੇ ਸਜਾਉਣਗੀਆਂ ਅਤੇ ਖੁਸ਼ੀਆਂ ਮਨਾਉਣਗੀਆਂ। ਅਤੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਹੁਣ ਵਾਰੀ ਆ ਗਈ ਹੈ ਪਹਿਲੇ ਸਵਾਲ ਦੀ। ਪਹਿਲਾ ਸਵਾਲ ਸਾਥੀਓ ਤੁਹਾਡੇ ਲਈ ਲੈ ਆਇਆ ਹੈ ਮੈਂ ਕਰੰਟ ਅਫੇਅਰਸ ਦੇ ਵਿੱਚੋਂ, ਚਲੰਤ ਮਾਮਲਿਆਂ 'ਚੋਂ ਪਹਿਲਾ ਸਵਾਲ ਲੈ ਆਇਆ ਹੈ ਜੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਜਿਹੜੇ ਆਪਣੇ ਭਾਰਤ ਦੇ, ਉਹਨਾਂ ਨੇ ਚੀਨ ਦੇ ਬੀਜਿੰਗ ਦੇ ਵਿੱਚ ਚਾਈਨਾ ਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਮੁਲਾਕਾਤ ਕੀਤੀ, ਅਖਬਾਰਾਂ ਦੇ ਵਿੱਚ ਸਣੇ ਫੋਟੋ ਇਹ ਖਬਰ ਛਾਇਆ ਹੋਈ ਸੀ। ਤੁਸੀਂ ਮੈਨੂੰ ਚਾਈਨਾ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਦਾ ਨਾਂ ਦੱਸ ਦੇਣਾ ਹੈ, ਚਾਈਨਾ ਦੇ ਵਾਈਸ ਪ੍ਰੈਜ਼ੀਡੈਂਟ ਕੌਣ ਨੇ ਜਿਨ੍ਹਾਂ ਦੇ ਨਾਲ ਸਾਡੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪਿੱਛੇ ਜਿਹੇ ਮੁਲਾਕਾਤ ਕੀਤੀ ਹੈ। ਬਹੁਤ ਸਾਰੇ ਸਾਥੀ ਮੈਨੂੰ ਹੁਣ ਟਾਈਪਿੰਗ ਕਰਦੇ ਨਜ਼ਰ ਆ ਗਏ ਹੈ। ਇਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਪਿੰਡ ਬੁਰਜ ਸੰਧਵਾਂ ਤੋਂ ਸਾਡੇ ਕੋਲ ਸਰਬਜੋਤ ਸਿੱਧੂ ਹੈ ਜਿਹੜੇ ਉਹ ਲਗਾ ਰਹੇ ਨੇ ਹਾਜ਼ਰੀ, ਨਛੱਤਰ ਸਿੰਘ ਢਿੱਲੋਂ ਪਿੰਡ ਮਹਿਮਾ ਤੋਂ, ਤਰਸੇਮ ਸਿੰਘ ਪ੍ਰੀਤਨਗਰ ਬਠਿੰਡਾ ਤੋਂ, ਭਗਵੰਤ ਸਾਡੇ ਕੋਲ। ਪਹਿਲਾ ਸਵਾਲ ਜਿਹੜਾ ਹੈ ਸਹੀ ਇਹਨਾਂ ਨਾਵਾਂ ਦੇ ਨਾਲ ਹੀ ਆ ਗਿਆ ਹੈ ਜੀ। ਵਸੀਮ ਅਕਰਮ ਰਾਮਾ ਮੰਡੀ ਤੋਂ ਇਸ ਸਵਾਲ ਦਾ ਸਹੀ ਜਵਾਬ ਦੇ ਕੇ ਬਣ ਜਾਂਦੇ ਨੇ ਹੁਣ ਸਾਡੇ ਪ੍ਰੋਗਰਾਮ ਦੇ ਪਹਿਲੇ ਮਿਸਟਰ ਜੀਨੀਅਸ ਹਾਨ ਜਾਂਗ ਜਿਹੜਾ ਹੈ ਉਸ ਵਾਈਸ ਪ੍ਰੈਜ਼ੀਡੈਂਟ ਚਾਈਨਾ ਦੇ, ਉਹਨਾਂ ਦਾ ਨਾਂ ਹੈ ਜੀ ਹਾਨ ਜ਼ੈਂਗ ਜਿਹੜੇ ਨੇ ਉਹ ਵਾਈਸ ਪ੍ਰੈਜ਼ੀਡੈਂਟ ਨੇ। ਚਾਈਨੀਜ਼ ਨਾਂ ਜਿਹੜੇ ਹੁੰਦੇ ਨੇ ਸਾਨੂੰ ਐਂ ਲੱਗਦਾ ਹੁੰਦਾ ਰਲਵੇਂ ਮਿਲਵੇਂ ਹੁੰਦੇ ਨੇ, ਸ਼ਾਇਦ ਚਾਈਨਾ ਵਾਲਿਆਂ ਨੂੰ ਵੀ ਇਹ ਲੱਗਦਾ ਹੋਵੇ ਕਿ ਇਹਨਾਂ ਦੇ ਨਾਂ ਜਿਹੜੇ ਨੇ ਉਹ ਰਲਦੇ ਮਿਲਦੇ ਹੈ, ਪਰ ਬਿਲਕੁਲ ਸਹੀ ਨਾਂ ਜਿਹੜਾ ਹੈ ਇਹਨਾਂ ਨੇ ਦੱਸਿਆ ਹੈ। ਅਤੇ ਇਸੇ ਹੀ ਲੜੀ ਦੇ ਵਿੱਚ ਬਹੁਤ ਸਾਰੇ ਸਾਥੀ ਜਵਾਬ ਦੇ ਰਹੇ ਹੈ, ਮੈਨੂੰ ਅਜੇ ਟਾਈਪਿੰਗ ਕਰਦੇ ਹੀ ਨਜ਼ਰ ਆ ਰਹੇ ਹੈ। ਹਰਮੀਤ ਸਿੰਘ, ਸੁਮੀਤ ਸਿੰਘ ਵੀ ਆ ਗਏ ਹੈ ਗਾਓਂ ਅਵਾਣਾ ਤੋਂ, ਰਾਮਧਾਰੀ ਜੀ ਵੀ ਆ ਗਏ ਨੇ ਸਾਡੇ ਕੋਲ ਮਹਿਮਾ ਭਗਵਾਨਾਂ ਤੋਂ, ਗੁਰਲਾਲ ਸਿੰਘ ਬਰਾੜ, ਸਾਹਿਬ ਸਿੰਘ ਬਰਾੜ, ਸਿਕੰਦਰ ਸਿੰਘ ਹੁਰੀ ਵੀ ਆ ਗਏ ਹੈ ਲਿਸਟ ਦੇ ਵਿੱਚ। ਅਗਲਾ ਸਵਾਲ ਪੁੱਛ ਲਈਏ, ਇਹਨਾਂ ਸਾਰੇ ਹੀ ਸਾਥੀਆਂ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਕਿਹੜੇ ਸਾਥੀ ਜਿਹੜੇ ਨੇ ਹੁਣ ਅਗਲੇ ਸਵਾਲ ਦਾ ਸਹੀ ਜਵਾਬ ਦੇ ਦਿੰਦੇ ਨੇ। ਗੱਲਾਂ ਦੇ ਵਿੱਚ ਸਾਡੇ ਕੋਲ ਜਵਾਬ ਆ ਗਿਆ ਜੀ। ਤੁਸੀਂ ਸਾਥੀਓ ਹੁਣ ਸਾਨੂੰ ਦੱਸਣਾ ਕਿ ਵਿਰਾਸਤ ਏ ਖਾਲਸਾ ਪੰਜਾਬ ਦਾ ਜੋ ਅਜਾਇਬ ਘਰ ਹੈ ਇਹ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਹੈ? ਵਿਰਾਸਤ ਏ ਖਾਲਸਾ ਅਜਾਇਬ ਘਰ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਹੈ ਤੁਸੀਂ ਸਾਨੂੰ ਦੱਸਣਾ ਹੈ ਇਸ ਦਾ ਸਹੀ ਜਵਾਬ। ਅਤੇ ਅਸੀਂ ਪੰਜਾਬ GK, ਭਾਰਤ ਦੀ GK ਚਲੰਤ ਮਾਮਲੇ ਤੁਹਾਡੇ ਲਈ ਇਕੱਠੇ ਹੀ ਲੈ ਕੇ ਬੈਠੇ ਹਾਂ, ਨਾਲੋਂ ਨਾਲ ਗੀਤ ਸੰਗੀਤ ਦਾ ਸਿਲਸਿਲਾ ਵੀ ਤਾਂ ਚੱਲਦਾ ਕਰਦੀ ਹੈ ਸਾਥੀਓ।

ਜੀ ਬਿਲਕੁਲ, ਇਸ ਦਾ ਸਹੀ ਜਵਾਬ ਦੇ ਦਿੱਤਾ ਹੈ ਹਰਮੀਤ ਸਿੰਘ। ਸੁਮੀਤ ਸਿੰਘ ਸਾਨੂੰ ਦੱਸ ਰਹੇ ਹੈ ਅਨੰਦਪੁਰ ਸਾਹਿਬ ਦੇ ਵਿੱਚ ਸਥਿਤ ਹੈ ਵਿਰਾਸਤ ਏ ਖਾਲਸਾ। ਇਸੇ ਦਾ ਜਵਾਬ ਬਹੁਤ ਸਾਰੇ ਸਾਥੀ ਦੇ ਰਹੇ ਨੇ ਪਰ ਸਕਿੰਟਾਂ ਤੋਂ ਖੁੰਝ ਜਾਂਦੇ ਨੇ। ਪ੍ਰੀਤਨਗਰ ਬਠਿੰਡਾ ਤੋਂ ਮਨਪ੍ਰੀਤ ਰਤਨ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ, ਸਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹੈ। ਅਮਿਤ ਜਿੰਦਲ ਹਰ ਰਾਏਪੁਰ ਤੋਂ ਇਹ ਸਾਡੇ ਨਾਲ ਸ਼ਾਮਲ ਹੋਏ ਨੇ ਜੀ। ਸਾਨੂੰ ਜਵਾਬ ਦੇਣ ਦੀ ਕੋਸ਼ਿਸ਼ ਸੰਦੀਪ ਕੌਰ ਵੀ ਕਰ ਰਹੇ ਹੈ। ਸੰਦੀਪ ਕੌਰ ਨੇ ਆਪਣਾ ਥਾਂ ਟਿਕਾਣਾ ਜਿਹੜਾ ਉਹ ਨਹੀਂ ਲਿਖਿਆ ਪਰ ਅਸੀਂ ਇਹਨਾਂ ਦਾ ਨਾਂ ਪੜ੍ਹ ਪਾ ਰਹੇ ਹਾਂ। ਸਾਥੀਓ, ਤੁਸੀਂ ਆਪਣੇ ਪਿੰਡ, ਗ੍ਰਾਂ ਦਾ, ਸ਼ਹਿਰ ਦਾ ਨਾਂ ਵੀ ਨਾਲੋਂ ਨਾਲ ਲਿਖ ਦਿਆ ਕਰੋ। ਮਹਿਮਾ ਸਵਾਈ ਤੋਂ ਗਗਨਦੀਪ ਕੌਰ ਜਿਹੜੇ ਨੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਆ ਸਾਡੇ ਕੋਲ। ਬਠਿੰਡਾ ਅਮਰੀਕ ਸਿੰਘ ਰੋਡ ਤੋਂ ਆਸਥਾ ਅਤੇ ਦਿਵਿਆ ਵੀ ਸ਼ਾਮਲ ਹੋ ਗਏ ਆ ਸਾਡੇ ਕੋਲ। ਬੁਰਜ ਸਿੰਧਵਾ ਮਲੋਟ ਤੋਂ ਕਰਮਪ੍ਰੀਤ ਕੌਰ, ਸੁਖਨਪ੍ਰੀਤ ਕੌਰ, ਅਰਸ਼ਦੀਪ ਸਿੰਘ, ਏਕਮ ਨੂਰ, ਯੁਗਰਾਜ ਸਿੰਘ ਸਿੱਧੂ ਵੀ ਸ਼ਾਮਲ ਹੋ ਗਏ ਅਤੇ ਸਾਥੀਓ ਤੁਸੀਂ ਵੀ ਤਾਂ ਸ਼ਾਮਲ ਹੋ ਜਾਓ 70173 73 146 ਦੇ ਉੱਤੇ। ਅਗਲਾ ਸਵਾਲ ਵੀ ਸੁਣ ਲਓ ਜਿਸ ਦਾ ਤੁਸੀਂ ਸਹੀ ਜਵਾਬ ਦੇਣਾ ਹੈ ਸਾਨੂੰ ਸ਼ਾਮਲ ਹੋਣ ਲੱਗਿਆਂ। ਆਈਟੀ ਹੱਬ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅਨਾਊਂਸ ਕੀਤਾ ਹੈ ਕਿ ਇੱਕ ਸ਼ਹਿਰ ਨੂੰ ਬਣਾਇਆ ਜਾਣਾ। ਤੁਸੀਂ ਛੇਤੀ ਨਾਲ ਦੱਸ ਦਿਓ ਕਿ ਆਈਟੀ ਹੱਬ ਕਿਹੜੇ ਸ਼ਹਿਰ ਨੂੰ ਬਣਾਇਆ ਜਾਣਾ। ਜਿਵੇਂ ਕਿ ਭਾਰਤ ਦੇ ਵਿੱਚ ਆਈਟੀ ਹੱਬ ਜਿਹੜੇ ਨੇ ਉਹ ਕਈ ਸ਼ਹਿਰ ਹੁਣ ਤਾਂ ਬਣ ਗਏ ਆ। ਬੰਗਲੌਰ ਖਾਸ ਤੌਰ 'ਤੇ ਇਸ ਮਾਮਲੇ 'ਚ ਭਾਰਤ ਦੇ ਪੱਧਰ 'ਤੇ ਸੁਣਿਆ ਜਾਂਦਾ। ਆਈਟੀ ਹੱਬ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਬਣਾਉਣ ਦੀ ਅਨਾਊਂਸਮੈਂਟ ਕੀਤੀ ਹੈ ਭਗਵੰਤ ਮਾਨ ਹੋਰਾਂ ਨੇ? ਸਾਥੀਓ ਛੇਤੀ ਨਾਲ ਦੱਸ ਦਿਓ, ਸਾਡੇ ਕੋਲ ਮੈਸੇਜ ਆਉਣੇ ਸ਼ੁਰੂ ਹੋ ਗਏ ਆ। ਦੇਖਦੇ ਹਾਂ ਕੌਣ ਨੇ ਵਿਨਰ ਇਸ ਸਵਾਲ ਦੇ ਜਵਾਬ ਦੇ ਕੇ ਬਣਦੇ ਆ ਜੀ।

0: ਜੀ ਸਾਥੀਓ, ਸਹੀ ਜਵਾਬ ਦੇਣ ਵਾਲੇ ਸਾਡੇ ਸਾਥੀ ਨੇ ਰਤਨ ਬਠਿੰਡਾ, ਇਹਨਾਂ ਨੇ ਸਾਨੂੰ ਦੱਸ ਦਿੱਤਾ ਕਿ ਮੋਹਾਲੀ ਸ਼ਹਿਰ ਜਿਹੜਾ ਹੈ ਉਸ ਨੂੰ IT ਅਤੇ AI ਹੱਬ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ ਪੰਜਾਬ ਸਰਕਾਰ ਦੀ, ਅਤੇ ਇਸੇ ਸਵਾਲ ਦਾ ਜਵਾਬ ਦੇਣ ਦੇ ਵਿੱਚ ਬਹੁਤ ਸਾਰੇ ਸਾਥੀ ਸ਼ਾਮਲ ਹੋ ਗਏ ਨੇ ਸਾਨੂੰ। ਜਗਾ ਰਾਮ ਤੀਰਥ ਤੋਂ ਰਤਨ, ਖੁਸ਼ਦੀਪ ਸਿੰਘ ਰਤਨ, ਭੋਲਾ ਸਿੰਘ ਬੇਦੀ, ਇਹ ਵੀ ਸਾਨੂੰ ਮੈਸੇਜ ਕਰ ਰਹੇ ਹੈ। ਸਾਡੇ ਕੋਲ ਜਵਾਬ ਦੇਣ ਦੀ ਕੋਸ਼ਿਸ਼ ਕਰਨ ਵਾਲੇ ਸਾਥੀਆਂ 'ਚ ਹਰਜਿੰਦਰ ਸਿੰਘ ਬਰਾੜ ਜਿੱਦਾਂ ਬਠਿੰਡਾ ਤੋਂ ਵੀ ਸਾਨੂੰ ਮੈਸੇਜ ਕਰ ਰਹੇ ਹੈ ਜੀ। ਸਾਡੇ ਕੋਲ ਹੋਰ ਜਿਹੜੇ ਸਾਥੀ ਪਹੁੰਚੇ ਹੈ ਜਿਨ੍ਹਾਂ 'ਚ ਮਨਪ੍ਰੀਤ, ਰਤਨ, ਅਸੀਂ ਇਹਨਾਂ ਦਾ ਨਾਂ ਪਹਿਲਾਂ ਵੀ ਸ਼ਾਮਿਲ ਕੀਤਾ ਹੈ, ਇਹ ਪਹੁੰਚੇ ਨੇ ਸਾਡੇ ਕੋਲ ਜਵਾਬ ਦੇਣ ਲਈ। ਬਠਿੰਡਾ ਤੋਂ ਸਰਫਰਾਜ਼, ਗੁਰਮਿੰਦਰ ਸਿੰਘ, ਹਸਨ ਹੁਸੈਨ, ਪ੍ਰੀਤਪਾਲ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ ਵੀ ਸਾਨੂੰ ਮੈਸੇਜ ਕਰ ਰਹੇ ਹੈ। ਦੌਲਤਪੁਰ, ਰਫੀ ਖਾਨ, ਮਲਕੀਤ ਕੌਰ, ਪ੍ਰੀਤ ਸਿੰਘ ਵੀ ਸਾਨੂੰ ਮੈਸੇਜ ਕਰ ਰਹੇ ਹੈ ਬਠਿੰਡਾ ਤੋਂ ਹੀ। ਅਮਿਤ ਕੁਮਾਰ, ਰਜਨੀ, ਭਾਰਤੀ, ਇੰਦਰ ਵੀ ਸਾਨੂੰ ਮੈਸੇਜ ਕਰ ਰਹੇ ਹੈ, ਸਹੀ ਜਵਾਬ ਦੇਣ ਦੀ ਕੋਸ਼ਿਸ਼ ਇਹ ਸਾਰੇ ਹੀ ਸਾਥੀ ਕਰ ਰਹੇ ਹੈ, ਅਤੇ ਇਹਨਾਂ ਨੂੰ ਅਸੀਂ ਅਗਲਾ ਸਵਾਲ ਵੀ ਪੁੱਛ ਲਈਏ ਕਿ ਇਸ ਵਾਰ 5 ਸਤੰਬਰ ਨੂੰ ਰਾਸ਼ਟਰਪਤੀ ਕਿੰਨੇ ਅਧਿਆਪਕਾਂ ਨੂੰ ਰਾਸ਼ਟਰਪਤੀ ਅਵਾਰਡ ਪ੍ਰਦਾਨ ਕਰਨਗੇ। 5 ਸਤੰਬਰ ਨੂੰ ਅਸੀਂ ਰਾਸ਼ਟਰੀ ਅਧਿਆਪਕ ਦਿਵਸ ਮਨਾਉਂਦੇ ਹਾਂ, ਇਸ ਦਿਵਸ ਮੌਕੇ ਰਾਸ਼ਟਰਪਤੀ ਅਵਾਰਡ ਪ੍ਰਦਾਨ ਕਰਦੇ ਨੇ ਕੁਝ ਚੁਣਿੰਦਾ ਅਧਿਆਪਕਾਂ ਨੂੰ ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਹੁੰਦਾ। ਇਸ ਵਾਰ ਕਿੰਨੇ ਇਹ ਅਵਾਰਡ ਦਿੱਤੇ ਜਾਣੇ ਆ, ਤੁਸੀਂ ਸਾਨੂੰ ਇਸ ਦਾ ਜਵਾਬ ਦੇਣਾ ਹੈ ਸਾਥੀਓ। ਅਸੀਂ ਤੁਹਾਨੂੰ ਕੁਝ ਸੰਦੇਸ਼ ਸੁਣਵਾ ਦਈਏ, ਉਦੋਂ ਤੱਕ ਛੇਤੀ ਨਾਲ ਦੱਸ ਦਿਓ ਜੀ ਇਸ ਸਵਾਲ ਦਾ ਜਵਾਬ।
1: ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ? ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ, ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ। ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇਂ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ? ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ, ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ। कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा, या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
0: ਲਓ ਜੀ ਸਾਥੀਓ, ਸਹੀ ਜਵਾਬ ਸਾਨੂੰ ਇਸ ਸਵਾਲ ਦਾ ਦੇ ਦਿੱਤਾ ਹੈ ਤਲਵੰਡੀ ਸਾਬੋ ਤੋਂ ਰਮਨਦੀਪ ਸਿੰਘ, ਸਿਮਰਨ ਕੌਰ ਹੋਰਾਂ ਨੇ। ਉਹ ਦੱਸਦੇ ਨੇ ਕਿ ਰਾਸ਼ਟਰਪਤੀ ਇਸ ਵਾਰ 21 ਰਾਸ਼ਟਰਪਤੀ ਅਵਾਰਡ ਪ੍ਰਦਾਨ ਕਰਨਗੇ।

5 ਸਤੰਬਰ ਵਾਲੇ ਦਿਨ ਜਦੋਂ ਕਿ ਅਸੀਂ ਰਾਸ਼ਟਰੀ ਅਧਿਆਪਕ ਦਿਵਸ ਮਨਾਉਂਦੇ ਹਾਂ ਅਤੇ ਨਾਲੋਂ ਨਾਲ ਤਲਵੰਡੀ ਸਾਬੋ ਤੋਂ ਇਹ ਸੱਜਣ ਰਮਨਦੀਪ ਸਿੰਘ ਅਤੇ ਸਿਮਰਨ ਕੌਰ ਆਖਦੇ ਨੇ ਕਿ ਅੱਜ ਉਹਨਾਂ ਦੀ ਬੇਟੀ ਗੁਰਸਾਂਝ ਕੌਰ ਦਾ ਜਨਮਦਿਨ ਹੈ। ਸਾਡੇ ਵੱਲੋਂ ਗੁਰਸਾਂਝ ਨੂੰ ਢੇਰ ਦੁਆਵਾਂ। ਇਹ ਬੱਚਾ ਜੋ ਹੈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਇਸ ਬੱਚੇ ਦੀ ਉਮਰ ਦਾ ਸਾਨੂੰ ਅੰਦਾਜ਼ਾ ਨਹੀਂ ਹੈ। ਖੈਰ, ਜਦੋਂ ਇਹ ਵੱਡਾ ਹੋਵੇਗਾ ਅਸੀਂ ਉਮੀਦ ਕਰਦੇ ਹਾਂ ਕਿ ਇਹ ਬੱਚਾ ਵੀ ਆਪਣੇ ਮੰਮੀ ਪਾਪਾ ਦੇ ਨਾਲ ਪ੍ਰੋਗਰਾਮ ਹੈਲੋ ਜੀਨੀਅਸ ਦੇ ਵਿੱਚ ਭਾਗ ਲਵੇਗਾ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਰੇ ਹੀ ਪ੍ਰੋਗਰਾਮ ਤੁਸੀਂ ਬਿਹਤਰ ਤਰੀਕੇ ਦੇ ਨਾਲ ਸੁਣਦੇ ਰਹੋ। ਸਾਥੀ, ਉਹ ਅਗਲਾ ਸਵਾਲ ਵੀ ਤੁਹਾਨੂੰ ਪੁੱਛ ਲਈਏ। ਸਾਡੇ ਸਾਥੀ ਬੜੇ ਤੇਜ਼ ਤਰਾਰ ਨੇ ਅਤੇ ਸਮਾਂ ਵੀ ਤਾਂ ਨਾਲੋਂ ਨਾਲ ਦੱਸ ਦਈਏ, 6:47 ਹੋ ਗਏ ਨੇ ਅਤੇ ਹੁਣ ਤੱਕ ਅਸੀਂ ਲਗਭਗ 7-8 ਸਵਾਲ ਪੁੱਛ ਚੁੱਕੇ ਹਾਂ। ਅਗਲਾ ਸਵਾਲ ਤੁਸੀਂ ਸਾਨੂੰ ਇਹ ਦੱਸਣਾ ਸਾਥੀਓ, ਪੰਜਾਬ ਦੇ ਜਿਹੜੇ ਅਧਿਆਪਕ ਨੇ ਜਿਨ੍ਹਾਂ ਨੂੰ ਇਹਨਾਂ 21 ਅਧਿਆਪਕਾਂ ਦੇ ਵਿੱਚ ਹੀ ਸ਼ਾਮਿਲ ਕਰਕੇ ਰਾਸ਼ਟਰਪਤੀ ਅਵਾਰਡ ਮਿਲੇਗਾ, ਜਿਨ੍ਹਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ, ਉਹਨਾਂ ਦਾ ਨਾਂ ਦੱਸ ਦਿਓ ਜੀ ਅਤੇ ਉਹ ਕਿਹੜੇ ਜ਼ਿਲ੍ਹੇ ਤੋਂ ਨੇ ਸਾਨੂੰ ਇਹ ਵੀ ਦੱਸ ਦਿਓ। ਅਖਬਾਰਾਂ ਦੇ ਵਿੱਚ ਇਹ ਖਬਰ ਵੀ ਕਾਫੀ ਛਾਇਆ ਰਹੀ, ਕਾਫੀ ਮੁੱਖ ਰਹੀ ਅਤੇ ਤੁਸੀਂ ਇਸ ਦਾ ਜਵਾਬ ਦੇਣਾ ਹੈ ਕਿਹੜੇ ਪੰਜਾਬ ਦੇ ਟੀਚਰ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਮਿਲੇਗਾ 5 ਸਤੰਬਰ ਨੂੰ। ਸਾਥੀਓ,

ਤੇ ਇਹ ਡੋਰ ਜਿਹੜੀ ਹੈ ਸਾਨੂੰ ਖਿੱਚ ਕੇ ਸਾਡੇ ਸਰੋਤਿਆਂ ਤੱਕ ਲੈ ਗਈ ਹੈ, ਉਹਨਾਂ ਨੂੰ ਖਿੱਚ ਕੇ ਪ੍ਰੋਗਰਾਮ ਯੁਵਾਣੀ ਦੇ ਸਿਲਸਿਲੇ ਹੈਲੋਜੀਨੀਅਸ ਤੱਕ ਲੈ ਆਈ ਹੈ। ਤੇ ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਅਮਿਤ ਜਿੰਦਲ ਜੀ ਨੇ, ਉਹ ਹਰ ਰਾਏਪੁਰ ਤੋਂ ਸਾਨੂੰ ਸਹੀ ਜਵਾਬ ਦੇ ਰਹੇ ਹੈ। ਇਹ ਆਖਦੇ ਨੇ ਕਿ ਪੰਜਾਬ ਦੇ ਜਿਹੜੇ ਅਧਿਆਪਕ ਨੇ ਦਿਨੇਸ਼ ਕੁਮਾਰ ਜੀ, ਜੋ ਕਿ ਪਟਿਆਲਾ ਤੋਂ ਬਿਲੋਂਗ ਕਰਦੇ ਨੇ, ਪਟਿਆਲਾ ਦੇ ਸਰਕਾਰੀ ਵਿਕਟੋਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ, ਉਹਨਾਂ ਨੂੰ ਇਸ ਵਾਰ ਰਾਸ਼ਟਰਪਤੀ ਅਵਾਰਡ ਮਿਲੇਗਾ। ਸਾਡੇ ਸਾਥੀ ਸਾਨੂੰ ਮੈਸੇਜ ਕਰ ਰਹੇ ਆ ਲਗਾਤਾਰ, ਇਹਨਾਂ ਮੈਸੇਜ ਕਰਨ ਵਾਲੇ ਸਾਥੀਆਂ ਦੇ ਵਿੱਚ ਹੁਣ ਸ਼ਾਮਲ ਹੋ ਗਏ ਹੈ ਸਿਮਰ ਵੀ ਪਿੰਡ ਹਠੂਰ ਤੋਂ ਸ਼ਾਮਲ ਹੋ ਗਏ ਹੈ ਜੀ, ਅਤੇ ਸਾਡੇ ਹੋਰ ਜਿਹੜੇ ਸਾਥੀ ਆ ਉਹਨਾਂ ਦਾ ਨਾਂ ਵੀ ਦੱਸ ਦਈਏ। ਸੰਦੀਪ ਕੌਰ ਮਾਨਸਾ ਤੋਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ। ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੰਜੀਨੀਅਰ ਅਮਨਦੀਪ ਹਠੂਰ ਵੀ ਆ ਗਏ ਨੇ ਜੀ, ਇਹਨਾਂ ਨੇ ਵੀ ਸਾਨੂੰ ਸ਼ਾਮਲ ਪ੍ਰੋਗਰਾਮ ਦੇ ਵਿੱਚ ਜਵਾਬ ਭੇਜ ਕੇ ਇਹ ਸ਼ਾਮਲ ਹੋਏ ਆ, ਕੋਸ਼ਿਸ਼ ਲਗਾਤਾਰ ਜਾਰੀ ਹੈ। ਸਰਬਜੀਤ ਕੌਰ ਜਿਹੜੇ ਨੇ ਉਹ ਵੀ ਮੌੜ ਮੰਡੀ ਤੋਂ ਸਾਨੂੰ ਮੈਸੇਜ ਕਰ ਰਹੇ ਆ। ਇਸੇ ਤਰ੍ਹਾਂ ਸਾਨੂੰ ਭਾਗੀਵਾਂਦਰ ਤੋਂ ਸ਼ਿਵਰਾਜ ਸਿੰਘ ਮੈਸੇਜ ਕਰ ਰਹੇ ਆ, ਸਾਨੂੰ ਪਿੰਡ ਜੈ ਸਿੰਘ ਵਾਲਾ ਤੋਂ ਮੱਲਣ ਸਿੰਘ ਜੀ ਮੈਸੇਜ ਕਰ ਰਹੇ ਆ, ਤਿਉਣਾ ਤੋਂ ਸਾਨੂੰ ਸੁਖਰਾਜ ਅਤੇ ਅਮਨਦੀਪ ਵੀ ਮੈਸੇਜ ਕਰ ਰਹੇ ਆ, ਅਤੇ ਬਹੁਤ ਸਾਰੇ ਸਾਥੀ ਜਿਹੜੇ ਹੈ ਅਜੇ ਵੀ ਮੈਂ ਦੇਖ ਰਿਹਾ ਟਾਈਪਿੰਗ ਟਾਈਪਿੰਗ ਕਰਦੇ ਨਜ਼ਰ ਆ ਰਹੇ, ਲੇਕਿਨ ਇਹ ਟਾਈਪ ਕੀ ਕਰ ਰਹੇ ਆ, ਸਵਾਲ ਦਾ ਜਵਾਬ ਜਿਹੜਾ ਹੈ ਉਹ ਸਾਡੇ ਇੱਕ ਸਾਥੀ ਨੇ ਦੇ ਦਿੱਤਾ ਹੈ। ਇਹਨਾਂ ਨੂੰ ਆਪਾਂ ਹੁਣ ਟਾਈਪਿੰਗ 'ਤੇ ਦੁਬਾਰਾ ਲਾਉਂਦੇ ਹਾਂ, ਇਹਨਾਂ ਤੋਂ ਸਵਾਲ ਪੁੱਛਦੇ ਹਾਂ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਜੋ ਕਿ ਫਰੀਦਕੋਟ ਦੇ ਵਿੱਚ ਸਥਿਤ ਹੈ, ਇਸ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਥਾਪੇ ਗਏ ਨੇ, ਤੁਸੀਂ ਨਵੇਂ ਬਣਾਏ ਗਏ ਇਸ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਨਵੇਂ ਵਾਈਸ ਚਾਂਸਲਰ ਦਾ ਨਾਂ ਸਾਨੂੰ ਭੇਜ ਦਿਓ ਸਾਥੀਓ ਛੇਤੀ ਨਾਲ, ਅਤੇ ਉਦੋਂ ਤੱਕ ਅਸੀਂ ਸ਼ਾਮ ਸੁਹਾਨੀ ਲਗਾਤਾਰ ਆਪਣੀ ਬਣਾਈ ਰੱਖਦੇ ਹਾਂ।

ਮੋਨਿਕਾ ਗੁੱਜਰ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਆ, ਸਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੇ ਸਾਥੀ ਜਿਹੜੇ ਹੈ ਜਵਾਬ ਸਹੀ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਸਾਡੇ ਸਾਥੀ ਲਗਾਤਾਰ ਲੱਗੇ ਹੋਏ ਆ ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਨੇ। ਹਰਦੀਪ ਕੌਰ ਬਰਾੜ ਆ ਗਏ ਨੇ ਜੀ ਘੁੜਿਆਣਾ ਤੋਂ, ਇਹਨਾਂ ਨੇ ਸਹੀ ਜਵਾਬ ਦੇ ਦਿੱਤਾ ਸਾਨੂੰ। ਰਜਿੰਦਰ ਕੁਮਾਰ ਬੰਸਲ ਜਿਹੜੇ ਨੇ ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਨਵੇਂ ਵਾਈਸ ਚਾਂਸਲਰ, ਨਵੇਂ ਵੀ ਸੀ ਨਿਯੁਕਤ ਕਰ ਦਿੱਤੇ ਗਏ ਨੇ ਇਹਨਾਂ ਨੂੰ, ਵੀ ਸੀ ਸਾਹਿਬ ਨੂੰ ਵੀ ਸੀ ਬਣਨ ਦੇ ਉੱਤੇ। ਅਤੇ ਇਹਨਾਂ ਜੋ ਸਾਡੇ ਸਾਥੀ ਹੈ ਮਲਕੀਤ ਸਿੰਘ ਹੋਰੀ ਪਿੰਡ ਘੁੜਿਆਣਾ ਤੋਂ ਜਵਾਬ ਦੇ ਰਹੇ ਆ, ਜਿਹੜੇ ਹਰਦੀਪ ਕੌਰ ਬਰਾੜ ਹੋਰੀ ਇਹਨਾਂ ਦੇ ਨਾਲ ਨੇ, ਇਹਨਾਂ ਨੂੰ ਮਿਸਟਰ ਅਤੇ ਮਿਸ ਜੀਨੀਅਸ ਬਣਨ ਲਈ ਇਹਨਾਂ ਨੂੰ ਵੀ ਬਹੁਤ

ਸਾਰੀਆਂ ਮੁਬਾਰਕਾਂ। ਸਾਨੂੰ ਜਵਾਬ ਬਹੁਤ ਸਾਰੇ ਸਾਥੀ ਦੇ ਰਹੇ ਹੈ, ਜਿਨ੍ਹਾਂ 'ਚ ਹੁਣ ਸਾਡੇ ਕੋਲ ਸ਼ਾਮਿਲ ਹੋ ਗਏ ਨੇ ਜੀ, ਮਨਸੀਰਤ ਕੌਰ ਆ ਗਏ ਹੈ ਜੀ, ਇਹਨਾਂ ਨੇ ਆਪਣੇ ਪਿੰਡ ਦਾ ਨਾਮ ਨਹੀਂ ਲਿਖਿਆ, ਆਪਣੇ ਪਿੰਡ ਦਾ ਨਾਂ ਜ਼ਰੂਰ ਲਿਖ ਦਿਓ ਸਾਥੀਓ। ਅਤੇ ਅਗਲਾ ਸਵਾਲ ਵੀ ਤਾਂ ਮੇਰੇ ਤੋਂ ਤੁਸੀਂ ਪਵਾਉਂਦੇ ਜਾਓ, ਜਿਵੇਂ ਅਧਿਆਪਕ ਟੈਸਟ ਪਾ ਕੇ ਬੱਚਿਆਂ ਨੂੰ ਬਿਠਾ ਦਿੰਦਾ ਹੈ ਕਿ ਜਾਓ ਕਰਕੇ ਲਿਆਓ, ਪਰ ਬੱਚੇ ਜਿਹੜੇ ਉਹ ਬੜੇ ਇੰਟੈਲੀਜੈਂਟ ਹੁੰਦੇ ਆ, ਛੇਤੀ ਨਾਲ ਆਪਣੀ ਕਾਪੀ 'ਤੇ ਸਵਾਲ ਲਿਖ ਕੇ ਆ ਜਾਂਦੇ ਅਧਿਆਪਕ ਕੋਲ ਕਿ ਹੁਣ ਚੈੱਕ ਕਰ ਦਿਓ। ਸੋ ਚੈੱਕ ਕਰਨ ਦੇ ਵਿੱਚ ਅਧਿਆਪਕ ਦੀ ਉਦੋਂ ਬੜੀ ਮਿਹਨਤ ਲੱਗਦੀ ਹੈ ਜਿਵੇਂ ਕਿ ਹੁਣ ਸਾਡੀ ਮਿਹਨਤ ਲੱਗ ਰਹੀ ਹੈ। ਤੁਸੀਂ ਸਾਨੂੰ ਛੇਤੀ ਨਾਲ ਇਹ ਵੀ ਦੱਸ ਦਿਓ ਕਿ ਨਵੇਂ ਮਿਸ ਯੂਨੀਵਰਸ ਇੰਡੀਆ ਬਣ ਚੁੱਕੇ ਆ, ਹਰ ਸਾਲ ਇਹ ਕੰਪੀਟੀਸ਼ਨ ਹੁੰਦਾ ਹੈ, ਉਦੋਂ ਇੱਕ ਮੁਟਿਆਰ ਜਿਹੜੀ ਹੈ ਬਣਦੀ ਹੈ, ਹਰ ਸਾਲ ਮਿਸ ਯੂਨੀਵਰਸ ਇੰਡੀਆ 2026 'ਚ ਕੌਣ ਬਣਿਆ ਹੈ, ਛੇਤੀ ਨਾਲ ਦੱਸ ਦਿਓ। ਅਖਬਾਰ ਦੇ ਵਿੱਚ ਇਹ ਖਬਰ ਅੱਜ ਹੀ ਛਾਇਆ ਹੋਈ ਹੈ ਜੀ, ਛੇਤੀ ਨਾਲ ਦੱਸ ਦਿਓ ਜੀ ਸਾਥੀਓ।

ਸਾਨੂੰ ਸਹੀ ਜਵਾਬ ਦੇ ਰਹੇ ਨੇ ਜੀ ਇਸ ਦਾ ਪ੍ਰੋਗਰਾਮ ਦੇ ਵਿੱਚ। ਸਵਾਲ ਜਿਹੜਾ ਸਾਡਾ ਸੀਗਾ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਜਿਹੜੇ ਨੇ ਉਹ ਕਿੱਥੇ ਮੁਲਾਕਾਤ ਕਰਦੇ ਨੇ ਵਲਾਦੀਮੀਰ ਪੁਤਿਨ ਹੋਰਾਂ ਦੇ ਨਾਲ ਜੀ? ਇਸ ਦਾ ਸਹੀ ਜਵਾਬ ਹੈ ਮਾਸਕੋ। ਮਾਸਕੋ ਦੇ ਵਿੱਚ ਇਹ ਮੁਲਾਕਾਤ ਹੁੰਦੀ ਹੈ। ਸਹੀ ਜਵਾਬ ਦੇਣ ਵਾਲੇ ਸਾਡੇ ਸਾਥੀ ਜਿਹੜੇ ਨੇ ਉਹ ਨੇ ਜੀ ਕਿਰਤ ਕੌਰ ਬਰਾੜ, ਇਹ ਸਾਨੂੰ ਮੈਸੇਜ ਕਰ ਰਹੇ ਹੈ ਜੀ ਪਿੰਡ ਅਤੇ ਡਾਕਖਾਨਾ ਭੁੱਚੋ ਕਲਾਂ। ਅਤੇ ਸਾਥੀ ਜਿਹੜੇ ਆ ਬਹੁਤ ਸਾਰੇ ਇਸੇ ਹੀ ਮੈਸੇਜ ਦਾ ਜਵਾਬ ਦੇ ਰਹੇ ਆ, ਪਰ ਕੁਝ ਕੁਝ ਸਕਿੰਟ ਤੋਂ ਉਹ ਖੁੰਝ ਰਹੇ ਆ, ਲੇਟ ਹੋ ਰਹੇ ਆ। ਸਾਡੇ ਬਹੁਤ ਸਾਰੇ ਸਾਥੀ ਸਾਨੂੰ ਐਪ 'ਤੇ ਸੁਣਦੇ ਨੇ, ਮੋਬਾਈਲ ਫੋਨ ਐਪ ਨਿਊਜ਼ ਔਨ ਏਅਰ ਦੇ ਉੱਤੇ ਵੀ ਸਾਨੂੰ ਸੁਣਦੇ ਨੇ, ਤਾਂ ਕਰਕੇ ਸਾਥੀ ਥੋੜ੍ਹੇ ਜਿਹੇ ਲੇਟ ਹੋ ਜਾਂਦੇ ਆ। ਪਰ ਅਸੀਂ ਸਾਰੇ ਹੀ ਸਾਥੀਆਂ ਦਾ ਸਵਾਗਤ ਕਰਦੇ ਹਾਂ। ਇਹਦੇ 'ਚ ਕੋਈ ਕੰਪੀਟੀਸ਼ਨ ਸਾਡਾ ਨਹੀਂ ਹੈ, ਸਾਡਾ ਜੋ ਮੋਟੋ ਹੈ, ਸਾਡਾ ਉਦੇਸ਼ ਹੈ, ਉਹ ਜਾਣਕਾਰੀ 'ਚ ਇਜ਼ਾਫਾ ਕਰਨਾ ਹੀ ਹੈ। ਇਸੇ ਤਰ੍ਹਾਂ ਹਰਜਿੰਦਰ ਸਿੰਘ ਬਰਾੜ ਜਿਹੜੇ ਨੇ ਉਹ ਵੀ ਲਗਾਤਾਰ ਸਾਨੂੰ ਮੈਸੇਜ ਕਰ ਰਹੇ ਆ, ਦੇਖਦੇ ਹਾਂ ਕਦੋਂ ਉਹ ਮੈਸੇਜ ਦਾ ਜਵਾਬ ਤੁਰੰਤ ਦੇ ਪਾਉਣਗੇ। ਰਾਮਧਾਰੀ ਅਵਾਨਾ ਜੀ ਜਿਹੜੇ ਨੇ ਉਹ ਵੀ ਸਾਨੂੰ ਮੈਸੇਜ ਕਰ ਰਹੇ ਆ, ਹਿਸਾਰ ਤੋਂ ਸਾਨੂੰ ਬਹੁਤ ਸਾਰੇ ਸਾਥੀ ਮੈਸੇਜ ਕਰ ਰਹੇ ਆ। ਅਤੇ ਸਾਡੇ ਆਲੇ ਦੁਆਲੇ ਜੋ ਸਾਡੇ ਹੋਰ ਸੂਬੇ ਨੇ, ਰਾਜਸਥਾਨ ਅਤੇ ਹਰਿਆਣਾ, ਇੱਥੋਂ ਵੀ ਸਾਡੇ ਬਹੁਤ ਸਾਰੇ ਸਾਥੀ ਸਾਡੇ ਨਾਲ ਜੁੜਦੇ ਨੇ। ਅਗਲਾ ਸਵਾਲ ਤੁਹਾਡੇ ਲਈ ਸਾਥੀਓ ਇਹ ਹੈ, ਭਾਜਪਾ ਦੇ ਕੌਮੀ ਜਨਰਲ ਸਕੱਤਰ ਦਾ ਨਾਂ ਦੱਸਣਾ ਤੁਸੀਂ। ਉਹ ਬੀਤੇ ਦਿਨੀ ਪੰਜਾਬ ਦੇ ਦੌਰੇ 'ਤੇ ਸੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਕੌਣ ਨੇ? ਇਸ ਦਾ ਜਵਾਬ ਦੇਣਾ ਹੁਣ ਤੁਸੀਂ ਸਾਥੀਓ ਸਾਨੂੰ।

ਜੀ ਸਾਥੀਓ, ਸਾਨੂੰ ਸਾਡੇ ਇਸ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਸਾਥੀ ਨੇ ਜੀ ਸ਼ੀਤ ਰਾਮ ਜੀ ਸਾਨੂੰ ਮੈਸੇਜ ਕਰ ਰਹੇ ਹੈ, ਸਿਰਸਾ ਤੋਂ, ਹਰਿਆਣਾ ਤੋਂ ਸਾਨੂੰ ਮੈਸੇਜ ਕਰ ਰਹੇ ਹੈ। ਇਹਨਾਂ ਨੇ ਸਹੀ ਜਵਾਬ ਦੇ ਦਿੱਤਾ ਜੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਜਿਹੜੇ ਨੇ ਉਹਨਾਂ ਦਾ ਨਾਂ ਬੀ ਐੱਲ ਸੰਤੋਸ਼ ਹੈ ਜੀ।

ਅਸੀਂ ਸਾਡੇ ਸਾਥੀਆਂ ਦੇ ਨਾਲ ਉਹ ਸਾਰੇ ਹੀ ਸਵਾਲ ਜਿਹੜੇ ਹੈ ਉਹ ਦੁਹਰਾ ਦਈਏ ਨਾਲੋਂ ਨਾਲ ਜੋ ਅਸੀਂ ਸਾਡੇ ਸਾਥੀਆਂ ਨੂੰ ਪੁੱਛ ਰਹੇ ਸੀਗੇ, ਕਿਉਂਕਿ ਹੁਣ ਸਮਾਂ ਜਿਹੜਾ ਹੈ ਚੰਦ ਕੁ ਮਿੰਟਾਂ ਦਾ ਰਹਿ ਗਿਆ, ਸਵਾਲ ਦੁਹਰਾਉਣ ਦੇ ਵਿੱਚ ਸਮਾਂ ਅਸੀਂ ਇਹ ਵਰਤ ਲੈਂਦੇ ਹਾਂ। ਅਸੀਂ ਸਾਡੇ ਸਾਥੀਆਂ ਨੂੰ ਪੁੱਛ ਰਹੇ ਸੀਗੇ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਚੀਨ ਦੇ ਬੀਜ਼ਿੰਗ 'ਚ ਚਾਈਨਾ ਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਦਾ ਨਾਂ ਹਾਨ ਜ਼ੈਂਗ ਜੀ, ਉਹਨਾਂ ਦਾ ਨਾਂ ਹੈ। ਵਿਰਾਸਤ ਏ ਖਾਲਸਾ ਪੰਜਾਬ ਦਾ ਜੋ ਅਜਾਇਬ ਘਰ ਹੈ ਉਹ ਕਿਹੜੇ ਸ਼ਹਿਰ ਦੇ ਵਿੱਚ ਹੈ, ਸਾਡੇ ਸਾਥੀ ਸਾਨੂੰ ਦੱਸ ਰਹੇ ਸੀ। ਅਨੰਦਪੁਰ ਸਾਹਿਬ ਦੇ ਵਿੱਚ ਆਈਟੀ ਅਤੇ ਏਆਈ ਹੱਬ ਵਜੋਂ ਪੰਜਾਬ ਸਰਕਾਰ ਮੋਹਾਲੀ ਨੂੰ ਡਿਵੈਲਪ ਕਰੇਗੀ, ਮੋਹਾਲੀ ਸ਼ਹਿਰ ਨੂੰ ਡਿਵੈਲਪ ਕਰੇਗੀ। ਅਤੇ ਇਸ ਵਾਰ 5 ਸਤੰਬਰ ਨੂੰ 21 ਰਾਸ਼ਟਰਪਤੀ ਅਵਾਰਡ ਦਿੱਤੇ ਜਾਣਗੇ, ਜਿਨ੍ਹਾਂ 'ਚ ਪੰਜਾਬ ਦੇ ਹਿੱਸੇ ਇਹ ਅਵਾਰਡ ਕਰਵਾਇਆ ਹੈ। ਪੰਜਾਬ ਦੇ ਪਟਿਆਲਾ ਦੇ ਗੌਰਮੈਂਟ ਵਿਕਟੋਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਦਿਨੇਸ਼ ਕੁਮਾਰ ਹੋਰਾਂ ਨੇ, ਅਤੇ ਸਾਥੀਓ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਜੋ ਬਣੇ ਨੇ ਡਾਕਟਰ ਰਜਿੰਦਰ ਬਾਂਸਲ ਜੀ, ਨਵੀਂ ਬਣੀ ਮਿਸ ਯੂਨੀਵਰਸ ਇੰਡੀਆ 2026 ਇਸ ਮੁਟਿਆਰ ਦਾ ਨਾਂ ਕੇਜ਼ੀਆ ਲਿਜ ਮੇਜ਼ੋ ਹੈ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਜਿਹੜੇ ਨੇ ਉਹਨਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਹੋਰਾਂ ਦੇ ਨਾਲ ਮਾਸਕੋ ਦੇ ਵਿੱਚ ਮੁਲਾਕਾਤ ਕੀਤੀ, ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐਲ ਸੰਤੋਸ਼ ਸੀਗੇ, ਅਤੇ ਕੁਝ ਕੁ ਪੰਜਾਬ ਦੇ ਨਾਲ ਸੰਬੰਧਿਤ ਸਵਾਲ ਜਿਹੜੇ ਅਸੀਂ ਤੁਹਾਡੇ ਲਈ ਲੈ ਕੇ ਆਏ ਸੀਗੇ ਉਹ ਵੀ ਸਾਡੇ ਸਾਥੀਆਂ ਨੂੰ ਨਾਲੋਂ ਨਾਲ ਦੱਸ ਦਈਏ। ਅਸੀਂ ਪੰਜਾਬ ਜੀ ਕੇ ਦੇ ਵਿੱਚ ਕੁਝ ਸਵਾਲ ਸ਼ਾਮਿਲ ਕੀਤੇ ਸੀ, ਜਿਨ੍ਹਾਂ 'ਚ ਅਸੀਂ ਕੁਝ ਸਵਾਲ ਜਿਹੜੇ ਰੱਖੇ ਸੀ ਕਿ ਬਸੰਤ ਕਿਹੜੇ ਦੇਸੀ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਬਸੰਤ ਦਾ ਤਿਉਹਾਰ ਇਹ ਮਾਘ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਭੰਗਾਣੀ ਦੀ ਲੜਾਈ ਕਿਹੜੇ ਸਾਲ ਦੇ ਵਿੱਚ ਲੜੀ ਗਈ ਸੀ, ਇਹ ਲੜਾਈ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਭੀਮ ਚੰਦ ਅਤੇ ਹੋਰ ਰਾਜਪੂਤ ਜਿਹੜੇ ਰਾਜੇ ਸੀ ਉਹਨਾਂ ਦੇ ਵਿਚਕਾਰ ਲੜੀ ਗਈ ਸੀ 1688 ਦੇ ਵਿੱਚ, ਅਤੇ ਇਸ 'ਚ ਭੀਮ ਚੰਦ ਅਤੇ ਹੋਰ ਰਾਜਪੂਤ ਰਾਜੇ ਜਿਹੜੇ ਸੀ ਉਹ ਗੁਰੂ ਜੀ ਨਾਲ ਆ ਰਲੇ ਸੀ, ਦੋਸਤ ਬਣ ਗਏ ਸੀ। ਪੋਂਗ ਡੈਮ ਕਿਹੜੇ ਦਰਿਆ 'ਤੇ ਬਣਿਆ ਹੈ, ਅਸੀਂ ਇਹ ਪੁੱਛਣਾ ਚਾਹੁੰਦੇ ਸੀ। ਬਿਆਸ ਦਰਿਆ ਦੇ ਉੱਤੇ ਬਣਿਆ ਹੈ ਜੀ, ਅਤੇ ਨਾਲ ਸੁਖਮਣੀ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਰਚਨਾ ਹੈ। ਸਾਥੀਓ ਅਸੀਂ ਤੁਹਾਡੇ ਤੋਂ ਪੰਜਾਬ ਜੀ ਕੇ ਦੇ ਵਿੱਚ ਇਹ ਸਵਾਲ ਵੀ ਪੁੱਛਣਾ ਚਾਹੁੰਦੇ ਸੀਗੇ ਕਿ ਬਾਬਾ ਸੋਢਲ ਦਾਸ ਜੋ ਮੇਲਾ ਹੈ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਲੱਗਦਾ ਹੈ, ਇਹ ਲੱਗਦਾ ਹੈ ਜੀ ਪੰਜਾਬ ਦੇ ਜਲੰਧਰ ਦੇ ਵਿੱਚ। ਨਾਲੋਂ ਨਾਲ ਅਸੀਂ ਇਹ ਵੀ ਪੁੱਛਿਆ, ਕੱਲ੍ਹ ਇੱਕ ਪ੍ਰੋਗਰਾਮ ਅਸੀਂ ਕੀਤਾ, ਮੁਲਾਕਾਤ ਵੀ ਰਿਕਾਰਡ ਕੀਤੀ ਸੀ ਉਸੇ ਨਾਲ ਸੰਬੰਧਿਤ, ਕਿ ਪਲੂਟੋ ਜਿਹੜਾ ਕਿ ਗ੍ਰਹਿ ਪਹਿਲਾਂ ਸੀਗਾ ਸਾਲ 2006 'ਚ, ਇਸ ਨੂੰ ਗ੍ਰਹਿਆਂ ਦੀ ਲਿਸਟ 'ਚੋਂ ਕੱਢ ਦਿੱਤਾ ਗਿਆ, ਡਵਾਰਫ ਪਲੈਨਟ ਆਖ ਕੇ ਇਹ 2006 ਦੇ ਵਿੱਚ ਇਸ ਨੂੰ ਮਨਫੀ ਕੀਤਾ ਗਿਆ ਗ੍ਰਹਿਆਂ ਦੀ ਲਿਸਟ ਦੇ ਵਿੱਚੋਂ। ਅਤੇ ਉੱਧਰ ਸਦਭਾਵਨਾ ਦਿਵਸ ਅਸੀਂ ਪੁੱਛਣਾ ਚਾਹੁੰਦੇ ਸੀ ਕਦੋਂ ਮਨਾਉਂਦੇ ਹਾਂ, ਇਸ ਦੇ ਉੱਤੇ ਵੀ ਅਸੀਂ ਪ੍ਰੋਗਰਾਮ ਯੁਵਬਾਣੀ ਦੇ ਵਿੱਚ ਗੱਲ ਕੀਤੀ ਸੀ। ਸਦਭਾਵਨਾ ਦਿਵਸ ਅਸੀਂ 20 ਅਗਸਤ ਨੂੰ ਮਨਾਉਂਦੇ ਹਾਂ, ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦਾ ਜਨਮ ਦਿਨ ਹੁੰਦਾ ਹੈ। ਰਾਸ਼ਟਰੀ ਹੱਥਕਰਘਾ ਦਿਵਸ, ਇਹ ਸਵਾਲ ਅਸੀਂ ਪਹਿਲਾਂ ਸਾਡੇ ਸਵੇਰ ਵਾਲੇ ਕੁਇਜ਼ ਮਾਰਨਿੰਗ ਕੁਇਜ਼ ਦੇ ਵਿੱਚ ਵੀ ਪੁੱਛ ਚੁੱਕੇ ਹਾਂ। 7 ਅਗਸਤ ਨੂੰ ਮਨਾਉਂਦੇ ਹਾਂ, ਅਤੇ ਰਾਸ਼ਟਰੀ ਖੇਡ ਦਿਵਸ ਅਸੀਂ ਕਦੋਂ ਮਨਾਵਾਂਗੇ, ਅਸੀਂ ਆਉਂਦੀ 29 ਅਗਸਤ ਨੂੰ ਇਹ ਰਾਸ਼ਟਰੀ ਖੇਡ ਦਿਵਸ ਮਨਾਵਾਂਗੇ, ਜਦੋਂ ਕਿ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦਾ ਜਨਮ ਦਿਨ ਹੁੰਦਾ ਹੈ। ਸਿਆਚਿਨ ਗਲੇਸ਼ੀਅਰ ਅਸੀਂ ਪੁੱਛਣਾ ਚਾਹੁੰਦੇ ਸੀ, ਭਾਰਤ ਦੇ ਕਿਹੜੇ ਰਾਜ ਦੇ ਵਿੱਚ ਸਥਿਤ ਹੈ, ਲੱਦਾਖ ਦੇ ਵਿੱਚ ਸਥਿਤ ਹੈ ਜੀ, ਅਤੇ ਬ੍ਰੋਕਨ ਵਿੰਗਸ ਜੋ ਕਿਤਾਬ ਹੈ ਬੜੀ ਮਸ਼ਹੂਰ ਇਹ ਕਿਤਾਬ ਹੈ, ਕਿਹਨਾਂ ਦੀ ਲਿਖੀ ਹੋਈ ਹੈ, ਅਸੀਂ ਇਹ ਪੁੱਛਣਾ ਚਾਹੁੰਦੇ ਸੀ। ਸਰੋਜਨੀ ਨਾਇਡੂ ਹੋਰਾਂ ਦੀ ਇਹ ਕਿਤਾਬ ਹੈ। ਅਸੀਂ ਇਹ ਸਾਡੇ ਸਾਥੀਆਂ ਤੋਂ ਸਵਾਲ ਬਹੁਤ ਸਾਰੇ ਪੁੱਛੇ ਵੀ ਅਤੇ ਬਹੁਤ ਸਾਰੇ ਪੁੱਛਣਾ ਚਾਹੁੰਦੇ ਸੀ, ਅਸੀਂ ਉਹ ਵੀ ਦੱਸ ਦਿੱਤੇ। ਅਤੇ ਸਾਥੀਓ ਸਮਾਰਟਫੋਨ ਦੀ ਵਰਤੋਂ ਅਸੀਂ ਸਾਰਿਆਂ ਨੇ ਧਿਆਨ ਨਾਲ ਕਰਨੀ ਹੈ। AI ਦਾ ਜੋ ਜ਼ਮਾਨਾ ਹੈ ਉਸ ਦੇ ਵਿੱਚ ਅਸਲੀ ਫੋਟੋ ਅਤੇ ਨਕਲੀ ਫੋਟੋ ਨੂੰ ਪਛਾਣਨਾ ਮੁਸ਼ਕਿਲ ਹੋਇਆ ਪਿਆ ਹੈਗਾ। ਤੁਸੀਂ AI ਦੀ ਵਰਤੋਂ ਬਹੁਤ ਧਿਆਨ ਦੇ ਨਾਲ ਕਰਨੀ ਹੈ, ਅਤੇ ਹੁਣ ਅਸੀਂ ਸਮੇਂ ਦੀ ਵਰਤੋਂ ਧਿਆਨ ਦੇ ਨਾਲ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਹੈ ਮੈਨੂੰ ਇਜਾਜ਼ਤ ਲੈਣ ਦਾ ਹੋ ਗਿਆ, ਮੇਰੀ ਵੀ ਘੜੀ ਦੀ ਟਿਕਟਿਕ ਬੋਲ ਗਈ ਹੈ, ਅਤੇ ਉੱਧਰ ਸਟੂਡੀਓ ਨੇ ਵੀ ਆਖ ਦਿੱਤਾ ਕਿ ਬਾਏ ਬਾਏ ਕਰੋ, ਨਮਸਕਾਰ ਆਖੋ, ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵ ਵਾਣੀ। ਪ੍ਰੋਗਰਾਮ ਪੇਸ਼ ਕਰ ਰਹੇ ਸੀ ਮਨਦੀਪ ਰਜੌਰਾ। ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 7:01 ਦਾ ਤੇ ਹੁਣ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ।

0: ਜੀ, ਸਾਡੇ ਨਾਲ ਸਾਡੇ ਪਹਿਲੇ ਸਰੋਤਾ ਜੁੜ ਚੁੱਕੇ ਨੇ ਸਟੂਡੀਓ ਦਾ ਨੰਬਰ ਡਾਇਲ ਕਰਕੇ 0164-22-40-331 ਕਰਦੇ ਆ ਜੀ ਉਹਨਾਂ ਨਾਲ ਗੱਲਬਾਤ। ਹੈਲੋ ਹੈਲੋ,
1: ਹਾਂਜੀ ਹਾਂਜੀ,
0: ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ।
0: ਹੋਰ ਠੀਕ ਠਾਕ ਹੋ?
1: ਹਾਂਜੀ ਵਧੀਆ ਜੀ, ਵਧੀਆ ਵਧੀਆ।
0: ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ, ਸਾਂਝਾ ਕਰ ਦਿਓ।
1: ਬਲਜੀਤ ਸਿੰਘ ਮੱਤੇ ਤੋਂ ਜੀ।
0: ਠੀਕ ਹੈ ਜੀ ਬਲਜੀਤ ਸਿੰਘ ਜੀ,
1: ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਜੈਤ ਤੋਂ ਜੀ।
0: ਠੀਕ ਹੈ ਜੀ, ਠੀਕ ਹੈ। ਹੋਰ ਘਰੇ ਠੀਕ ਠਾਕ ਸਾਰੇ, ਤੁਸੀਂ ਠੀਕ ਹੋ?
1: ਵਧੀਆ ਜੀ, ਵਧੀਆ ਜੀ, ਵਧੀਆ। ਤੁਸੀਂ ਦੱਸੋ ਜੀ, ਆਪਣੇ ਸਾਰੇ ਸਰੋਤੇ ਠੀਕ ਹੋ?
0: ਹਾਂਜੀ ਹਾਂਜੀ, ਸਭ ਵਧੀਆ, ਸਭ ਬਹੁਤ ਵਧੀਆ।
1: ਠੀਕ ਹੈ ਜੀ।
0: ਹਾਂਜੀ, ਤੇ ਗੀਤ ਦੱਸ ਦਿਓ, ਕਿਹੜਾ ਸੁਣਨਾ ਪਸੰਦ ਕਰੋਗੇ ਜੀ? ਜੀ ਬਿਲਕੁਲ ਬਿਲਕੁਲ, ਹੁਣੇ ਤੁਹਾਡੀ ਫਰਮਾਇਸ਼ ਅਸੀਂ ਕਰਦੇ ਹਾਂ ਪੂਰੀ, ਤੇ ਤੁਸੀਂ ਪ੍ਰੋਗਰਾਮ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਦੀ ਫਰਮਾਇਸ਼ ਤੇ ਪੇਸ਼ ਹੈ ਇਹਨਾਂ ਦਾ ਗੀਤ ਸੁਰਿੰਦਰ ਸ਼ਿੰਦੇ ਦਾ,

ਲੱਗਦਾ ਜੀ ਉਹਨਾਂ ਦਾ ਫੋਨ ਕਿਸੇ ਤਕਨੀਕੀ ਨੁਕਸ ਕਾਰਨ ਕੱਟਿਆ ਗਿਆ, ਲੇਕਿਨ ਉਹ ਆਪਣੀ ਫਰਮਾਇਸ਼ ਸਾਡੇ ਨਾਲ ਸਾਂਝੀ ਕਰ ਗਏ ਸੀ ਤੇ ਉਹਨਾਂ ਦੀ ਫਰਮਾਇਸ਼ ਤੇ ਗੀਤ ਪੇਸ਼ ਹੈ ਜੀ ਬਲਕਾਰ ਸਿੱਧੂ ਦਾ ਮਾਝੇ ਦੀਏ ਮੋਮਬੱਤੀਏ।

0: ਜੀ, ਸਾਡੇ ਨਾਲ ਸਰਾਦੇ ਅਗਲਾ ਸਰੋਤਾ ਜੁੜ ਚੁੱਕੇ ਨੇ ਸਟੂਡੀਓ ਦਾ ਨੰਬਰ ਡਾਇਲ ਕਰਕੇ, ਕਰਦੇ ਹਾਂ ਜੀ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ, ਸਾਂਝਾ ਕਰਦੇ ਹੋ?
1: ਮੇਰਾ ਨਾਮ ਸੁਖੀ ਸਿੰਘ ਖਿਆਲੀਵਾਲ ਜੀ।
0: ਠੀਕ ਹੈ ਜੀ, ਤੇ ਪ੍ਰੋਗਰਾਮ ਵਿੱਚ ਸਵਾਗਤ ਹੈ ਤੁਹਾਡਾ, ਬਹੁਤ ਬਹੁਤ
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
0: ਤੇ ਗੀਤ ਦੱਸ ਦਿਓ ਬਾਈ ਜੀ, ਕਿਹੜਾ ਸੁਣਨਾ ਪਸੰਦ ਕਰੋਗੇ?
1: ਮਰਜ਼ੀ ਸੁਣਾ ਦੇ, ਦੁਕਾਨਾ ਸੁਣਾ ਦੇ ਜੀ, ਕੋਈ ਮਰਜ਼ੀ।
0: ਠੀਕ ਹੈ ਬਾਈ ਜੀ, ਠੀਕ ਹੈ,
1: ਬਹੁਤ ਬਹੁਤ ਧੰਨਵਾਦ ਭੈਣੇ, ਬਹੁਤ ਬਹੁਤ।
0: ਠੀਕ ਹੈ ਬਾਈ ਜੀ। ਜੀ, ਇਹਨਾਂ ਦੀ ਫਰਮਾਇਸ਼ ਤੇ ਗੀਤ ਹਾਜ਼ਰ ਹੈ ਇਹਨਾਂ ਦੇ ਲਈ।

0: ਗੱਲ ਕਰ ਰਹੇ ਤੁਹਾਡਾ ਬਾਈ?
1: ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ, ਸਾਂਝਾ ਕਰ ਦਿਓ।
0: ਮੈਂ ਬਾਬੂ ਸਿੰਘ ਢਿੱਲੋਂ ਬੋਲਦਾ ਭਾਅ ਜੀ, ਟਾਣੀ ਬਾਲ ਰੋਡ ਤੋਂ ਗੁੱਦੜਵਾ ਤੋਂ, ਜ਼ਿਲ੍ਹਾ
1: ਠੀਕ
0: ਮੁਕਤਸਰ ਸਾਹਿਬ।
1: ਠੀਕ ਹੈ ਬਾਈ ਜੀ, ਤੇ ਗੀਤ ਅੱਜ ਕਿਹੜਾ ਸੁਣਨਾ ਪਸੰਦ ਕਰੋਗੇ ਫਿਰ?
0: ਦੀਦਾਰ ਸੰਧੂ ਸੁਣਾ ਦਿਓ ਭੈਣ ਜੀ, ਜਿਹੜਾ ਜੀ ਕਰਦਾ।
1: ਠੀਕ ਹੈ ਜੀ, ਦੀਦਾਰ ਸੰਧੂ ਦਾ ਗਾਣਾ ਹੁਣੇ ਪਹੁੰਚ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਪ੍ਰੋਗਰਾਮ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਭੈਣ ਜੀ।

0: ਜੀ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ ਅਤੇ ਸਾਡੀ ਸਟੂਡੀਓ 'ਤੇ ਘੜੀ 'ਤੇ ਸਮਾਂ ਹੋ ਚੱਲਿਆ 7:22 'ਤੇ 5 ਸਕਿੰਟ ਦਾ ਅਤੇ ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ, ਕਰਦੇ ਹਾਂ ਜੀ ਉਹਨਾਂ ਨਾਲ ਗੱਲਬਾਤ। ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।

0: ਜੀ ਸਰੋਤਿਓ, ਸਾਡੇ ਨਾਲ ਸਾਡੇ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ ਸਟੂਡੀਓ ਦਾ ਨੰਬਰ ਡਾਇਲ ਕਰਕੇ 0164-22-3031, ਅਤੇ ਤੁਸੀਂ ਵੀ ਇਹੀ ਨੰਬਰ ਡਾਇਲ ਕਰਕੇ ਜੁੜ ਸਕਦੇ ਹੋ ਸਾਡੇ ਨਾਲ ਅਤੇ ਆਪਣੀ ਪਸੰਦੀਦਾ ਗੀਤ ਦੀ ਫਰਮਾਇਸ਼ ਕਰ ਸਕਦੇ ਹੋ, ਅਤੇ ਜੋ ਸਰੋਤਾ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਮੁਲਤਾਨੇ ਰੋਡ ਤੋਂ ਘੁੱਗ ਬੋਲਦਾ ਜੀ।
0: ਜੀ ਕੁੱਕ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ।
1: ਹਾਂਜੀ,
0: ਤੇ ਗੀਤ
1: ਆਪਣਾ ਨਾ ਹੰਸਰਾਜ ਹੰਸ ਦਾ ਕੋਈ ਵੀ ਗਾਣਾ ਸੁਣਾ ਦੋ ਜੀ।
0: ਜੀ ਬਾਈ ਜੀ, ਜੀ ਠੀਕ ਹੈ ਜੀ,
1: ਹਾਂਜੀ
0: ਅਸੀਂ
1: ਹਾਂਜੀ,
0: ਹੁਣੇ
1: ਬਹੁਤ
0: ਚਲਾ ਰਹੇ ਹਾਂ
1: ਤੁਹਾਡਾ
0: ਤੁਹਾਡੇ ਵਾਸਤੇ ਹੰਸਰਾਜ ਹੰਸ ਦਾ ਗਾਣਾ, ਤੁਹਾਡੇ ਰੇਡੀਓ ਸੈੱਟ ਤੇ ਪਹੁੰਚ ਰਿਹਾ
1: ਬਹੁਤ
0: ਪ੍ਰੋਗਰਾਮ
1: ਬਹੁਤ
0: ਵਿੱਚ
1: ਧੰਨਵਾਦ ਤੁਹਾਡਾ ਜੀ।
0: ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ
1: ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ।

0: ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਜਾਰੀ ਹੈ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 7:29 ਤੇ 52 ਸਕਿੰਟ ਦਾ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 7:30 ਵਜੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ ਖਬਰਾਂ ਤੋਂ ਬਾਅਦ 7:40 ਤੇ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ ਤੁਹਾਡੀ ਸੇਵਾ ਵਿਚ ਹਾਜ਼ਰ
1: ਹੋਵਾਂਗੇ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਸੁਪਰੀਮ ਕੋਰਟ ਨੇ ਅੱਜ ਹੋਰ ਪਛੜੇ ਵਰਗਾਂ ਓਬੀਸੀ ਕ੍ਰੀਮੀ ਲੇਅਰ ਦੇ ਮਾਪਦੰਡਾਂ ਨਾਲ ਸੰਬੰਧਿਤ ਕੇਂਦਰ ਦੀ ਪਟੀਸ਼ਨ ਤੇ ਸੁਣਵਾਈ ਲਈ ਇੱਕ ਵਿਸ਼ੇਸ਼ ਬੈਂਚ ਦੇ ਗਠਨ ਤੇ ਵਿਚਾਰ ਕਰਨ ਦੀ ਸਹਿਮਤੀ ਦਿੱਤੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਪੇਚਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨਾਲ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ ਗੱਲਬਾਤ ਕੀਤੀ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਸਿੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸ਼ਾਮਲ ਕਰਨਾ ਸਮੇਂ ਦੀ ਲੋੜ ਹੈ। UPI ਨੇ 10 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UPI ਦੀ ਦਹਾਕੇ ਲੰਮੀ ਸਫਲਤਾ ਦੀ ਸ਼ਲਾਘਾ ਕੀਤੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ BL ਸੰਤੋਸ਼ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਰ ਖੇਤਰ ਵਿੱਚ ਬਰਬਾਦ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਸੁਪਰੀਮ ਕੋਰਟ ਨੇ ਅੱਜ ਹੋਰ ਪਛੜੇ ਵਰਗਾਂ OBC ਕ੍ਰੀਮੀ ਲੇਅਰ ਦਾ ਮਾਪਦੰਡਾਂ ਨਾਲ ਸੰਬੰਧਿਤ ਕੇਂਦਰ ਦੀ ਪਟੀਸ਼ਨ ਤੇ ਸੁਣਵਾਈ ਲਈ ਇੱਕ ਵਿਸ਼ੇਸ਼ ਬੈਂਚ ਦੇ ਗਠਨ ਤੇ ਵਿਚਾਰ ਕਰਨ ਦੀ ਸਹਿਮਤੀ ਦਿੱਤੀ ਹੈ। ਕੇਂਦਰ ਸਰਕਾਰ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2025 ਦੇ ਉਮੀਦਵਾਰਾਂ ਤੇ ਅਦਾਲਤ ਦੇ 11 ਮਾਰਚ ਦੇ ਫੈਸਲੇ ਦੇ ਲਾਗੂ ਹੋਣ ਬਾਰੇ ਸਪਸ਼ਟੀਕਰਨ ਮੰਗਿਆ ਹੈ। ਅਮਲੇ ਅਤੇ ਸਿਖਲਾਈ ਵਿਭਾਗ ਨੇ ਸੁਪਰੀਮ ਕੋਰਟ ਤੋਂ ਬੇਨਤੀ ਕੀਤੀ ਹੈ ਕਿ ਉਹ ਸੰਘ ਲੋਕ ਸੇਵਾ ਆਯੋਗ UPSC ਵੱਲੋਂ ਸਿਫਾਰਿਸ਼ ਕੀਤੇ ਗਏ 958 ਉਮੀਦਵਾਰਾਂ ਦੀ ਸੇਵਾ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਆਗਿਆ ਦੇ। ਵਿਭਾਗ ਚਾਹੁੰਦਾ ਹੈ ਕਿ ਸੇਵਾ ਵੰਡ ਵਿੱਚ 11 ਮਾਰਚ ਦੇ ਫੈਸਲੇ ਤੋਂ ਪਹਿਲਾਂ ਲਾਗੂ OBC ਕ੍ਰੀਮੀ ਲੇਅਰ ਮਾਪਦੰਡਾਂ ਨੂੰ ਆਧਾਰ ਬਣਾਇਆ ਜਾਏ। ਕੇਂਦਰ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਵਿਭਾਗ ਨੇ ਪਹਿਲਾਂ ਨਿਪਟਾਏ ਗਏ ਮਾਮਲੇ ਵਿੱਚ ਤੁਰੰਤ ਨਿਰਦੇਸ਼ ਦੇਣ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਪੇਚਿੰਗ ਵਿੱਚ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨਾਲ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਭਾਰਤ ਚੀਨ ਸਰਹੱਦੀ ਮੁੱਦੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਬਿਹਤਰ ਬਣਾਉਣ ਤੇ ਚਰਚਾ ਕੀਤੀ। 12-13 ਸਤੰਬਰ ਨੂੰ ਬ੍ਰਿਕਸ ਸੰਮੇਲਨ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਤੇ ਨਵੀਂ ਦਿੱਲੀ ਦੇ ਸੰਭਾਵਿਤ ਦੌਰੇ ਤੋਂ ਪਹਿਲਾਂ ਇਹ ਗੱਲਬਾਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਸ੍ਰੀ ਡੋਵਾਲ ਨੇ

0: ਵਾਂਗਚੀ ਦੋਵਾਂ ਨੂੰ ਸਰਹੱਦੀ ਗੱਲਬਾਤ ਵਿਧੀ ਦੇ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਡੋਵਾਲ ਜੋ ਕੱਲ੍ਹ 2 ਦਿਨਾਂ ਦੌਰੇ 'ਤੇ ਪੇਚਿੰਗ ਪਹੁੰਚੇ ਸਨ ਨੇ ਚੀਨੀ ਉਪ ਰਾਸ਼ਟਰਪਤੀ ਹਾਨ ਜੇਂਗ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਦੂਤਕਾਰ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਅਤੇ ਆਰਥਿਕ, ਰਾਜਨੀਤਿਕ ਅਤੇ ਬਹੁਪੱਖੀ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਦੇ ਉਪਾਵਾਂ 'ਤੇ ਚਰਚਾ ਕੀਤੀ। ਚੀਨੀ ਉਪ ਰਾਸ਼ਟਰਪਤੀ ਹਾਨ ਜੇਂਗ ਨੇ ਕਿਹਾ ਕਿ ਚੀਨ ਅਤੇ ਭਾਰਤ ਨੂੰ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਅਤੇ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੀਦਾ ਹੈ ਅਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਹੋਈ ਮਹੱਤਵਪੂਰਨ ਸਹਿਮਤੀ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਅਤੇ ਰਾਸ਼ਟਰੀ ਏਰੋਸਪੇਸ ਪ੍ਰਯੋਗਸ਼ਾਲਾਵਾਂ ਨੇ ਅੱਜ ਨਵੀਂ ਦਿੱਲੀ ਵਿੱਚ 3 ਸਵਦੇਸ਼ੀ ਸੂਖਮ ਅਤੇ ਛੋਟੇ ਗੈਸ ਟਰਬਾਈਨ ਇੰਜਣਾਂ ਦਾ ਉਦਘਾਟਨ ਕੀਤਾ। ਇਹਨਾਂ ਵਿੱਚ NJ-5, NJ-50 ਅਤੇ NJ-100 ਸ਼ਾਮਲ ਨੇ ਜਿਨ੍ਹਾਂ ਦੀ ਥ੍ਰਸਟ ਸਮਰੱਥਾ 5, 50 ਅਤੇ 100 ਕਿਲੋਗ੍ਰਾਮ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਅਨੁਸਾਰ ਇਹਨਾਂ ਇੰਜਣਾਂ ਨੂੰ ਸਵਦੇਸ਼ੀ ਰੱਖਿਆ ਤਕਨਾਲੋਜੀ ਦੀਆਂ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਇਹਨਾਂ ਦੀ ਵਰਤੋਂ ਰਣਨੀਤਿਕ, ਮਾਨਵ ਰਹਿਤ ਹਵਾਈ ਵਾਹਨਾਂ, ਡਰੋਨ ਇੰਟਰਸੈਪਟਰਾਂ ਅਤੇ ਛੋਟੀਆਂ ਮਿਜ਼ਾਈਲ ਪ੍ਰਣਾਲੀਆਂ ਵਿੱਚ ਕੀਤੀ ਜਾ ਸਕਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਡਿਗਰੀ ਪ੍ਰੋਗਰਾਮਾਂ ਰਾਹੀਂ ਨੌਜਵਾਨ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ICAR ਸੰਸਥਾਵਾਂ ਦੇ ਵਾਈਸ ਚਾਂਸਲਰਾਂ ਅਤੇ ਡਾਇਰੈਕਟਰਾਂ ਦੇ ਸੰਮੇਲਨ ਦਾ ਉਦਘਾਟਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਸਿੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸ਼ਾਮਲ ਕਰਨਾ ਸਮੇਂ ਦੀ ਲੋੜ ਹੈ। ਖੇਤੀਬਾੜੀ ਸਿੱਖਿਆ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਸਿੱਖਿਆ ਕਲਾਸਰੂਮ ਵਿੱਚ ਨਹੀਂ ਸਗੋਂ ਖੇਤਾਂ ਵਿੱਚ ਕਿਸਾਨਾਂ ਦੇ ਨਾਲ ਦਿੱਤੀ ਜਾਣੀ ਚਾਹੀਦੀ ਹੈ।
1: ਤਾਂ ਅੱਜ ਕੀ ਪਰਿਸਥਿਤੀਆਂ ਕੇ ਹਿਸਾਬ ਸੇ ਐਗਰੀ ਐਜੂਕੇਸ਼ਨ ਕੈਸੀ ਹੋਣੀ ਚਾਹੀਏ, ਆਜ ਕੀ ਚੁਣੌਤੀਆਂ ਹੈ, ਕਲਾਈਮੇਟ ਚੇਂਜ ਕੀ ਹੋ, ਗਲੋਬਲ ਵਾਰਮਿੰਗ ਕੀ ਹੋ, ਬਦਲਤੀ ਹੋਈ ਟੈਕਨੋਲੋਜੀ ਹੋ, ਨਏ ਨਏ ਰੋਗੋਂ ਕਾ ਪ੍ਰਕੋਪ ਹੋ, ਮਿੱਟੀ ਕਾ ਖਰਾਬ ਸਵਾਸਥ ਹੋ, ਉਨ ਸਭ ਕਾ ਸਮਾਧਾਨ ਵੀ ਢੂੰਢਣਾ ਹੈ। ਕ੍ਰਿਸ਼ੀ ਸਿੱਖਿਆ ਪ੍ਰਾਪਤ ਕਰਕੇ ਜੋ ਵਿਦਿਆਰਥੀ ਨਿਕਲਤੇ ਹੈ, ਉਨਕਾ ਕੈਸੇ ਭਵਿਸ਼ਯ ਬਿਹਤਰ ਹੋ, ਔਰ ਵੋ ਕ੍ਰਿਸ਼ੀ ਕੋ ਕੈਸੇ ਬਿਹਤਰ ਕਰੇ, ਕਿਸਾਨੋਂ ਕੋ ਉਸਸੇ ਕੈਸੇ ਫਾਇਦਾ ਹੋ, ਇਸ ਪਰ ਵਿਸਤਾਰ ਸੇ ਚਰਚਾ ਹੋ ਰਹੀ ਹੈ।
0: ਉਨ੍ਹਾਂ ਯੂਨੀਵਰਸਿਟੀਆਂ ਨੂੰ ਸਮੇਂ ਦੀਆਂ ਬਦਲਦੀਆਂ ਜ਼ਰੂਰਤਾਂ ਅਨੁਸਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਸਾਧਨਾਂ ਨੂੰ ਸ਼ਾਮਲ ਕਰਕੇ ਆਪਣੀ ਸਿੱਖਿਆ ਵਿਧੀ ਨੂੰ ਬਦਲਣ ਦੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਭਾਰਤ ਵਿੱਚ ਡਿਜੀਟਲ ਭੁਗਤਾਨ ਪ੍ਰਣਾਲੀ ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ 10 ਸਾਲ ਪੂਰੇ ਕਰ ਲਏ ਨੇ। 2016 ਵਿੱਚ ਅੱਜ ਦੇ ਹੀ ਦਿਨ UPI ਦੀ ਸ਼ੁਰੂਆਤ ਹੋਈ ਸੀ। UPI ਨੇ ਆਪਣੇ ਬੇਮਿਸਾਲ ਪੈਮਾਨੇ ਅਤੇ ਭਰੋਸੇਯੋਗਤਾ ਰਾਹੀਂ ਵਿਸ਼ਵ ਵਿਆਪੀ ਮਾਨਤਾ ਹਾਸਲ ਕੀਤੀ ਹੈ। ਇਹ ਪ੍ਰਣਾਲੀ ਹੁਣ 11 ਦੇਸ਼ਾਂ ਵਿੱਚ ਕਾਰਜਸ਼ੀਲ ਹੈ। UPI ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਭ ਤੋਂ ਸਫਲ ਥੰਮਾਂ ਵਿੱਚੋਂ ਇੱਕ ਹੈ। UPI ਲੈਣ ਦੇਣ ਵਿੱਚ ਲਗਭਗ 13,000 ਗੁਣਾ ਵਾਧਾ ਹੋਇਆ। ਵਿੱਤ ਮੰਤਰਾਲੇ ਅਨੁਸਾਰ 2016-17 ਵਿੱਚ ਸਿਰਫ 1,78,00,000 ਲੈਣ ਦੇਣ ਹੋਏ ਸਨ, ਜੋ 2025-26 ਵਿੱਚ ਵੱਧ ਕੇ 24,162 ਕਰੋੜ ਤੋਂ ਵੱਧ ਹੋ ਗਏ ਨੇ। ਇਸ ਸਮੇਂ ਦੌਰਾਨ ਲੈਣ ਦੇਣ ਦੀ ਕੀਮਤ ਵੀ 7,000 ਕਰੋੜ ਰੁਪਏ ਤੋਂ ਵੱਧ ਕੇ ਲਗਭਗ 314,00,000 ਕਰੋੜ ਰੁਪਏ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UPI ਦੀ ਦਹਾਕੇ ਲੰਮੀ ਸਫਲਤਾ ਦੀ ਸ਼ਲਾਘਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ UPI ਨੂੰ ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ਵਿੱਚ ਇੱਕ ਅਹਿਮ ਮੋੜ ਦੱਸਿਆ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਗਠਨ BL ਸੰਤੋਸ਼ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਰ ਖੇਤਰ ਵਿੱਚ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਰਨ ਦੀ ਬਜਾਏ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਕਾਂਗਰਸ ਪਾਰਟੀ ਵੀ ਇੱਕ ਪ੍ਰਭਾਵਸ਼ਾਲੀ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਉਣ ਵਿੱਚ ਨਾਕਾਮ ਰਹੀ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਜੀਵਨ ਪ੍ਰਦਾਨ ਕਰਨ ਲਈ ਉਨ੍ਹਾਂ ਦਾ ਸਾਥ ਦੇਣਾ ਪਏਗਾ। ਪੰਜਾਬ ਦੇ 2 ਰੋਜ਼ਾ ਦੌਰੇ 'ਤੇ ਆਏ ਸ਼੍ਰੀ ਸੰਤੋਸ਼ ਨੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਜਲੰਧਰ ਜ਼ੋਨ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕੱਲ੍ਹ ਕਿਹਾ ਸੀ ਕਿ ਪਾਰਟੀ ਰਾਜ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ। ਇਸ ਤੋਂ ਪਹਿਲਾਂ BJP ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ ਅਤੇ ਪੰਜਾਬ ਵਿੱਚ ਕੋਈ ਵੀ ਵਿਅਕਤੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਪੰਜਾਬ ਵਿੱਚ ਅੱਜ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿੱਚ 2 ਵੱਖ-ਵੱਖ ਕਾਰਵਾਈਆਂ ਦੌਰਾਨ ਕਰੋੜਾਂ ਰੁਪਏ ਦੀ 54 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ। ਇੱਕ ਪਿਸਤੌਲ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਫਿਰੋਜ਼ਪੁਰ ਵਿੱਚ 44 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 3 ਕਿਲੋਗ੍ਰਾਮ ਆਈਸ ਡਰੱਗ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਹਾਲਾਂਕਿ ਕਿਸੇ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਹੈ। ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਫਿਰੋਜ਼ਪੁਰ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ BSF ਦੇ ਚੌਕਸ ਜਵਾਨਾਂ ਵੱਲੋਂ ਇੱਕ ਸਾਂਝੇ ਓਪਰੇਸ਼ਨ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ

0: ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਅੰਮ੍ਰਿਤਸਰ ਵਿੱਚ ਇੱਕ ਹੋਰ ਕਾਰਵਾਈ ਦੌਰਾਨ 3 ਮੁਲਜ਼ਮਾਂ ਨੂੰ ਕਾਬੂ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ। ਉਹਨਾਂ ਕੋਲੋਂ 10 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਦੋਵਾਂ ਮਾਮਲਿਆਂ ਵਿੱਚ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਚੱਲ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਪੰਜਾਬ ਦੀ ਧਰਤੀ 'ਤੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਰੋਜ਼ਾਨਾ ਹੋ ਰਹੀਆਂ ਮੌਤਾਂ ਵੱਡੀ ਚਿੰਤਾ ਦੀ ਗੱਲ ਹੈ। ਉਹਨਾਂ ਕਿਹਾ ਕਿ ਸਰਕਾਰ ਨਸ਼ੇ ਵਿਰੁੱਧ ਯੁੱਧ ਦੀ ਗੱਲ ਤਾਂ ਕਰਦੀ ਹੈ, ਪਰ ਹਕੀਕਤ ਵਿੱਚ ਨਸ਼ੇ ਰੋਕਣ ਲਈ ਜ਼ਮੀਨੀ ਪੱਧਰ 'ਤੇ ਕੋਈ ਕਾਰਵਾਈ ਨਜ਼ਰ ਨਹੀਂ ਆ ਰਹੀ। ਅੱਜ ਬਰਨਾਲਾ ਤੋਂ ਮੀਰੀ ਪੀਰੀ ਖਾਲਸਾ ਮਾਰਚ ਨੂੰ ਦੂਸਰੇ ਪੜਾਅ ਤਹਿਤ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਤੋਂ ਰਵਾਨਾ ਕਰਦਿਆਂ ਜਥੇਦਾਰ ਨੇ ਕਿਹਾ ਕਿ ਖਾਲਸਾ ਮਾਰਚ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗੁਰਬਾਣੀ ਅਤੇ ਗੁਰਮਤ ਨਾਲ ਜੋੜਨਾ ਹੈ।
1: ਖਾਲਸਾ ਮਾਰਚ ਦਾ ਉਦੇਸ਼ ਹੈਗਾ ਜਿਹੜਾ ਉਹ ਜਵਾਨੀ ਨੂੰ ਸਿੱਖੀ ਦੇ ਨਾਲ ਜੋੜਨਾ, ਔਰ ਜਿਹੜੀ ਅੱਜ ਨਸ਼ਿਆਂ ਦੀ ਬਹੁਤ ਵੱਡੀ ਅਲਾਮਤ ਆ, ਨਸ਼ਾ ਬਹੁਤ ਵੱਡੀ ਸਮੱਸਿਆ, ਛੇਤੀ ਤੋਂ ਛੇਤੀ ਇਹਦਾ ਹੱਲ ਹੋਣਾ ਚਾਹੀਦਾ। ਵੈਸੇ ਤੇ ਵੇਖੋ ਇਹ ਸਰਕਾਰਾਂ ਦਾ ਫਰਜ਼ਾ ਵੀ ਜੇ ਨਸ਼ਾ ਆਵੇ ਨਾ ਤੇ ਨਸ਼ਾ ਵਿਕੇ ਕਿੱਦਾਂ, ਪਰ ਨਸ਼ਾ ਵਿਕ ਰਿਹਾ ਵਾ, ਇਹਦੀ ਜਵਾਨੀ ਸ਼ਿਕਾਰ ਹੋ ਰਹੀ ਆ। ਤੋ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਿਆਂ ਦੇ ਸੌਦਾਗਰਾਂ ਦਾ ਬਾਈਕਾਟ ਹੋਵੇ, ਔਰ ਪਿੰਡ ਪੱਧਰ ਤੇ ਲਾਮਬੰਦੀ ਹੋਵੇ।
0: ਕ੍ਰਿਕਟ ਵਿੱਚ ਸ੍ਰੀਲੰਕਾ ਨੇ ਕੋਲੰਬੋ ਵਿੱਚ ਭਾਰਤ ਖਿਲਾਫ ਦੂਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾ ਲਈਆਂ ਨੇ। ਇਸ ਤਰ੍ਹਾਂ ਸ੍ਰੀਲੰਕਾ ਭਾਰਤ ਤੋਂ 238 ਦੌੜਾਂ ਨਾਲ ਪਿੱਛੇ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸੁਪਰੀਮ ਕੋਰਟ ਨੇ ਅੱਜ ਹੋਰ ਪਛੜੇ ਵਰਗਾਂ OBC ਕ੍ਰੀਮੀ ਲੇਅਰ ਦੇ ਮਾਪਦੰਡਾਂ ਨਾਲ ਸੰਬੰਧਿਤ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਲਈ ਇੱਕ ਵਿਸ਼ੇਸ਼ ਬੈਂਚ ਦੇ ਗਠਨ 'ਤੇ ਵਿਚਾਰ ਕਰਨ ਦੀ ਸਹਿਮਤੀ ਦਿੱਤੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਪੇਚਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨਾਲ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ ਗੱਲਬਾਤ ਕੀਤੀ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਸਿੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸ਼ਾਮਲ ਕਰਨਾ ਸਮੇਂ ਦੀ ਲੋੜ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ BL ਸੰਤੋਸ਼ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਰ ਖੇਤਰ ਵਿੱਚ ਬਰਬਾਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਜੀ ਸਰੋਤਿਓ, ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ। ਤੇ ਪ੍ਰੋਗਰਾਮ ਅੱਗੇ ਵਧਾਉਣ ਤੋਂ ਪਹਿਲਾਂ ਆਪਾਂ ਸੁਣ ਲੈਂਦੇ ਹਾਂ ਕੁਝ ਸੰਦੇਸ਼।
3: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
4: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
3: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
5: ਟੋਲ ਫ੍ਰੀ ਨੰਬਰ 1-800-420-2233।
6: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
3: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
4: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
3: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
5: ਟੋਲ ਫ੍ਰੀ ਨੰਬਰ 1-800-420-2233।
6: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग। कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
7: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
8: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
7: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
8: HIV
7: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
9: ਵਧੇਰੇ जानकारी ले टोल फ्री एड्स हेल्पलाइन नंबर 1097 ते कॉल करो। पंजाब स्टेट एड्स

ਜੀ ਸਰੋਤਿਓ, ਸਾਡੇ ਨਾਲ ਸਾਡੇ ਅਗਲੇ ਸਰੋਤਾ ਜੁੜ ਚੁੱਕੇ ਨੇ, ਕਰਦੇ ਹਾਂ ਜੀ ਉਹਨਾਂ ਨਾਲ ਗੱਲਬਾਤ। ਹੈਲੋ ਹੈਲੋ ਜੀ, ਲੱਗਦਾ ਕਿਸੇ ਕਾਰਨਵਸ਼ ਉਹਨਾਂ ਨੇ ਫੋਨ ਉਹਨਾਂ ਤੋਂ ਵੱਲੋਂ ਕੱਟ ਹੋ ਗਿਆ, ਪਰ ਉਹ ਸਾਨੂੰ ਆਪਣੀ ਫਰਮਾਇਸ਼ ਦੱਸ ਗਏ ਸੀ ਤੇ ਉਹਨਾਂ ਦੀ ਸੋਨੀ ਸਿੰਘ ਜੀ ਉਹਨਾਂ ਦਾ ਨਾਮ ਹੈ, ਤੇ ਸੋਨੀ ਸਿੰਘ ਜੀ ਦੀ ਫਰਮਾਇਸ਼ ਤੇ ਆਪਾਂ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ ਤੇ ਸਾਡੀ ਸਟੂਡੀਓ ਤੇ ਘੜੀ ਤੇ ਸਮਾਂ ਹੋਇਆ ਹੈ 7:55 ਦਾ ਤੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਕਰਦੇ ਆ ਜੀ ਉਹਨਾਂ ਨਾਲ ਗੱਲਬਾਤ। ਹੈਲੋ ਹੈਲੋ ਹੈਲੋ ਜੀ, ਲੱਗਦਾ ਹੈ ਅੱਜ ਸ਼ਾਮ ਸੁਹਾਨੀ ਦੇ ਵਿੱਚ ਸਰੋਤਿਆਂ ਨਾਰਾਜ਼ਗੀ ਚੱਲ ਰਹੀ ਹੈ, ਕੋਈ ਇਹਨਾਂ ਨੇ ਵੀ ਫੋਨ ਕਿਸੇ ਕਾਰਨ ਵਸ਼ ਉਹਨਾਂ ਦਾ ਕੱਟ ਹੋ ਗਿਆ ਤੇ ਇਹਨਾਂ ਨੇ ਵੀ ਸਾਡੇ ਸਾਨੂੰ ਆਪਣੀ ਫਰਮਾਇਸ਼ ਦੱਸਤੀ ਸੀ ਤੇ ਉਹਨਾਂ ਦੀ ਫਰਮਾਇਸ਼ ਤੇ ਆਪਾਂ ਉਹਨਾਂ ਲਈ ਰਾਜੂ ਅਰੋੜਾ ਜੀ ਵੱਲੋਂ ਗੀਤ ਪੇਸ਼ ਕਰ ਰਹੇ ਹਾਂ ਬਲਕਾਰ ਸਿੱਧੂ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ, ਐਫਐਮ ਬੈਂਡ 101.1 ਮੈਗਾਹਰਟਜ਼ ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 8:10 ਦਾ। ਹੁਣ ਤੋਂ ਕੁਝ ਪਲ ਬਾਅਦ ਠੀਕ 8 ਵਜੇ ਤੁਸੀਂ ਸੁਣੋਗੇ NCERT ਨਵੀਂ ਦਿੱਲੀ ਦਾ ਸਪੋਂਸਰਡ ਪ੍ਰੋਗਰਾਮ ਉਮੰਗ।

ਜੀ ਸਰੋਤਿਓ, ਮੈਂ ਗੁਰਕੀਰਤ ਕੌਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਤੇ ਖਤ ਸਾਡੇ ਕੋਲ ਸਰੋਤਿਓ ਬਹੁਤ ਸਾਰੇ ਪਹੁੰਚੇ ਹੋਏ ਨੇ। ਨਜ਼ਰ ਮਾਰਦੇ ਹਾਂ ਖਤਾਂ ਤੇ। ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਘਾਰੂ, ਸ਼ਿੰਦਰ ਸਮਾਲਸਰ ਖੁਰਦ, ਗੁਰਦਿਆਲ ਬਿੱਟੂ, ਮਹਿਲਾ ਕਲਾਂ ਕਰਮਜੀਤ ਸਾਨੂੰ ਖਤ ਲਿਖਦੇ ਨੇ। ਅਗਲਾ ਖਤ ਆਇਆ ਜੀ ਸਾਨੂੰ ਪਿੰਡ ਨਥਾਣਾ ਤੋਂ, ਜ਼ਿਲ੍ਹਾ ਬਠਿੰਡਾ। ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਪਿੰਡ ਕੋਟਸ਼ਮੀਰ ਤੋਂ ਲਿਖਦੇ ਨੇ। ਜਥੇਦਾਰ ਪਿਆਰਾ ਸਿੰਘ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਪੱਪੂ ਸ਼ਰਮਾ, ਗੁਰਮੇਲ ਸਿੰਘ ਚੱਠੇਵਾਲਾ, ਪਾਲ ਸੁਨਿਆਰ, ਜਗਜੀਤ ਸਿੰਘ ਮੱਟੂ, ਸੁਖਦੀਪ ਸਿੰਘ ਗਿੱਲ ਪਿੰਡ ਤਿਉਣਾ ਤੋਂ, ਜ਼ਿਲ੍ਹਾ ਬਠਿੰਡਾ ਲਿਖਦੇ ਨੇ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ, ਕਿਰਨਦੀਪ ਸਿੰਘ ਬਰਾੜ। ਅਗਲਾ ਖਤ ਆਇਆ ਜੀ ਸਾਨੂੰ ਪਿੰਡ ਗੰਗਾ ਨਥਾਣਾ ਤੋਂ, ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਗੋਪੀ ਪਾਊ, ਹਰਨਾਸ ਸਿੱਧੂ, ਨਵਜਿੰਦ ਕੌਰ, ਸੋਨੀ, ਜਸ਼ਨ ਤੇ ਅਗਲਾ ਖਤ ਹੈ ਜੀ ਸਾਡੇ ਕੋਲੇ ਪੁੱਚੋ ਤੋਂ, ਪਰਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ ਦਾ। ਲੰਬੀ ਤੋਂ ਲਿਖਦੇ ਨੇ ਜੀ ਵਿੱਕੀ ਬਾਂਸਲ, ਵੀਨੂ ਬਾਂਸਲ, ਆਰਵ ਬਾਂਸਲ, ਆਰਾਮ ਬਾਂਸਲ, ਦਰਸ਼ਨਾ ਦੇਵੀ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਤਨੇਜਾ, ਬੇਬੀ ਹਿਨਾਸ਼ਾ, ਬੇਬੀ ਕੈਰਵੀ। ਇਸੇ ਹੀ ਗੀਤ ਦੀ ਫਰਮਾਇਸ਼ ਕਰਦੇ ਨੇ ਜੀ ਅੱਗੇ ਪਿੰਡ ਪੱਖੀ ਖੁਰਦ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਸਮੂਹ ਗਿੱਲ ਪਰਿਵਾਰ ਤੇ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਜੀ ਇੱਕ ਗੀਤ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਪ੍ਰੋਗਰਾਮ ਸਮਾਪਤ ਕਰਨ ਦੀ ਮੈਨੂੰ ਗੁਰਕੀਰਤ ਕੌਰ ਨੂੰ ਦਿਓ ਆਗਿਆ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।
0: ਇਹ ਸੀ ਸਾਡਾ ਅੱਜ ਦਾ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। FM ਬੈਂਡ 101.1 ਮੈਗਾਹਰਟਸ ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:44 ਤੇ 20 ਸਕਿੰਟ ਦਾ। ਹੁਣ ਤੋਂ ਕੁਝ ਸਮੇਂ ਬਾਅਦ ਠੀਕ 9:08 ਤੇ ਤੁਸੀਂ ਸੁਣੋਗੇ ਦਿੱਲੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖ਼ਬਰਾਂ ਦੇ ਬੁਲੇਟਿਨ। ਖ਼ਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਦੋਸਤੋ, ਇਸ ਦੇ ਨਾਲ ਹੀ ਸਾਡੀ ਅੱਜ ਪ੍ਰਸਾਰਿਤ ਹੋ ਰਹੀ ਪ੍ਰਸਾਰਣ ਸਭਾ ਇੱਥੇ ਹੀ ਮੁਕਦੀ ਹੈ। ਕੱਲ੍ਹ ਸਵੇਰੇ 5:53 'ਤੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਦੋਸਤੋ, ਇਸ ਦੇ ਨਾਲ ਹੀ ਸਾਡੀ ਅੱਜ ਪ੍ਰਸਾਰਿਤ ਹੋ ਰਹੀ ਪ੍ਰਸਾਰਣ ਸਭਾ ਇੱਥੇ ਹੀ ਮੁਕਦੀ ਹੈ। ਕੱਲ੍ਹ ਸਵੇਰੇ 5:53 'ਤੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਜੈ ਹਿੰਦ।